0: ਕਰ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮ&ਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੁਸੀਂ ਸ਼ਬਦ ਦੀਆਂ ਕੁਛ ਪੰਕਤੀਆਂ ਸਰਵਣ ਕਰ ਰਹੇ ਸੀ, ਮੰਗਣਾ ਮੰਗਣ ਨੀਕਾ ਅਰਜਸ ਗੁਰ ਤੇ ਮੰਗ। ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਇਹ ਜ਼ਿਕਰ ਕੀਤਾ ਸੀ, ਹਾਲਾਂਕਿ ਉਸ ਟੌਪਿਕ ਨੂੰ ਆਪਾਂ ਦੁਬਾਰਾ ਉਹਦਾ ਹੋਰ ਐਕਸਟੈਂਸ਼ਨ ਕਰਾਂਗੇ ਕਿ ਜਦੋਂ ਆਪਾਂ ਇਹ ਗੱਲ ਕਰ ਰਹੇ ਸਾਂ, ਤੁਹਾਡੇ ਨਾਲ ਵਿਚਾਰ ਰਹੇ ਸਾਂ ਕਿ ਗੁਰਬਾਣੀ ਵਿੱਚ ਨਾਮ ਤੇ ਜਦੋਂ ਗੱਲ ਕਰ ਰਹੇ ਸਾਂ, ਨਾਮ ਕੀ ਹੈ ਤੇ ਕਿਵੇਂ ਜਪਣਾ ਹੈ, ਤੇ ਉਹਦੇ ਵਿੱਚ ਹੀ ਆਪਾਂ ਕਿਹਾ ਸੀ ਕਿ ਇਸ ਨੂੰ ਆਪਾਂ ਹੁਣ ਪੂਰਾ ਕਰਾਂਗੇ। ਪਰ ਇਹਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਟੌਪਿਕ ਹੈ, ਕਿਉਂਕਿ ਆਪਾਂ ਗੱਲ ਕਰਦੇ ਹਾਂ ਜਦੋਂ ਦਿਨੇ ਕੋਈ ਸਵਾਲ ਕਰਦਾ ਹੈ ਕਈ ਵਾਰੀ ਪ੍ਰੋਗਰਾਮਾਂ ਨੂੰ ਸੁਣ ਕੇ, ਇੱਕ ਸਵਾਲ ਇਹ ਵੀ ਆਇਆ ਸੀ ਕਿ ਗੁਰਬਾਣੀ ਵਿੱਚ ਕਈ ਜਨਮ ਸ਼ਬਦ ਜਿਹੜਾ ਆਇਆ ਇਹਦੇ ਭਾਵ ਕੀ ਹਨ, ਤੇ ਆਓ ਆਪਾਂ ਇਸੇ ਚੀਜ਼ ਨੂੰ ਅੱਜ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਆਮ ਤੌਰ ਤੇ ਬਾਣੀ ਦੇ ਵਿੱਚ ਜਨਮਾਂ ਜਨਮਾਂ ਦਾ ਜ਼ਿਕਰ ਆਇਆ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਕਾਲਾ ਹੋਆਸਿਆ, ਜਾਂ ਇਸੇ ਤਰ੍ਹਾਂ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਹਾਰੇ ਲਈ, ਇਹ ਵੀ ਬਾਣੀ ਦੇ ਵਿੱਚ ਆਇਆ, ਤੇ ਇਸ ਨੂੰ ਵੀ ਆਪਾਂ ਜਦੋਂ ਵਿਆਖਿਆ ਕੀਤੀ ਜਾਂਦੀ ਹੈ ਤਾਂ ਉਹ ਇਸ ਨੂੰ ਆਵਾਗਾਉਣ ਦੇ ਸੰਦਰਭ ਦੇ ਵਿੱਚ ਬਿਆਨ ਕਰਦੇ। ਇੱਕ ਹੋਰ ਸ਼ਬਦ ਹੈ ਅੰਤਕਾਲ ਜੋ ਲਕਸ਼ਮੀ ਸਿਮਰੈ, ਭਗਤ ਤ੍ਰਿਲੋਚਨ ਜੀ ਦਾ ਹੈ, ਐਸੀ ਚਿੰਤਾ ਮੈਂ ਜੋ ਮਰੈ ਭਗਤ ਤ੍ਰਿਲੋਚਨ ਤੇ ਨਰ ਮੁਕਤਾ, ਐਸੀ ਚਿੰਤਾ ਮੈਂ ਜੋ ਮਰੇ ਵਾਹਿਗੁਰੂ ਸਰਪ ਜੋਣ ਵੱਲ ਵੱਲ ਉੱਤਰੇ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ ਵੇਸਵਾ ਜੋਨ ਵੱਲ ਵੱਲ ਉੱਤਰੇ। ਇਸ ਤਰ੍ਹਾਂ ਭਿੰਨ ਭਿੰਨ ਯਾਨੀ ਕਿ ਜੋਨੀਆਂ ਦਾ ਜ਼ਿਕਰ ਹੈ, ਇਸ ਨੂੰ ਵੀ ਜਦੋਂ ਲੋਕ ਬਿਆਨ ਕਰਦੇ ਆ ਤੇ ਇਸ ਨੂੰ ਅੰਤਕਾਲ ਤੇ ਜਾਂ ਫਿਰ ਜਿਹੜਾ ਅਗਲਾ ਜਨਮ ਉਹਦਾ ਹੋਏਗਾ, ਗੁਰਬਾਣੀ ਪਹਿਲਾਂ ਹੀ ਇਸ ਗੱਲ ਨੂੰ ਰਿਜੈਕਟ ਕਰ ਚੁੱਕੀ ਹੈ। ਗੁਰੂ ਨਾਨਕ ਪਾਤਸ਼ਾਹ ਜਿਹੜੇ ਕਿ ਗੁਰਮਤ ਦੇ ਪ੍ਰਥਮ ਪਹਿਲੇ ਵਿਆਖਿਆਕਾਰ ਨੇ, ਪਹਿਲੇ ਇਸ ਫਿਲੋਸਫੀ ਨੂੰ ਦੇ ਜਨਮਦਾਤਾ ਨੇ, ਸ਼ੁਰੂ ਕਰਨ ਵਾਲੇ ਨੇ, ਉਹ ਹੀ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪੇ ਕਿੱਥੇ ਜਾ ਸਕਦਾ। ਕਿ ਮਰਨ ਤੋਂ ਬਾਅਦ ਇੱਕ ਵਿਅਕਤੀ ਨੂੰ, ਕੁਝ ਲੋਕਾਂ ਨੂੰ, ਕੁਝ ਜਿਹੜੇ ਜਿਹੜੇ ਜਿਨ੍ਹਾਂ ਦੇ ਵਿਸ਼ਵਾਸ ਨੇ, ਆਪ ਜਿਸ ਜਿਸ ਮਜ਼ਹਬ ਨਾਲ ਜਾਂ ਧਰਮ ਨਾਲ ਜਾਂ ਅਕੀਦੇ ਨਾਲ ਲੋਕ ਜੁੜੇ ਹੋਏ ਨੇ, ਕੁਛ ਲੋਕ ਨੇ ਜਿਹੜੇ ਮੁਰਦੇ ਨੂੰ ਜਲਾ ਦਿੰਦੇ ਨੇ, ਕੁਛ ਲੋਕ ਨੇ ਜਿਹੜੇ ਉਸਨੂੰ ਜ਼ਮੀਨ ਦੇ ਵਿੱਚ ਯਾਨੀ ਕਿ ਕੁਛ ਸਪੁਰਦੇ ਆਤਿਸ਼ ਕਰ ਦਿੰਦੇ ਨੇ, ਕੁਛ ਸਪੁਰਦੇ ਖਾਕ ਕਰ ਦਿੰਦੇ ਨੇ, ਕੁਛ ਸਪੁਰਦੇ ਆਪ ਕਰ ਦਿੰਦੇ ਨੇ, ਇੱਕ ਪਾਣੀ ਵਿੱਚ ਉਸਲ ਗਏ, ਉਹ ਪਾਣੀ 'ਚ ਵਹਾ ਦਿੰਦੇ ਨੇ, ਤੇ ਕੁਛ ਸਪੁਰਦੇ ਹਵਾ, ਮੈਂ ਕਹਾਂਗਾ ਕਿ ਉਹ ਇੱਕ ਵੀ ਹੱਸਣ ਪਾਏ, ਉਹ ਖੂਹ ਦੇ ਵਿੱਚ ਲਟਕਾ ਦਿੰਦੇ ਆ ਹਵਾ ਦੇ ਵਿੱਚ ਤਾਂ ਕਿ ਗਿੱਧਾ ਵਗੈਰਾ ਆ ਕੇ ਉਹਨੂੰ ਖਾ ਜਾਣ। ਨਾਨਕ ਇਹ ਨਾ ਜਾਪੇ ਕਿੱਥੇ ਜਾ ਸਕ। ਤੇ ਕਈ ਉਹ ਹੁੰਦੇ ਨੇ ਜਿਹੜੇ ਜੰਗਲ ਦੇ ਵਿੱਚ ਕਿਸੇ ਐਸੀ ਗਾਰ ਥਾਂ ਤੇ ਜਿਹਨਾਂ ਦੀ ਮੌਤ ਹੋ ਜਾਂਦੀ ਆ, ਜਿਹਨਾਂ ਨੂੰ ਜਾਨਵਰ ਖਾ ਜਾਂਦੇ, ਇੱਕ ਨਾ ਕੁੱਤੇ ਖਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਕੋਈ ਨਹੀਂ ਦੱਸ ਸਕਦਾ, ਨਾਨਕ ਇਹ ਨਾ ਜਾਪੀ। ਇਸ ਗੱਲ ਦਾ

0: ਜੀ ਨਹੀਂ ਆਉਂਦੀ ਇਸ ਗੱਲ ਤੱਕ। ਇਹ ਗੱਲ ਕਿਸੇ ਨੂੰ ਸਪਸ਼ਟ ਹੀ ਨਹੀਂ ਹੈ ਕਿ ਉਹ ਕਿੱਥੇ ਜਾ ਕੇ, ਜੇ ਕੋਈ ਉਹਦੇ ਵਿੱਚੋਂ ਕੋਈ ਆਤਮਾ ਨਿਕਲਦੀ ਹੈ ਜਾਂ ਉਸ ਆਤਮਾ ਦਾ ਆਵਾਗਮਨ ਦਾ, ਉਹ ਕਿੱਥੇ ਜਾ ਕੇ ਸਮਾ ਜਾਂਦੇ ਨੇ? ਨੋ ਬਾਡੀ ਨੋਸ ਇਟ। ਫਿਰ ਦੂਸਰੀ ਥਾਂ ਤੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਣ ਹਾਰੇ ਕੀ ਕੌਣ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੇ ਵਿਚਾਰਾਂ, ਇਹ ਤੋਂ ਚਲਤ ਪਿਆ। ਇਸ ਸ਼ਬਦ ਚੋਂ ਕਹਿੰਦੇ ਆ, ਕਹੋ ਨਾਨਕ ਗੁਰ ਪਰਮ ਚੁਕਾਇਆ, ਨਾ ਘੁੰਮਰੈ ਨਾ ਆਵੇ ਜਾਇਆ। ਹੁਣ ਇਸੇ ਤਰ੍ਹਾਂ ਇੱਕ ਹੋਰ ਪੰਕਤੀ ਆਉਂਦੀ ਹੈ ਜਿਸਦਾ ਉਹ ਵਿਆਖਿਆ ਕਰਨ ਲੱਗਦੇ ਨੇ ਕਿ ਬੜੇ ਜਨਮਾਂ ਦੇ ਸਫ਼ਰ ਕਰਕੇ ਆਇਆ ਹੋਂ, ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸੁਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੇ ਤੋਂ। ਹੁਣ ਇੱਥੇ ਉਹ ਜਨਮਾਂ ਜਨਮਾਂ ਦੀ ਦੂਰੀ ਨਹੀਂ ਆ, ਇੱਥੇ ਇਸੇ ਜਨਮ ਦੇ ਵਿੱਚ ਜਿਸ ਤਰ੍ਹਾਂ ਬਾਣੀ 12 ਮਾਹ ਦੇ ਵਿੱਚ ਆਪਾਂ ਕਰਦੇ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੁਣ ਇੱਥੇ ਕੀ ਆ, ਇੱਥੇ ਕਿਰਤ ਕਰਮ ਜਿਹੜੀ ਆ ਇਸੇ ਜਨਮ ਦੇ ਵਿੱਚ ਆਪਣੀ ਵਿਚਾਰਧਾਰਾ ਦੇ ਕਾਰਨ, ਆਪਣੇ ਕੰਮਾਂ ਕਰਕੇ, ਆਪਣੇ ਕਰਮਾਂ ਕਰਕੇ, ਆਪਣੀ ਸੋਚ ਕਰਕੇ ਤੇਰੇ ਤੋਂ ਦੂਰ ਆ ਤੇ ਮੈਨੂੰ ਕਿਰਪਾ ਕਰਕੇ ਮਿਲ ਰਿਹਾ। ਉਹੀ ਜਿਹੜੇ ਕਾਪੀ, ਯਾਨੀ ਕਿ ਜਿਸ ਤਰ੍ਹਾਂ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾ, ਜੇ ਮੈਂ ਉਹਨੂੰ ਚੇਤੇ ਰੱਖਦਾ, ਉਹਦਾ ਜ਼ਿਕਰ ਕਰਦਾ ਤਾਂ ਮੇਰਾ ਇਹ ਜੀਵਨ ਹੈ, ਜੇ ਮੈਨੂੰ ਉਹ ਵਿਸਰ ਜਾਂਦਾ, ਭਾਵ ਮੈਂ ਜੇ ਸ਼ੁਭ ਗੁਣਾਂ ਨਾਲੋਂ ਟੁੱਟ ਜਾਂਦਾ, ਰੱਬੀ ਗੁਣਾਂ ਨਾਲ ਜੁੜਦਾ ਤੇ ਮੈਂ ਜਿਉਂਦਾ ਹਾਂ, ਜੇ ਰੱਬੀ ਗੁਣਾਂ ਨਾਲੋਂ ਟੁੱਟ ਜਾਂਦਾ ਹਾਂ ਤਾਂ ਮੈਂ ਮੌਤ ਦੇ ਸਮਾਨ। ਜਿਵੇਂ ਕਬੀਰ ਸਾਹਿਬ ਕਹਿੰਦੇ ਆ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਲ ਸਵਾਰੇ। ਜੇ ਇੱਕ ਵਿਅਕਤੀ ਚੋਂ, ਇੱਕ ਬੰਦੇ ਵਿੱਚੋਂ ਇਨਸਾਨੀਅਤ ਮਰ ਗਈ, ਉਹ ਧਰਤੀ ਤੇ ਪਾ ਰਹੇ ਹੋ ਕਿਸੇ ਕੰਮ ਦਾ ਨਹੀਂ, ਉਹ ਇਨਸਾਨਾਂ ਦੇ ਕੰਮ ਨਹੀਂ ਆ ਸਕਦਾ, ਪਰ ਜੇ ਉਹਦੇ ਅੰਦਰੋਂ ਹੈਵਾਨੀਅਤ ਮਰ ਗਈ ਤਾਂ ਉਹ ਵਿਅਕਤੀ ਸੰਸਾਰ ਦੇ ਭਲੇ ਲਈ, ਮਨੁੱਖਤਾ ਦੇ ਭਲੇ ਲਈ, ਬ੍ਰਹਿਮੰਡ ਦੇ ਭਲੇ ਲਈ, ਧਰਤੀ ਦੇ ਭਲੇ ਲਈ ਜੀਵ ਰਿਹਾ ਹੈ, ਸੋ ਉਹ ਧਰਤੀ ਵਾਸਤੇ ਫਾਇਦੇਮੰਦ। ਹੁਣ ਇੱਥੇ ਜਿਹੜੇ ਵਾਰ ਵਾਰ ਜਨਮ ਆਉਂਦੇ ਆ, ਇੱਥੇ ਇੱਕ ਤਾਂ ਜਦੋਂ ਆਪਾਂ ਇਸ ਨੂੰ ਕਹਿੰਦੇ ਹਾਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਰ ਇਹਦੇ ਸੰਜਰੀਆ ਰਹਾਵ ਰਹਾਵ। ਇੱਥੋਂ ਹੀ ਗੱਲ ਸਪਸ਼ਟ ਹੋ ਜਾਂਦੀ ਹੈ। ਹੁਣ ਇਸ ਨੂੰ ਇਸੇ ਗੱਲ ਨਾਲ ਜੋੜਿਆ ਜਾਂਦਾ ਜੀ, ਪਹਿਲਾਂ ਕੋਈ ਕਿਸੇ ਜਨਮ ਸੀ, ਫਿਰ ਕੋਈ ਕਿਸੇ ਹੋਰ ਜਨਮ ਲਿਆ, ਫਿਰ ਆਸਤਾ ਆਸਤਾ ਬੜੀ ਦੇਰ ਬਾਅਦ ਇਹ ਮਨੁੱਖਾ ਜਨਮ ਹੋਰ ਕਈ ਜੂਨੀਆਂ ਚੋਂ, ਇਹ ਸੱਚ ਹੈ ਕਿ ਹੋਰ ਕਈ ਜੂਨੀਆਂ ਚੋਂ ਨਿਕਲ ਕੇ ਮੈਂ ਮਨੁੱਖ ਬਣਦਾ, ਪਰ ਇਸੇ ਜਨਮ ਦੇ ਵਿੱਚ, ਕਿਉਂਕਿ ਜਿਹੜਾ ਜੀਵਨ ਦਾ ਵਿਕਾਸ ਹੋਇਆ ਹੈ, ਜੇ ਆਪਾਂ ਕਹੀਏ ਨਾ ਕਿ ਵੀ 84 ਲੱਖ ਜੂਨਾਂ ਦੇ ਉਹ ਸਫ਼ਰ ਚੋਂ ਆਏ ਆ ਤੇ ਫਿਰ ਜੇ ਉਹ 84 ਲੱਖ ਜੂਨਾਂ ਨੂੰ ਗਿਣੀਏ, ਫਿਰ ਤਾਂ ਧਰਤੀ ਦੀ ਜਿਹੜੀ ਧਰਤੀ ਤੇ ਜਿਹੜਾ ਜੀਵਨ ਹੈ ਉਹ ਆਲਮੋਸਟ ਜਿਹੜਾ ਤੇ ਮਾਨੋ ਸੈਲੂਲਰ ਜੀਵਨ ਸੀ, ਯਾਨੀ ਕਿ ਧਰਤੀ ਤੇ ਜਿਹੜਾ ਜੀਵਨ ਹੈ ਉਹ 4 ਅਰਬ ਸਾਲ ਤੋਂ ਹੈ, ਤੇ ਉਹਦੇ ਵਿੱਚ ਵੀ 2 ਅਰਬ ਸਾਲ ਤੱਕ ਕੇਵਲ ਮਾਨੋ ਸੈਲੂਲਰ ਜੀਵਨ ਸੀ, ਇੱਕ ਸੈੱਲ ਦਾ ਜੀਵਨ ਸੀ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਇੱਕ ਇਹੋ ਜਿਹਾ ਜੀਵਨ ਆਉਂਦਾ ਜਿਸ ਨੂੰ ਜਿਹੜਾ ਕਿ ਸੂਰਜ ਦੀ ਤੋਂ ਐਨਰਜੀ ਲੈ ਕੇ, ਤਾਕਤ ਲੈ ਕੇ, ਸ਼ਕਤੀ ਲੈ ਕੇ, ਹਵਾ ਦੇ ਨਾਲ ਸੰਪਰਕ ਦੇ ਵਿੱਚ ਫੋਟੋਸੈਂਸਿਸ ਤਿਆਰ ਕਰਦਾ, ਯਾਨੀ ਕਿ ਉਸ ਦੇ ਨਾਲ ਆਕਸੀਜਨ ਬਣਦਾ ਹੈ। ਉਸ ਤੋਂ ਪਹਿਲਾਂ ਆਕਸੀਜਨ ਦੀ ਮਾਤਰਾ ਬਹੁਤ ਘੱਟ ਸੀ, 1% ਤੋਂ ਵੀ ਘੱਟ। ਉਸ ਨੂੰ ਕਹਿੰਦੇ ਆ ਸਿਆਨੋ ਬੈਕਟੀਰੀਆ, ਕੋਈ 2 ਅਰਬ ਸਾਲ ਪਹਿਲੇ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਆਕਸੀਜਨ, ਉਸ ਤੋਂ ਪਹਿਲਾਂ ਵੀ ਜਿਹੜਾ ਜੀਵਨ ਸੀ ਉਹ ਆਕਸੀਜਨ ਤੇ ਆਧਾਰਿਤ ਨਹੀਂ ਸੀ, ਉਹ ਹੋਰ ਗੈਸਾਂ ਤੇ ਆਧਾਰਿਤ ਸੀ। ਤੇ ਇਹ ਫਿਰ ਜਿਹੜਾ ਪ੍ਰਾਣ ਪ੍ਰਾਣੀ ਇਸੇ ਕਰਕੇ ਕਹਿੰਦੇ ਨੇ ਕਿ ਜਿਹੜਾ ਪ੍ਰਾਣਾਧਾਰੀ ਹੋ ਗਿਆ, ਜਿਹੜਾ ਸਾਹ ਲੈਣ ਵਾਲਾ ਜੀਵਨ ਹੈ, ਆਸਤਾ ਆਸਤਾ ਜਦੋਂ ਇਹ ਵਿਕਸਿਤ ਹੁੰਦਾ ਹੈ, ਸਭ ਤੋਂ ਪਹਿਲਾਂ ਇਸੇ ਤਰ੍ਹਾਂ ਬ੍ਰਿਕਸ਼ ਹੁੰਦੇ ਨੇ, ਇਨਸਾਨ ਹੁੰਦੇ ਨੇ, ਮਲਟੀਸੈਲੂਲਰ ਜੀਵਨ ਜਿਹੜਾ ਹੈ ਉਹ ਜੀਵਨ ਲਗਭਗ 50 ਕਰੋੜ ਸਾਲ ਤੋਂ ਹੈਗਾ। ਤੇ ਫਿਰ ਆਪਾਂ ਇਹ ਦੇਖੀਏ ਕਿ 84 ਲੱਖ ਜੀਵਨ, ਜੇ ਵੱਡੇ ਵੱਡੇ ਜੀਵਨ ਇੱਥੇ, ਕਈ ਇਹੋ ਜਿਹੀਆਂ ਪ੍ਰਜਾਤੀਆਂ ਨੇ ਜਿਹੜੀਆਂ ਹੋ ਕੇ ਖਤਮ ਹੋ ਗਈਆਂ। ਸੋ ਵਿਗਿਆਨਿਕ ਤੌਰ ਤੇ, ਤੇ ਗੁਰੂ ਸਾਹਿਬ ਵੀ ਇਸ ਗੱਲ ਨੂੰ ਨਹੀਂ, ਇਸ ਗੱਲ ਤੇ ਮੋਹਰ ਨਹੀਂ ਲਾਉਂਦੇ ਕਿ ਵੀ ਬੰਦਾ ਕਿਸੇ ਹੋਰ, ਕਿਉਂਕਿ ਆਵਾਗਮਨ ਨੂੰ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਰੱਦ ਕਰ ਦਿੱਤਾ। ਸੋ ਇਸੇ ਕਰਕੇ ਇੱਥੇ ਉਸੇ ਹੀ ਜੀਵਨ ਪ੍ਰਕਿਰਿਆ ਕਿ ਇਨਸਾਨ ਬਣਨ ਤੱਕ ਬੜਾ ਲੰਬਾ ਸਫ਼ਰ ਇਸ DNA ਨੇ, ਇਸ ਇਨਸਾਨ ਜਿਹੜਾ ਇਸਦੀ ਆਖਰੀ ਪੌੜੀ ਇਸ ਵਕਤ ਤੱਕ, ਹੋ ਸਕਦਾ ਇਨਸਾਨ ਨਾਲੋਂ ਵੀ ਕੋਈ ਹੋਰ ਜੀਨੀਅਸ ਜੀਵ ਆ ਜਾਏ। ਤੇ ਇਸੇ ਕਰਕੇ ਤੇ ਇੱਕ ਦੂਸਰੀ ਜਿਹੜੀ ਵਿਚਾਰ ਹੈ ਉਹ ਇਹ ਕਹਿੰਦੇ ਕਿ ਨਹੀਂ, ਇਸੇ ਜੀਵਨ ਦੇ ਵਿੱਚ ਜਿਵੇਂ ਸੁਖਮਣੀ ਸਾਹਿਬ ਦੇ ਵਿੱਚ ਆਉਂਦਾ ਹੈ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਯਾਨੀ ਕਿ ਕਈ ਕੋਟ ਫੂਫੜੇ ਸ਼ੂਕਰ ਮਿਰਗਾਜ, ਕਈ ਕੋਟ ਉਹ ਉੱਥੇ ਇਹ ਆ ਕਿ ਇਸੇ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ, ਜਿਵੇਂ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਆ ਕਈ ਅਸੰਖ ਜਪ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ ਸੰਘ ਗਲਬਤ ਤੇ ਅਕਮਾਏ, ਯਾਨੀ ਕਿ ਅਣਗਿਣਤ ਪ੍ਰਕਾਰ ਦੇ ਦਾ ਜੀਵਨ ਹੈ, ਅਣਗਿਣਤ ਪ੍ਰਕਾਰ ਦੀਆਂ ਰੂਹਾਂ ਨੇ, ਅਣਗਿਣਤ ਪ੍ਰਕਾਰ ਦਾ ਜਿਹੜੇ ਲੋਕ ਜੀਵਨ ਜੀ ਰਹੇ ਨੇ। ਇਸੇ ਤਰ੍ਹਾਂ ਹੀ ਉਹਦੇ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਵੇਦ ਕੇ ਸੋਤੇ, ਕਈ ਕੋਟ ਤਪੀਸਰ ਹੋਤੇ, ਇਸ ਤਰ੍ਹਾਂ ਅਣਗਿਣਤ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਸੋਚ ਦੇ ਤਲ ਤੇ ਜਿਹੜਾ ਜੀ ਰਹੇ ਨੇ। ਜਾਂ ਜਿਹੜਾ ਆਪਾਂ ਦੂਸਰਾ ਸ਼ਬਦ ਜਿਹੜਾ ਆਪਾਂ ਵਿਚਾਰ ਕੀਤਾ ਸੀ ਕਿ ਜਿਸ ਦੇ ਵਿੱਚ ਕਹਿੰਦਾ ਬਹੁਤ ਜਨਮ ਵਿਚਰੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਕਿਉਂਕਿ ਇੱਕ ਬਹੁਤ ਵੱਡੀ ਗੱਲ ਜਿਹੜੀ ਕਬੀਰ ਸਾਹਿਬ ਕਹਿ ਰਹੇ ਨੇ, ਕਿਉਂਕਿ ਜਪਜੀ ਸਾਹਿਬ ਦੇ ਵਿੱਚ ਆਪਾਂ ਬੇਸਿਕਲੀ ਪਹਿਲੀ ਜਿਹੜੀ ਪੰਗਤੀ ਹੈ ਪਹਿਲੀ ਪੌੜੀ ਦੀ, ਸੋਚਾ ਸੋਚ ਨਾ ਹੋਵੇ ਹੀ ਜੇ ਸੋਚੇ ਲਖਵਾਰ, ਆਪਾਂ ਇਸ ਤੇ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਸੁੱਚਮ ਕਰਨ ਦੇ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਕੋਈ ਪਵਿੱਤਰ ਨਹੀਂ ਹੋ ਸਕਦਾ। ਕਿਉਂ? ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਬਰੀਫ ਵਿੱਚ ਆਪਾਂ ਇਹੀ ਕਹਾਂਗੇ। ਪਰ ਜਿਹੜੀ ਦੂਜੀ ਪੌੜੀ, ਦੂਜੀ ਪੰਕਤੀ ਹੈ, ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਫਤਾਰ, ਜੇ ਮਨੁੱਖ ਸਮਾਧੀ ਲਾ ਕੇ ਸੋਚੇ ਕਿ ਮੈਂ ਲਗਾਤਾਰ ਸਮਾਧੀ ਲਾ ਕੇ ਬਹਿ ਜਾਏ ਕਿ ਮੇਰਾ ਅੰਦਰ ਖਾਮੋਸ਼ ਹੋ ਜਾਏਗਾ, ਪੀਸ ਆਫ ਮਾਇੰਡ ਉਹਨੂੰ ਨਹੀਂ ਮਿਲਣਾ, ਤੇ ਉਹਦਾ ਅੰਦਰ ਚੁੱਪ ਨਹੀਂ ਹੋਏਗਾ, ਉਹਦੇ ਅੰਦਰ ਇੱਕ ਸਿਲਸਿਲਾ ਲਗਾਤਾਰ ਚੱਲ ਰਿਹਾ, ਸਟ੍ਰੀਮ ਆਫ ਕਾਨਸ਼ੀਅਸਨੈਸ ਦਾ, ਚੇਤਨਤਾ ਪ੍ਰਵਾਹ ਦਾ, ਉਹ ਸੋਚੀ ਜਾ ਰਿਹਾ, ਅਣਗਿਣਤ ਜੂਨਾ ਭੋਗ ਰਿਹਾ, ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨੂੰ ਛੂਟੇ ਹੋਣੇ, ਜਿਸ ਸ਼ਬਦ ਚੋਂ ਪੰਕਤੀ ਹੈ ਉਹਦੇ ਵਿੱਚ ਹੀ ਆ, ਉਹ ਜ਼ਿਕਰ ਕਰ ਰਹੇ ਕਹਿੰਦੇ ਨੇ ਕਿ ਹਮ ਐਸੇ ਅਪਰਾਧੀ। ਤੇ ਇਹਦੇ ਇਸੇ ਵਿੱਚ ਹੀ, ਇਸੇ ਕਰਕੇ ਉਹਦੇ ਵਿੱਚ ਹੀ ਜ਼ਿਕਰ ਆਉਂਦਾ ਕਿ ਅਸੀਂ ਕਿਹੋ ਜਿਹੇ ਅਪਰਾਧੀ ਹਾਂ ਕਿ ਅਸੀਂ ਇਸ ਜੀਵਨ ਚ ਬੈਠੇ ਹੋਏ ਅਸੀਂ ਪਰਾਏ ਧਨ, ਪ੍ਰਾਈ ਔਰਤ, ਔਰਤ ਮਰਦ ਯਾਨੀ ਕਿ ਵਿਸ਼ੇ ਵਿਕਾਰਾਂ ਵੱਲ, ਪਰਤੀ ਨਿੰਦਾ ਚੁਗਲੀ ਬਖੀਲੀ ਇਹਨਾਂ ਚੀਜ਼ਾਂ ਦੇ ਵਿੱਚ ਵਿਚਰ ਰਹੇ ਹਾਂ, ਸੋਚਾਂ ਦੇ ਵਿੱਚ ਹੀ, ਪਰ ਅਪਵਾਦ ਨਾ ਛੁੱਟੇ, ਸਾਡੇ ਕੋਲੋਂ ਕੋਈ ਵੀ ਪਰਾਈ ਗੱਲ ਜਿਹੜੀ ਉਹ ਸਾਡੇ ਕੋਲੋਂ ਛੁੱਟਦੀ ਨਹੀਂ, ਅਸੀਂ ਮੁਸਲਸਲ ਇਸੇ ਵਿੱਚ ਆਵਾਗਮਨ ਹੋਤ ਹੈ ਫੁਣ ਫੁਣ, ਇਹ ਪ੍ਰਸੰਗ ਨਾ ਛੁੱਟੇ। ਤੇ ਇਸ ਕਰਕੇ ਅਸੀਂ ਇਸੇ ਹੀ ਜਨਮ ਵਿੱਚ ਬੈਠੇ ਬੈਠੇ ਹੀ ਜਿਹੜੇ ਆਵਾਗਮਨ ਦੇ ਵਿੱਚ ਵਿਚਰ ਰਹੇ ਹਾਂ, ਕਈ ਜੂਨੀਆਂ ਭੋਗ ਰਹੇ ਹਾਂ ਜੀ ਇਸੇ ਇਨਸਾਨੀ ਜਨਮ ਦੇ ਵਿੱਚ। ਤੇ ਉਸੇ ਹੀ ਆਧਾਰ ਤੇ ਇੱਥੇ ਵੀ ਆ ਕਿ ਕਈ ਜਨਮ ਪਾਏ ਕੀਟ ਪਤੰਗਾ, ਕਈ ਇਹੋ ਜਿਹੇ ਜੀਵਨ ਨੇ ਜਿਹੜੇ ਕੀਟ ਪਤੰਗੇ ਵਰਗੇ ਨੇ, ਕਈ ਜਨਮ ਪੈ ਜਲ ਮੀਨ ਕਰਾਂਗਾ, ਜਿਹੋ ਜਿਹੀ ਸੋਚ ਆ ਉਹੋ ਜਿਹੇ ਨੇ। ਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ, ਮਿਲ ਜਗਦੀਸ਼ ਮਿਲਣ ਕੀ ਬਰੀਆ, ਉਸ ਅਕਾਲ ਪੁਰਖ ਨੂੰ ਮਿਲ, ਇਹ ਤੇਰਾ ਸਮਾਂ ਹੈ ਉਸ ਨੂੰ ਪ੍ਰਾਪਤ ਕਰਨ ਦਾ, ਚਿਰੰਕਾਲ ਇਹ ਦੇਹ ਸਜੇ ਰਹੀ ਹੈ, ਕਿਉਂਕਿ ਇਹ ਦੇਹ ਤੈਨੂੰ ਬੜੀ ਦੇਰ ਬਾਅਦ ਪ੍ਰਾਪਤ ਹੋਈ ਹੈ। ਹੁਣ ਉਸੇ ਤਰ੍ਹਾਂ ਹੀ ਉਹ ਕਹਿੰਦੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਅਬ ਕੀ ਬਾਰ ਬਖਸ਼ ਬੰਦੇ ਕੋ ਔਰ ਨਾ ਹੋਵੋ ਫਿਰ। ਹਾਂ, ਇੱਕ ਹੋਰ ਸ਼ਬਦ ਜਿਸ ਦੇ ਵਿੱਚ ਕਬੀਰ ਸਾਹਿਬ, ਦੇਹੀ ਗਾਵਾਂ ਜਿਉ ਤਨ ਮੈਂ ਤੋ ਬਸੈ ਪੰਜ ਕਿਰਸਾਨਾ, ਨੈਣੋ ਨਕਤੋਂ ਸ੍ਰੋਣ ਰਸ ਪਰ ਇੰਦਰੀ ਕਿਹਾ ਨਾ ਮੰਨ, ਬਾਬਾ ਆਬ ਨਾ ਬਸੋ ਇਹ ਗਾਉਂ, ਘੜੀ ਘੜੀ ਕਾ ਲੇਖਾ ਮੰਗੇ ਕਾਹੇ ਤੇ ਚੇਤੋ ਨਾ। ਹੁਣ ਇੱਥੇ ਵੀ ਇਹੀ ਗੱਲ ਹੈ ਕਿ ਇੱਕ ਸਰੀਰ ਦੇ ਅੰਦਰ ਪੰਜ ਇੰਦਰੀਆਂ ਨੂੰ ਪੰਜ ਕਿਰਸਾਨ ਕਹਿ ਕੇ, ਸਰੀਰ ਨੂੰ ਖੇਤ ਬਣਾ ਕੇ, ਜੀਵ ਨੂੰ ਇਸ ਦਾ ਚੌਧਰੀ ਬਣਾ ਕੇ ਜਵਾਬ ਦੇ, ਉਸਨੇ ਅਮਲਾਂ ਦੀ ਜ਼ਿੰਦਗੀ ਜੀਣੀ ਹੈ, ਅਮਲ ਬੀਜਣਾ ਹੈ ਇਸ ਧਰਤੀ ਦੇ ਵਿੱਚ। ਪਰ ਜੇ ਉਹ ਪੰਜ ਕਿਰਸਾਨਾਂ ਪੰਜ ਇੰਦਰੀਆਂ ਦੇ ਆਖੇ ਮਨ ਲੱਗ ਕੇ ਭਟਕਦਾ ਹੈ, ਮਾੜੇ ਕੰਮ ਕਰਦਾ ਹੈ, ਤੇ ਅੰਤ ਜਵਾਬ ਦੇ ਕੌਣ ਹੈ? ਘੜੀ ਘੜੀ ਕਾ ਲੇਖਾ ਮੰਗੇ, ਧਰਮ ਰਾਏ ਜਬ ਲੇਖਾ ਮੰਗੇ। ਇੱਥੇ ਸਾਰੇ ਹੀ ਜਿਹੜੇ ਕਾਏ ਨੇ ਇਹ ਅਲੰਕਾਰਿਕ ਪਾਤਰ ਨੇ, ਰੀਅਲ ਦੇ ਵਿੱਚ ਕਿਸੇ ਨੇ ਕਿ ਜੀਵ ਦੇ ਨਾਲ ਹੀ ਸਾਰਾ ਸੰਬੋਧਨ ਹੈ, ਲੇਖਾ ਬਾਕੀ ਨਿਕਸੀ ਪਾਰੀ, ਪੰਜ ਕਿਰਸਾਨ ਵਾ ਪਾ ਗਏ ਲੈ ਬੰਨ੍ਹ ਜੀ ਦਰਬਾਰ, ਦਰਬਾਰ ਦੇ ਵਿੱਚ ਸਟ੍ਰੀਮ ਜਿਹੜਾ ਸਾਡਾ ਜ਼ਮੀਰ ਦੀ ਕੌਨਸ਼ੀਅਸਨੈਸ ਦੀ ਜਿਹੜੀ ਜਿਹੜੀ ਕੋਟ ਆ, ਉਹਦੇ ਵਿੱਚ ਜੀਵ ਹੀ ਜਿਹੜਾ ਹੈ ਉਸਨੇ ਭੁਗਤਣਾ ਹੈ, ਉਹਦੇ ਵਿੱਚ ਡਿਪਰੈਸ਼ਨ ਵੀ ਆਏਗਾ, ਉਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਆਉਣਗੀਆਂ ਜਦੋਂ ਉਹ ਮਾੜਾ ਕਰੇਗਾ, ਜਿਸ ਨੂੰ ਜਮ ਵੀ ਕਿਹਾ ਹੈ, ਜਮ ਕੀ ਸਰਕਾਰ ਹੈ, ਕਿਉਂਕਿ ਵਿਕਾਰਾਂ ਨੂੰ ਹੀ ਜਮ ਗਿਆ। ਤੇ ਇਸੇ ਤਰ੍ਹਾਂ ਉਸੇ ਦੇ ਵਿੱਚ ਹੀ ਕਹਿੰਦਾ ਹੈ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੇ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੋਜਨ ਫਿਰ। ਹੁਣ ਇੱਥੇ ਵੀ ਅਬ ਕੀ ਬਾਰ ਆ, ਇਹ ਵੀ ਉਸੇ ਤਰ੍ਹਾਂ ਹੀ ਹੈ, ਯਾਨੀ ਕਿ ਬਾਰ ਬਾਰ ਸਾਡੇ ਆਪਣੇ ਇਸ ਜੀਵਨ ਦੇ ਵਿੱਚ ਹੀ ਅਸੀਂ ਕਈ ਪ੍ਰਕਾਰ ਦਾ ਜੀਵਨ ਜੀ ਰਹੇ ਹੁੰਦੇ ਹਾਂ, ਕਈ ਪ੍ਰਕਾਰ ਦਾ ਜੀਵਨ ਭੋਗਦੇ ਹਾਂ, ਤੇ ਉਸ ਜੀਵਨ ਭੋਗਣ ਨੂੰ ਹੀ, ਕਿਉਂਕਿ ਗੁਰਬਾਣੀ ਦੇ ਵਿੱਚ ਕਈ ਵਾਰ ਜਿਹੜਾ ਜ਼ਿਕਰ ਆਉਂਦਾ ਹੈ ਹਮੇਸ਼ਾ ਤੁਲਨਾ ਹੁੰਦੀ ਹੈ, ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸਲੋਕ ਹੈ, ਗੁਰ ਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਟਣੇ, ਉਸ ਦਾ ਜਨਮ ਹੀ ਜਿਹੜਾ ਹੈ ਉਹ ਤ੍ਰਿਗ, ਯਾਨੀ ਕਿ ਉਹ ਤ੍ਰਿਗ ਨਿੰਦਣ ਯੋਗ ਹੈ, ਭ੍ਰਿਸ਼ਟ ਜਨਮ ਹੈ। ਕਿੱਦਾਂ ਦਾ ਹੈ? ਕੂਕਰੇ ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੇ ਤੁਲਖਨੇ, ਉਹ ਉਸੇ ਹੀ ਜੀਵਨ ਦੇ ਵਿੱਚ, ਯਾਨੀ ਕਿ ਕੁੱਤੇ ਵਰਗਾ, ਸੂਅਰ ਵਰਗਾ, ਕੂਕਰੈ ਸੂਕਰੈ ਗਰਭ ਗਰਭ ਬਣੇ, ਗੱਤੇ ਵਰਗ ਕਾਕੇ ਕਾਂ ਵਰਗ ਸਰਪਣੇ ਸਰਪ ਵਰਗਾ, ਯਾਨੀ ਕਿ ਇਹ ਤੁਲਸਮ ਖਲੇ ਇਹਨਾਂ ਦੇ ਬਰਾਬਰ ਹੈ। ਬਾਣੀ ਚ ਇਸੇ ਤਰ੍ਹਾਂ ਹੀ ਜਿਹੜੀਆਂ ਵੀ ਉਦਾਹਰਣਾਂ ਜਾਨਵਰਾਂ ਦੇ ਨਾਲ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਜਿੰਨੇ ਵੀ ਸਾਡੇ ਪਾਲਤੂ ਜਾਨਵਰ ਵੀ ਹੈਗੇ ਆ ਜਿਹੜੇ ਸਾਡੇ ਕੰਮ ਆਉਂਦੇ ਨੇ, ਕਦੀ ਅਸੀਂ ਗਧੇ ਨੂੰ ਕਹਿੰਦੇ ਹਾਂ ਗਧਾ ਬਣ, ਕਦੀ ਕੁੱਤੇ ਨੂੰ ਕਹਿੰਦੇ ਹਾਂ ਕੁੱਤਾ ਬਣ, क्योंकि वो अपने स्वभाव मुताबिक वही कुछ कर रहे हैं। पर इंसान जड़ा है वो अपने स्वभाव तो पटक जाता है, वो उसका कोई सुभाव ही नहीं है, उसको जो जी संगत मिलती है वो जी रंगत चढ़ जाती है। इसे करके गुरु साहब सानू यह भी इसे करके कहते कि मतलब सानू उपदेश दिता जाता है ना, मेरे माधव जी सतसंगत मिले सो तरिया, जे मैं चंगी संगत मिल गई तो मेरा पार उतारा हो जाएगा, मैं तर जाऊंगा, पर जे मैं माड़ी संगत मिली, इसे कहते ना संगत दुर्जन की तैते एन सुभागो, गुरु अर्जन गुरु तेग बहादुर पातशाह कहते हैं साधो मन का मान त्यागो। ये कहते हैं कि जी दुर्जन की भैड़े लोगों की संगत है उसको त्यागो, क्योंकि मैन इज नून बाय द सोसायटी ही कीप्स। मनुख जाने भी जाता है तो प्रभावित भी होता उस ही संगत तो जी उसकी संगत होती है, उ उसकी पहचान बन जाती है। ओरिजिनली मनुख जरा क्यों कि एक कॉन्शियस जीवे इसका जन्म तो लैके मनोविज्ञानक तौर पर आप जो गल करते हैं ना, क्यों क्योंकि जेडे जानवर ने उन्होंने सोचनी जी उन्होंने जरा थिंकिंग दायरा जी उन्होंने इमेजिनेशन है, कहीं तो यह भी कहते हैं इमेजिन नहीं करते पर नहीं वो करते उन्होंने सामने भी वह भी उन्होंने अंदर भी सवाल होंगे होना भावे उन्होंने को भाषा ना हो फिर भी एक सवाल उन्होंने जरूर होंगे होना कि भाई दिन चढ़िया दिन छुप गया रोशनी सी हनेरा हो गया खाने के वास्ते भटकते हैं दौड़ते हैं क्योंकि भुख लगती है उन्होंने जी क्रेविंग आ जी उन्होंने आकांक्षावान ने पर सीमित ने साढ़े वागू आकांक्षावान नहीं जी रहे वो लोड़ के मुताबिक जी रहे हैं। साडा जड़ा है विशाल सोचनी होने करके साडे विच वो विकार भी काम क्रोध लोभ मोह हंकार पर वो अलग अलग जानवरों के विच उन्हां दी स्थिति के मुताबिक भी होंगे जिस तरह गुरबाणी च इन्हां नूं रोग कहा गया होमै रोग मानुख को दीना काम रोग मैगल पस लीना। हाथी जड़ा है वह काम दे हुण ते रोग कहा गया उस चशके नूं जिहड़ा जिहड़ा उस ते प्रभावी है जेबा रोग मीन कस्या दिष्ट रोग पचमुआ पतंगा इसे शब्द ने पर सारे का एक एक मनुख न होमै रोग है पर मनुख दे एक थां ते भगत रविदास जी कहते हैं कि जे एक एक रोग के कारण यहो जे जानवर जिंदगी गवा बैंदे ने इंसान का की होएगा जिस दे विच पंजे ने काम क्रोध लोभ मोह हंकार, क्योंकि एक कंबीनेशन एक विशाल एहो जिहा सोचण वाला प्राणी है। सो इसे करके वो अपनी सोच दे पद्धर ते इसे जीवन दे विच कई जन्मों विच भटकता है ते इन्हां जन्मों च भटकण करके सोचनी दे करके ही जन्म जन्म की इस मन को मल लागी काला हुआ सिया। जे वो जे तल ते वो सोच रहा जे वो दे तल ते वो विचार रहा जे वो जे उहदा व्यवहार है ओहो जिहा जीवन भोग रहा ते ओहो जे जीवन की जिहड़ी जिहड़ी मैल है मैल होर किसी चढ़नी सी। जदों गुरु साहिब इह कहिंदे ना यानी कि जिहड़े पाप ने भरिया हाथ पैर तन दे पानी धोते उतर उसके मूत पलीती कपड़ होए दे साबण लई भरिया मत पापा के संग हुण मत पापा नाल किवें तरी भरी जांदी है इसे करके कहिंदे ओह धोपै नानक उहदा इलाज ही जिहड़ा है ओह ज्ञान है नाम है अकाल पुरख की याद है उहदे नाल जुड़ना है। आओ इत्थे ही पते की सांझ करदे हां वाहिगुरु जी का खालसा वाहिगुरु जी की फतेह।
1: मिलिया कहिए रे सोई, किंदे जेदा दिल मिल जाए ना ਮਿਲਣਾ ਕਿਹਦੇ ਨਾਲ ਹੈ? ਗੁਰੂ ਦੀ ਮੱਤ ਦੇ ਨਾਲ। ਜਦੋਂ ਤੇਰੀ ਮੱਤ ਗੁਰੂ ਦੀ ਮੱਤ ਦੇ ਨਾਲ ਮਿਲ ਗਈ, ਇੱਕਮਿਕ ਹੋ ਗਈ, ਸੋ ਮਿਲ ਰਿਹਾ ਉਹ ਫਿਰ ਮਿਲ ਕੇ ਹੀ ਰਹਿੰਦਾ ਆ, ਉਹ ਵੱਖਰਾ ਨਹੀਂ ਹੁੰਦਾ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈ ਰੇ ਸੋਈ, ਉਹਨੂੰ ਹੀ ਕਹਿ ਸਕਦੇ ਹਾਂ ਕਿ ਇਹਨੂੰ ਮਿਲ ਪਿਆ ਜਾਂ ਇਹ ਗੁਰੂ ਵਾਲਾ ਬਣ ਗਿਆ। ਜਿਹੜਾ ਦਿਲੋਂ ਮਿਲਦਾ ਆ, ਬਾਹਰੋਂ ਦਿਖਾਵਾ ਨਹੀਂ, ਅੰਦਰ ਵੀ ਹੋਵੇ ਗੁਰੂ ਦੀ ਮੱਤ। ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ। ਇੱਥੇ ਸ਼ਬਦ ਬੱਬਾ ਬੱਬੇ ਨੂੰ ਕੰਨਾ ਤੱਤੇ ਨੂੰ ਬਿਹਾਰੀ, ਪਰ ਇੱਥੇ ਬਾਤੀ ਨਹੀਂ, ਬਾਤੀ ਗੱਲਾਂ ਬਾਤਾਂ ਨਾਲ ਨਹੀਂ। ਜੇ ਬਹੁ ਤੇਰਾ ਲੋਚੀਐ, ਤੈਨੂੰ ਬਹੁਤ ਜੇ ਲੋਚਾ ਹੈਗੀ ਆ, ਤਾਂਘ ਹੈਗੀ ਆ, ਇਫ ਯੂ ਹੈਵ ਲੋਂਗਿੰਗ ਐਂਡ ਡਿਜ਼ਾਇਰ ਟੂ ਐਕਚੁਅਲੀ ਵਾਕ ਔਨ ਦ ਪੈਥ ਆਫ ਰਾਈਟਿਸਨੈਸ, ਟੂ ਕਨੈਕਟ ਵਿਦ ਦ ਡਿਵਾਈਨ, ਯੂ ਵਾਂਟ ਟੂ ਵਾਕ ਐਗਜੈਕਟਲੀ ਵਟ ਦ ਗੁਰੂ ਵਾਂਟਸ ਯੂ ਟੂ ਵਾਕ, ਇਫ ਯੂ ਹੈਵ ਦੈਟ ਲੋਂਗਿੰਗ, ਇਫ ਯੂ ਹੈਵ ਦੈਟ ਕਰੇਵਿੰਗ, ਲੈਟ ਮੀ ਟੈਲ ਯੂ ਵਨ ਥਿੰਗ, ਯੂ ਆਰ ਨਾਟ ਕਨ ਗੈਟ ਦੇਅਰ ਬਾਈ ਜਸਟ ਟਾਕਿੰਗ। ਅਤੇ ਇਹ ਗੱਲ ਹਰ ਚੀਜ਼ ਦੇ ਉੱਤੇ ਲਾਗੂ ਹੁੰਦੀ ਹੈ। ਗੱਲਾਂ ਅਸੀਂ ਬਹੁਤ ਕਰਦੇ ਹਾਂ, ਸਾਡੀ ਅਗਲੀ ਪੀੜ੍ਹੀ ਸਿੱਖੀ 'ਚ ਹੋਣੀ ਚਾਹੀਦੀ ਹੈ, ਅਸੀਂ ਤਾਂ ਸਾਡੇ ਕੋਲ ਤਾਂ ਇੰਨਾ ਕੁਛ ਹੈ, ਅਸੀਂ ਤਾਂ ਦੁਨੀਆ ਨੂੰ ਸਿੱਖ ਬਣਾ ਦਾਂਗੇ, ਆਹ ਹੋ ਜੂਗਾ। ਗੁਰੂ ਪਾਤਸ਼ਾਹ ਕਹਿੰਦੇ ਹੋ ਜੂਗਾ ਗੱਲਾਂ ਨਾਲ, ਗੱਲਾਂ ਨਾਲ ਨਹੀਂ ਹੋਣਾ। ਗੱਲਾਂ ਨਾਲ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤ ਨਹੀਂ ਅਸਮਾਨ ਗਿਰਾਵੇ। ਨਾ ਗੁਰੂ ਦੀ ਗੱਲ ਸੁਣਨੀ ਨਾ।
2: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लेण लई तुसी पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट, कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: सो कहण तो भाव की एफर्ट करनी पएगी, हुक्म नूं समझण वास्ते, हुक्म नूं पछाण वास्ते। इन ऑर्डर टू अंडरस्टैंड वट गुरबाणी इज सेइंग, यू हैव टू मेक द एफर्ट्स टू लर्न द लैंग्वेज। हुण आपां इसे देश विच आए हाँ, इत्थे थोड़ी बहुती एफर्ट कीती है तो अंग्रेजी सीख गए ना। तो जे एफर्ट कोई भी ना करिए तो कहे उदा ही कास्ट हो, मैनूं इंग्लिश आ जाए, इदा ही आ सकती है। जे कि होर असी जाना है, कितने चाइना च जाना, किसी होर मुल्क च होर भाषा सीखनी आ, यू हैव टू मेक द एफर्ट। एक गल आ, जो तुसी उन्हां लोकां दे विच हौली हौली विचरन लग जाने आ, आले पास दुआले उही बोली सुनदी आ, हौली हौली यू स्टार्ट टू पिक इट अप, राइट। सो ये कंसैप्ट संगत का भी आ, भी अपनी संगत ओहो जी रखो, संगत विच आया करो। जो आले दुआले का माहौल ओहो जिहा होएगा, तुहाडा मन हौली हौली उस चीज़ वल ढलना शुरू हो जाएगा। जे बहु तेरा लोची है, बाती मेल ना होई, गल्लां बातां नाल नहीं। ते इसे करके जिवें मन लो आपां सारे इत्थे रल के उपराले करदे हां, अपने बच्चियां नूं समां दिंदे हां, समां देना पैंदा इहनां नूं, शनिवार नूं लै के आउंदे हां, तुसीं समां कढ के इत्थे लै के आउंदे हो, लै के जांदे हो, इह आ तुसीं एफर्ट कर रहे हो, तुसीं समां दे रहे हो बच्चियां नूं। क्योंकि जे समा दवांगा ना, जे असी चाहुंदे साडी अगली पीढ़ी सही रवे, गलत राह ते ना तुर जाए, सिक्खी कायम रवे, घरां दे विच्चों सिक्खी गायब ना होवे, ते सानू टाइम देना पएगा। जे टाइम नहीं दवांगे तां इउं निकल जाणे हत्थां चों। धात मिलै फुन धात कौ, लिव लिवै कौ धावै। धात मिलै फुन धात कौ, जदों कोई सोने का मन लो बाहर गहना आ, वो जदों उन्हों हीट करीदा आ, सोने की कुठाली च पाईदा आ, वो सोना दो गहने इधर होण दो उधर होण, व्हेन दे हीट इट अप दे मर्ज टूगैदर, वो आटोमैटिकली एक दूजे दे विच मिक्स हो जाते हैं। ਇੱਥੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਜਦੋਂ ਗੁਰੂ ਦਾ ਹੁਕਮ ਪਛਾਣ ਕੇ ਅੰਦਰੋਂ ਤੂੰ ਸਹੀ ਮਨ ਦੇ ਨਾਲ ਗੁਰੂ ਦੇ ਰਾਹ 'ਤੇ ਤੁਰ ਪਏਗਾ ਤਾਂ ਬਾਹਲੀ ਐਫਰਟ ਕਰਨ ਦੀ ਲੋੜ ਨਹੀਂ। ਜਦੋਂ ਤੇਰਾ ਮੈਟਲ ਗੁਰੂ ਦੇ ਮੈਟਲ ਦੇ ਨਾਲ ਮੇਲ ਖਾਣ ਲੱਗ ਪਿਆ, ਵੈਨ ਦਾ ਫ੍ਰੀਕੁਐਂਸੀ ਆਫ ਯੋਰ ਥੋਟ ਪ੍ਰੋਸੈਸ ਸਟਾਰਟਸ ਟੂ ਅਲਾਈਨ ਵਿਦ ਦਾ ਥੋਟ ਪ੍ਰੋਸੈਸ ਆਫ ਦਾ ਗੁਰੂ, ਯੂ ਟੂ ਵਿਲ ਬੀ ਕਨੈਕਟਡ। ਦੇਰ ਇਜ਼ ਨੋ ਸਪੈਸ਼ਲ ਐਫਰਟਸ ਦੈਟ ਨੀਡਸ ਟੂ ਬੀ ਮੇਡ। The efforts initially, what you need to make is get to that frequency. Taat mila fun taat ko live live ko taave gur prasadi janiye tau anubhav paave te guru di kripa de naal assi oh rab diyan gallan jaan sakde ha ਤੋ ਅਨੁਭਵ ਪਾਵੈ। ਅਨੁਭਵ ਦਾ ਇੱਥੇ ਵਿਦਵਾਨ ਅਰਥ ਕਰਦੇ ਨੇ ਜਿਹੜਾ ਪਰਮੇਸ਼ੁਰ ਡਰ ਤੋਂ ਰਹਿਤ ਹੈ ਉਹਦੀ ਪ੍ਰਾਪਤੀ ਆਪਾਂ ਫਿਰ ਕਰ ਸਕਦੇ ਹਾਂ ਜਦੋਂ ਗੁਰੂ ਦੀ ਕਿਰਪਾ ਹੋਏਗੀ, ਗੁਰੂ ਦੇ ਥਰੂ ਜਾਵਾਂਗੇ। ਅਤੇ ਗੁਰੂ ਦੀ ਸਭ ਤੋਂ ਪਹਿਲੀ ਕਿਰਪਾ ਕੀ ਹੈ? ਸਾਨੂੰ ਗੁਰਬਾਣੀ ਦੇ ਦਿੱਤੀ ਹੈ, ਇਹ ਸਾਡੇ 'ਤੇ ਕਿਰਪਾ ਹੋਈ ਹੈ, ਜਿਹੜੀ ਬਾਣੀ ਸਾਨੂੰ ਬਖਸ਼ਿਸ਼ ਹੋ ਗਈ ਹੈ। ਅਗਲੀ ਕਿਰਪਾ ਅਸੀਂ ਕਰਨੀ ਹੈ, ਬਾਣੀ ਨੂੰ ਸਮਝਣਾ। ਜਿਵੇਂ ਤੁਸੀਂ ਐਫਰਟ ਕਰਦੇ ਹੋ, ਤੁਸੀਂ ਆਉਂਦੇ ਹੋ, ਬੈਠਦੇ ਹੋ, ਕੀਰਤਨ ਸੁਣਦੇ ਹੋ, ਇਤਿਹਾਸ ਦੀਆਂ ਵਿਚਾਰਾਂ ਸੁਣਦੇ ਹੋ, ਬਾਣੀ ਦੇ ਅਰਥ ਸੁਣਦੇ ਹੋ, ਇਹ ਵੀ ਕਿਰਪਾ ਹੋ ਰਹੀ ਹੈ। ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ। ਪਰ ਕਹਿੰਦੇ ਪਾਨਾਵਾੜੀ ਦਾ ਅਰਥ ਹੈ ਜਿਹੜੀ ਬਗੀਚੀ ਦੀ ਗੱਲ ਕਰ ਰਹੇ ਸੀ ਸ਼ਬਦ ਵਿੱਚ ਪਹਿਲਾਂ, ਭਾਵ ਫੁੱਲਾਂ ਦੀ ਵਾੜੀ ਜੇ ਹੋਵੇ ਘਰ, ਸਾਡੇ ਘਰ ਵਿੱਚ ਹੀ ਹੋਵੇ। ਪਰ ਕਹਿੰਦੇ ਖੋਤੇ ਨੂੰ ਉਹਦੀ ਸਾਰ ਨਹੀਂ ਪਾਉਂਦੇ, ਖਰ ਨਾਮ ਆ ਖੋਤੇ ਦਾ। ਸਾਡੇ ਘਰ ਦੇ ਵਿੱਚ ਕਹਿਣ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਰੂਪੀ ਵਾੜੀ ਦੇ ਵਿੱਚ ਇੱਕ ਇੱਕ ਸ਼ਬਦ ਮਹਿਕ ਦਾ ਫੁੱਲ ਆ। ਵਾੜੀ ਸਾਡੇ ਘਰੇ ਹੀ ਪਈ ਹੈ, ਬਗੀਚੀ ਸਾਡੇ ਘਰ ਲੱਗੀ ਪਈ ਏ, ਪਰ ਕਹਿੰਦੇ ਖਰ ਸਾਰ ਨਾ ਜਾਣੈ, ਖੋਤੇ ਨੂੰ ਉਹਦੀ ਸਾਰ ਨਹੀਂ। ਉਹਨੂੰ ਕੀ ਪਤਾ ਕਿਹੜਾ ਫੁੱਲ ਕਿਹੋ ਜਿਹਾ, ਕਿਹੜੇ ਫੁੱਲ 'ਚੋਂ ਕੀ ਮੁਸ਼ਕ ਆਉਂਦਾ, ਕੀ ਸਮੈਲ ਆਉਂਦੀ ਹੈ, ਫਰੈਗਰੈਂਸ ਆਉਂਦਾ। ਹੁਣ ਇੱਥੇ ਗੱਲ ਫੁੱਲਾਂ ਦੀ ਅਤੇ ਖੋਤੇ ਦੀ ਨਹੀਂ ਹੋ ਰਹੀ, ਉਦਾਹਰਣ ਦੇ ਕੇ ਗੱਲ ਸਾਨੂੰ ਸਮਝਾਈ ਜਾ ਰਹੀ ਹੈ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਰੂਪੀ ਬਗੀਚਾ ਹੈ, ਇੱਕ ਇੱਕ ਸ਼ਬਦ ਉਹਦੇ ਵਿੱਚ ਫੁੱਲਿਆ, ਅਤੇ ਇੱਕ ਇੱਕ ਸ਼ਬਦ ਦੇ ਵਿੱਚ ਜਿਹੜਾ ਗਿਆਨ ਆ, ਜਿਹੜੀ ਮੱਤ ਆ, ਉਹ ਸੁਗੰਧੀ ਆ। ਸਾਨੂੰ ਪਤਾ ਹੋਵੇ ਕਿ ਇੱਕ ਇੱਕ ਫੁੱਲ ਦੀ ਕੀ ਸੁਗੰਧੀ ਆ, ਕਹਿਣ ਤੋਂ ਭਾਵ ਇਸ ਸ਼ਬਦ ਦੇ ਅੰਦਰ ਗੁਰੂ ਦਾ ਕੀ ਹੁਕਮ ਆ, ਕੀ ਮੈਸੇਜ ਆ, ਕੀ ਸੁਨੇਹਾ ਆ। ਪਰ ਜੇ ਅਸੀਂ ਇਸ ਪਾਸੇ ਤੁਰਦੇ ਹੀ ਨਹੀਂ, ਤਾਂ ਮਾਫ ਕਰਨਾ, ਫਿਰ ਗੁਰੂ ਸਾਨੂੰ ਖੋਤੇ ਨਾਲ ਸੰਬੰਧ ਕਰ ਰਹੇ ਨੇ। ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ, ਰਸੀਆ ਹੋਵੇ ਮੁਸ਼ਕ ਕਾ ਤਬ ਫੂਲ ਪਛਾਣੈ। ਕਹਿੰਦੇ ਰਸੀਆ ਹੋਵੇ ਮੁਸ਼ਕ ਕਾ, ਜਿਹਨੂੰ ਜਾਣਕਾਰੀ ਹੋਵੇ ਸਮੈਲ ਲੈ ਕੇ ਦੱਸ ਦੇਗਾ, ਓ ਦਿਸ ਫੁੱਲ, ਦਿਸ ਫਲਾਵਰ ਇਜ਼ ਰੋਜ਼ ਫਲਾਵਰ, ਦਿਸ ਫਲਾਵਰ ਇਜ਼ ਦਿਸ ਫਲਾਵਰ। ਜਿਵੇਂ ਜੌਹਰੀ ਆ, ਉਹਨੂੰ ਹੀਰਾ ਦਿਖਾਓਗੇ, ਉਹਨੇ ਦੱਸ ਦੇਣਾ ਅਸਲੀ ਆ ਅਤੇ ਆ ਨਕਲੀ ਆ। ਸੋ ਇਗਜ਼ਾਮਪਲ ਦੇ ਰਹੇ ਨੇ ਕਿ ਸਿੱਖ ਨੂੰ ਇੰਨੀ ਨੌਲੇਜ ਹੋਣੀ ਚਾਹੀਦੀ ਹੈ ਬਾਣੀ ਦੀ, ਪਤਾ ਲੱਗੇ ਵੀ ਕਿਹੜੇ ਕਿਹੜੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਕੀ ਦੱਸ ਰਹੇ ਨੇ। ਰਸੀਆ ਹੋਵੇ ਮੁਸ਼ਕ ਕਾ, ਇੱਥੇ ਮੁਸ਼ਕ ਦਾ ਭਾਵ ਆ ਫਰੈਗਰੈਂਸ, ਸਮੈਲ। ਰਸੀਆ ਹੋਵੇ ਮੁਸ਼ਕ ਕਾ ਤਬ ਫੂਲ ਪਛਾਣੈ, ਤਾਂ ਪਛਾਣ ਸਕਦਾ ਵੀ ਕਿਹੜਾ ਫੁੱਲ ਆ। ਭਾਵ ਜੇ ਸਾਨੂੰ ਉਸ ਚੀਜ਼ 'ਤੇ ਅਸੀਂ ਆਪਣੇ ਆਪ ਨੂੰ ਲੈ ਕੇ ਜਾਣਾ, ਸਾਨੂੰ ਪਤਾ ਲੱਗੇ ਵੀ ਸਾਡੇ ਕੋਲ ਹੈ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ। ਜੇ ਸਾਨੂੰ ਪਤਾ ਲੱਗੇਗਾ ਨਾ ਵੀ ਇਹ ਖਜ਼ਾਨਾ ਦੁਨੀਆ ਦੇ ਵਿੱਚ ਕਿਸੇ ਕੋਲ ਨਹੀਂ ਹੈਗਾ, ਅਸੀਂ ਕਦਰ ਨਹੀਂ ਪਾਈ ਇਸ ਖਜ਼ਾਨੇ ਦੀ, ਜਿਹੜੀ ਗੱਲ ਗੁਰੂ ਪਾਤਸ਼ਾਹ ਕਹਿਣਾ ਚਾਹ ਰਹੇ ਨੇ। ਇੱਕ ਗੋਰਾ ਹੋਇਆ, ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਉਹਨੇ ਪੂਰੀ ਦੁਨੀਆ ਦਾ ਇਤਿਹਾਸ ਅਤੇ ਸਾਰੇ ਧਰਮਾਂ ਦਾ ਆਪਣੀ ਜ਼ਿੰਦਗੀ ਸਾਰੀ ਲਾ ਕੇ ਅਧਿਐਨ ਕੀਤਾ, ਅਤੇ ਸਾਰੇ ਧਰਮਾਂ ਦਾ ਅਧਿਐਨ ਕਰਨ ਤੋਂ ਬਾਅਦ ਵਿੱਚ ਉਹ ਕਹਿੰਦਾ ਇਸ ਸੰਸਾਰ ਦੇ ਉੱਤੇ ਥਰਡ ਵਰਲਡ ਵਾਰ ਜੇ ਲੱਗ ਗਈ, ਉਸ ਤੋਂ ਬਾਅਦ ਵਿੱਚ ਜੇ ਕੋਈ ਧਰਮ ਰਹਿੰਦੀ ਹੋਈ ਮਨੁੱਖਤਾ ਨੂੰ ਸੇਧ ਦੇ ਸਕਦਾ ਤਾਂ ਉਹ ਸਿੱਖ ਧਰਮ ਆ, ਉਹ ਗੁਰੂ ਗ੍ਰੰਥ ਸਾਹਿਬ ਆ, ਇਹ ਤੋਂ ਬਿਨਾਂ ਹੋਰ ਕੋਈ ਨਹੀਂ ਦੇ ਸਕਦਾ। ਉਹਨੂੰ ਇੰਟਰਵਿਊ ਦੇ ਵਿੱਚ ਪੱਤਰਕਾਰ ਨੇ ਪ੍ਰਸ਼ਨ ਕਰ ਲਿਆ ਵੀ ਤੂੰ ਇਹ ਕਾਹਤੋਂ ਕਹਿਤਾ ਵੀ ਥਰਡ ਵਰਲਡ ਵਾਰ ਤੋਂ ਬਾਅਦ ਵਿੱਚ ਸੇਧ ਮਿਲੇਗੀ ਗੁਰੂ ਗ੍ਰੰਥ ਸਾਹਿਬ ਤੋਂ ਦੁਨੀਆਂ ਨੂੰ, ਪਹਿਲਾਂ ਕਿਉਂ ਨਹੀਂ ਮਿਲ ਸਕਦੀ? ਉਹ ਕਹਿੰਦਾ ਇਸ ਗੱਲ ਦੇ ਦੋਸ਼ੀ ਸਿੱਖ ਆ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਰੁਮਾਲਿਆਂ 'ਚ ਹੀ ਬੰਦ ਕਰਕੇ ਰੱਖ ਦਿੱਤਾ, ਨਾ ਆਪ ਸਮਝੇ ਅਤੇ ਨਾ ਦੁਨੀਆਂ ਨੂੰ ਸਮਝਾਇਆ। ਅਤੇ ਉਹ ਬੰਦਾ ਗੱਲ ਕਰ ਰਿਹਾ ਜਿਹਨੇ ਆਪਣੀ ਸਾਰੀ ਉਮਰ ਸਾਰੇ ਧਰਮਾਂ ਨੂੰ ਪੜ੍ਹ ਕੇ, ਸਾਰੀ ਦੁਨੀਆਂ ਦਾ ਇਤਿਹਾਸ ਪੜ੍ਹ ਕੇ, ਕਿੰਨੇ ਤਗੜੇ ਇਨਸਾਈਕਲੋਪੀਡੀਆ ਲਿਖ ਕੇ। ਆਹ ਸਟੇਟਮੈਂਟ ਸੀ ਉਹਦੀ। ਇਹ ਗੱਲ ਗੁਰੂ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ, ਕਹਿੰਦੇ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ। ਅਸਲ ਦੇ ਵਿੱਚ ਉਹਦੀ ਸਟੇਟਮੈਂਟ ਆਹੀ ਗੱਲ ਬਿਆਨ ਕਰ ਰਹੀ ਹੈ ਕਿ ਘਰ ਵਿੱਚ ਬਗੀਚੀ ਹੋਵੇ ਪਰ ਖੋਤੇ ਨੂੰ ਉਹਦੀ ਸਾਰ ਨਹੀਂ। ਰਸੀਆ ਹੋਵੇ ਮੁਸ਼ਕ ਕਾ ਤਬ ਫੂਲ ਪਛਾਣੈ, ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ। ਅਪਿਓ ਕਹਿੰਦੇ ਜਿਹੜਾ ਪੀਤਾ ਨਹੀਂ ਜਾ ਸਕਦਾ, ਉਹ ਆ ਗੁਰੂ ਦਾ ਸੱਚਾ ਗਿਆਨ। ਪੀਣਾ ਔਖਾ ਆ ਕਿਉਂਕਿ ਗੱਲਾਂ ਸੱਚੀਆਂ ਨੇ, ਇਸ ਕਰਕੇ ਇਹਨੂੰ ਅਪਿਓ ਸ਼ਬਦ ਦਿੱਤਾ ਆ। ਅਪਿਓ ਪੀਵੈ ਜੋ ਨਾਨਕਾ, ਪਰ ਜਿਹੜਾ ਪੀ ਨਹੀਂ ਹੁੰਦਾ, ਜਿਹੜੀਆਂ ਗੁਰੂ ਦੀਆਂ ਗੱਲਾਂ ਸੁਣ ਨਹੀਂ ਹੁੰਦੀਆਂ ਕਿਉਂਕਿ ਸੱਚੀਆਂ ਨੇ, ਤਕਲੀਫ ਹੁੰਦੀ ਆ, ਪਰ ਕਹਿੰਦੇ ਜੇ ਕੋਈ ਪੀ ਜਾਵੇ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ, ਉਹਦੇ ਮਨ ਦੀ ਭਟਕਣਾ, ਉਹਦੇ ਭ੍ਰਮ ਜਿਹੜੇ ਨੇ ਸਮਾਵੈ ਤੋਂ ਭਾਵ ਖਤਮ ਹੋ ਜਾਣਗੇ। ਸਹਿਜੇ ਸਹਿਜੇ ਮਿਲ ਰਹਿ ਅਮਰਾ ਪਦ ਪਾਵੈ। ਫਿਰ ਹੌਲੀ ਹੌਲੀ ਕੀ ਹੋਏਗਾ, ਜਦੋਂ ਤੁਸੀਂ ਹੌਲੀ ਹੌਲੀ ਆਓਗੇ, ਇੱਕ ਇੱਕ ਸ਼ਬਦ ਦਾ ਗਿਆਨ ਸਿੱਖੀ ਜਾਓਗੇ ਸਿੱਖੀ ਜਾਓਗੇ। ਇਹਨੂੰ ਕਹਿੰਦੇ ਸਹਿਜੇ ਸਹਿਜੇ, ਇੱਕੋ ਦਿਨ 'ਚ ਤਾਂ ਨਹੀਂ ਆਪਾਂ ਸਾਰਾ ਸਿੱਖ ਸਕਦੇ। ਸਹਿਜੇ ਸਹਿਜੇ ਇਸੇ ਕਰਕੇ ਆਖਿਆ ਆਇਆ ਕਰੋ, ਗੁਰੂ ਕੀ ਸੰਗਤ ਵਿੱਚ ਆ ਕੇ ਬੈਠਿਆ ਕਰੋ, ਸ਼ਬਦ ਸੁਣਿਆ ਕਰੋ, ਕੀਰਤਨ ਸੁਣਿਆ ਕਰੋ, ਗੁਰਬਾਣੀ ਦੀ ਕਥਾ ਸੁਣਿਆ ਕਰੋ। ਸਹਿਜੇ ਸਹਿਜੇ ਮਿਲ ਰਿਹਾ, ਫਿਰ ਹੌਲੀ ਹੌਲੀ ਕਿਰਪਾ ਹੋ ਜਾਊਗੀ, ਸਾਡੀ ਸੁਰਤ ਗੁਰੂ ਦੀ ਉਸ ਮਤ ਦੇ ਨਾਲ ਮਿਲਾਪ ਕਰ ਲਏਗੀ। ਸਹਿਜੇ ਸਹਿਜੇ ਮਿਲ ਰਿਹਾ ਅਮਰਾ ਪਦ ਪਾਵੈ, ਅਮਰਾ ਪਦ ਦੀ ਪ੍ਰਾਪਤੀ ਤੈਨੂੰ ਹੋ ਜਾਏਗੀ। ਜਿੱਥੇ ਅਮਰ ਹੋ ਜਾਏਗਾ ਮਨ ਤੇਰਾ, ਮੌਤ ਤੋਂ ਰਹਿਤ ਹੋ ਜਾਏਗਾ, ਭਾਵ ਜਿੱਥੇ ਵਿਕਾਰਾਂ ਦੇ ਵਿੱਚ, ਨੈਗੇਟਿਵਿਟੀ ਦੇ ਵਿੱਚ, ਵਾਇਸਿਸ ਦੇ ਵਿੱਚ ਤੇਰਾ ਮਨ ਕਦੀ ਮਰੇਗਾ ਨਹੀਂ, ਤੂੰ ਅਮਰਾ ਪਦ ਪ੍ਰਾਪਤ ਕਰ ਜਾਏਗਾ। ਪਰ ਤੈਨੂੰ ਐਫਰਟ ਕਰਨੀ ਪੈਣੀ ਹੈ ਗੁਰੂ ਕੋਲ ਆਉਣ ਦੀ, ਗੁਰੂ ਕੋਲ ਬੈਠਣ ਦੀ, ਸਮਾਂ ਕੱਢਣ ਦੀ। ਅਮਰਾ ਪਦ ਪਾਵੈ ਡਜ਼ਨਟ ਜਸਟ ਮੀਨ ਫਿਜ਼ੀਕਲ ਇਮੋਰਟੈਲਿਟੀ, ਇਟਸ ਅ ਸਪਿਰਚੁਅਲ ਟ੍ਰਾਂਸਡੈਂਸਨ, ਏ ਸਪਿਰਚੁਅਲ ਟ੍ਰਾਂਸਡੈਂਸਨ where the soul becomes one with eternal, untouched by pain, fear, death, becomes in union with the creator, with the teachings of the guru. Sahaje sahaje mil rahe amra pad paave, ithe tak ajj de shabd di samapti hoegi, te agle shabd de vich vi jehda rai sa di gall si oh guru sahib ne agle shabd vich vi kiti hai, kyunki prakaran ohi chal reha hai ke ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ, ਹਰੀ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ, ਜਿਹੜਾ ਰਾਇਸਾ ਏ ਉਹ ਸਾਨੂੰ ਕੌਣ ਸੁਣਾਉਂਦਾ ਹੈ? ਉਹ ਸਾਨੂੰ ਗੁਰੂ ਮਿੱਤਰ ਸੁਣਾਉਂਦਾ ਹੈ। ਇਸ ਕਰਕੇ ਗੁਰੂ ਮਿੱਤਰ ਕੋਲ ਆ ਕੇ ਬੈਠਣਾ ਪਵੇਗਾ ਸਾਨੂੰ, ਇਹਦੇ ਤੋਂ ਕਥਾ ਕਹਾਣੀਆਂ ਰੱਬ ਦੀਆਂ ਸੁਣਨੀਆਂ ਪਵੇਗੀਆਂ, ਤਾਂ ਸਾਨੂੰ ਸੁੱਖ ਮਿਲੇਗਾ, ਤਾਂ ਸਾਡੀ ਸਿੱਖੀ ਜੋ ਹੈ ਉਹ ਕਾਇਮ ਰਹੇਗੀ। ਦਾਸ ਕੋਲੋਂ ਬੋਲ

ਸ਼ਕਤੀ ਹੈ ਜਿਹੜੀ ਸ਼ਰਾਬ ਤੂੰ ਬਣਾਈ ਹੈ ਇਹ ਤਾਂ ਪਲ ਤੋਂ ਪਲ ਦੀ ਹੈ ਉਹ ਵੀ, ਕਿਉਂਕਿ ਗੁਰਬਾਣੀ ਨੇ ਤਾਂ ਇਸ ਚੀਜ਼ ਨੂੰ, ਇਹਦੇ ਨਾਲ ਤਾਂ ਤੇਰੀ ਖੁਦ ਹੀ ਜਿਹੜੀ ਆ ਉਹ ਖੋ ਜਾਂਦੀ ਹੈ, ਤੂੰ ਤਾਂ ਹੋਸ਼ ਵੀ ਨਹੀਂ ਰਹਿੰਦਾ। ਇਸ ਦੇ ਮੁਕਾਬਲੇ ਵਿੱਚ ਜੇ ਉਸ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਲਿਵ ਲਾ ਲਵੇਂ, ਬਾਬਾ ਮਨ ਮਤਵਾਰੋ ਪ੍ਰੇਮ ਰਸ, ਦਿਨ ਰਾਤ ਜੇ ਤੇਰਾ ਮਨ ਜਿਹੜਾ ਉਸ ਪ੍ਰੇਮ ਦੇ ਰਸ 'ਚ ਲੱਗਿਆ ਰਵੇ, ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ, ਅਤੇ ਫਿਰ ਉਸ ਸਹਿਜ ਅਵਸਥਾ ਦੇ ਉਸ ਤਾਂ ਪਰਮਾਨੈਂਟ ਜਿਹੜੀ ਉਸ ਸੁਰਤੀ ਹੈ ਉਹ ਤੇਰੀ ਇਕਾਗਰ ਰਹੇਗੀ। ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ, ਉਹ ਪ੍ਰੇਮ ਦੀ ਜਿਹੜੀ ਲਿਵ ਹੈ ਇਕਾਗਰਤਾ ਹੈ ਉਹ ਤਾਂ ਦਿਨ ਰਾਤ ਲਗਾਤਾਰ ਬਣੀ ਰਹੇਗੀ। ਅਤੇ ਇਸ ਸ਼ਬਦ 'ਚ ਉਹਨੂੰ ਕਹਿੰਦੇ ਆ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਤ ਛੁੱਛੇ ਪਾ ਉਤਰੇ। ਇਹ ਜੋਗੀ ਜਿਹੜਾ ਅੰਮ੍ਰਿਤ ਦਾ ਵਪਾਰ ਕਰਨਾ ਚਾਹੇ, ਜਿਸਨੇ ਲੋਕਾਂ ਨੂੰ ਦਰਸ ਦੇਣੀ ਹੈ, ਜਿਸਨੇ ਅਕਾਲ ਪੁਰਖ ਦੀ ਖੁਸ਼ੀ ਹਾਸਲ ਕਰਨੀ ਆ, ਉਹ ਝੂਠੇ ਮਤ ਦੇ ਵਿੱਚ ਕਾਹਦੇ ਤੋਂ ਖਚਤ ਹੁੰਦਾ। ਭਾਵ ਆਪਾਂ ਕੱਲ੍ਹ ਵਿਚਾਰ ਕਰ ਰਹੇ ਸੀ ਕਿ ਗੁਰਬਾਣੀ ਵਿੱਚ ਕਈ ਜਨਮਾਂ ਦਾ ਕੀ ਭਾਵ ਹੈ, ਅਤੇ ਇਸ 'ਤੇ ਆਪਾਂ ਵਿਚਾਰ ਕੀਤੀ, ਭਾਵੇਂ ਇਸ ਨੂੰ ਆਪਾਂ ਫਿਰ ਹੋਰ ਵਿਚਾਰਾਂਗੇ ਕਿਸੇ ਦਿਨ। ਪਰ ਇਸ ਦੇ ਨਾਲ ਹੀ ਕਿਸੇ ਨੇ ਸਵਾਲ ਕੀਤਾ ਸੀ ਕਿ ਆਖਿਰ ਜਿਹੜਾ ਇਹ ਜਨਮ ਵੀ ਹੈਗਾ ਮਨੁੱਖ ਦਾ, ਜਿਸ ਵਿੱਚ ਇਹ ਵਿਚਰ ਰਿਹਾ, ਜਿਸ ਨੂੰ ਆਪਾਂ ਇਹ ਕਹਿੰਦੇ ਹਾਂ, ਬਾਣੀ 'ਚ ਵੀ ਕਹਿੰਦੇ ਆ, ਕਬੀਰ ਸਾਹਿਬ ਕਹਿੰਦੇ ਆ, ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਬਾਰ, ਜਿਉਂ ਬਨਫਲ ਭੋਏ ਗਿਰੇ ਬਹੁਰ ਨਾ ਲਾਗੇ ਡਰ, ਦੁਬਾਰਾ ਨਹੀਂ ਆਉਣਾ। ਉਸੇ ਤਰ੍ਹਾਂ ਜਿਸ ਤਰ੍ਹਾਂ ਫਲ ਪੱਕ ਕੇ ਜ਼ਮੀਨ 'ਤੇ ਡਿੱਗਿਆ, ਮੁੜ ਕੇ ਨਹੀਂ ਲੱਗਣਾ ਉਸ ਡਾਲੀ ਦੇ ਨਾਲ। ਅਤੇ ਪਰ ਉਹ ਜਿਹੜਾ ਜੀਵਨ ਹੈ, ਹਰ ਕਿਸੇ ਦੇ ਜੀਵਨ ਦਾ ਮਨੋਰਥ ਜਿਹੜਾ ਹੈ, ਬਾਣੀ ਇਸੇ ਕਰਕੇ ਜਿਹੜਾ ਜਿਸ ਕੰਸੈਪਟ ਨੂੰ ਭਾਰਤੀ ਇਤਿਹਾਸ ਦੇ ਵਿੱਚ, ਮਿਥਿਹਾਸ ਦੇ ਵਿੱਚ, ਫਿਲਾਸਫੀ ਦੇ ਵਿੱਚ ਮੁਕਤੀ ਦੀ ਗੱਲ ਕਹੀ, ਉਹ ਇਹੀ ਸੀ ਕਿ ਬਈ ਇਹ ਜੀਵਨ ਕਿਵੇਂ ਸ਼ਾਂਤੀ ਨਾਲ ਗੁਜ਼ਰੇ, ਭਾਵ ਆਨੰਦ ਨਾਲ ਗੁਜ਼ਰੇ। ਅਤੇ ਗੁਰਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੀਸਰੇ ਪਾਤਸ਼ਾਹ ਦੀ ਬਾਣੀ ਹੈ ਆਨੰਦ, ਜਿਸਨੂੰ ਅਸੀਂ ਨਿਤਨੇਮ ਦੇ ਵਿੱਚ ਆਨੰਦ ਸਾਹਿਬ ਕਰਕੇ ਸੰਬੋਧਨ ਕਰਦੇ ਹਾਂ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਜਿਹੜਾ ਆਨੰਦ ਹੈ ਇਹ ਗੁਰਸਿੱਖ ਦੇ ਜੀਵਨ ਦਾ ਮਕਸਦ ਹੈ, ਅਤੇ ਆਨੰਦ ਤਦੋਂ ਹੀ ਹੋਏਗਾ ਨਾ ਜਦੋਂ ਮਨੁੱਖ ਉਹਨਾਂ ਦੁਨਿਆਵੀ ਬੰਧਨਾਂ ਤੋਂ, ਦੁਨਿਆਵੀ ਬੰਧਨ ਕਿਹੜੇ ਨੇ, ਜਿਹੜੇ ਮਨੁੱਖ ਨੇ ਆਪ ਸਹੇੜ ਲਏ ਹੁੰਦੇ ਆ, ਜਿਨ੍ਹਾਂ ਦਾ ਕੋਈ ਮਕਸਦ ਹੀ ਨਹੀਂ ਹੈ, ਜਿਨ੍ਹਾਂ ਬੇੜੀਆਂ ਦੇ ਵਿੱਚ, ਕਰਮਕਾਂਡ ਦੀਆਂ ਬੇੜੀਆਂ ਦੇ ਵਿੱਚ, ਪਰਮ ਭੁਲੇਖੇ ਦੀਆਂ ਬੇੜੀਆਂ ਦੇ ਵਿੱਚ, ਵਿਕਾਰਾਂ ਦੇ ਦਲਦਲ ਦੇ ਵਿੱਚ, ਪੰਕਜ ਮੋਹ ਪੱਗ ਨਹੀਂ ਚਾਲੈ ਪੰਕ ਜੋ ਮੋਹ। ਪੰਕਜ ਤਾਂ ਕਹਿੰਦੇ ਆ ਨਾ ਕਮਲ ਫੁੱਲ ਨੂੰ, ਉਹ ਕਹਿੰਦੇ ਪੰਕ ਜੋ ਮੋਹ, ਮੋਹ ਦੇ ਉਸ ਕਿੱਚੜ ਦੇ ਵਿੱਚ ਪੈਰ ਹੀ ਨਹੀਂ ਚੱਲਦੇ, ਹਮ ਦੇਖਾਂ ਤੈ ਡੂਬ ਅਲੇ, ਮਨ ਏਕ ਨਾ ਚੇਤੇ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਐ ਮੇਰੇ ਮਨ, ਉਸ ਨੂੰ ਤੂੰ ਚੇਤੇ 'ਚ ਨਹੀਂ ਰੱਖਿਆ, ਪਾ ਉਹਦੇ ਗੁਣਾਂ ਨਾਲ ਤੂੰ ਜੁੜਿਆ ਨਹੀਂ, ਭੁੱਲ ਗਿਆ, ਤਾਂ ਇਹਦੇ ਨਾਲ ਕੀ ਹੋਏਗਾ ਜੇ ਉਸ ਨੂੰ ਤੂੰ ਬਿਸਰ ਜਾਏਗਾ, ਜੇ ਤੂੰ ਵਿਕਾਰ ਉਹਨੂੰ ਬਿਸਰਿਆ ਵਿਕਾਰਾਂ ਨਾਲ ਜੁੜ ਗਿਆ, ਤਾਂ ਤੇਰੇ ਜਿਹੜੇ ਗੁਣ ਨੇ ਉਹ ਉਸੇ ਤਰ੍ਹਾਂ ਹੀ ਗੱਲ ਜਾਣਗੇ ਜਿਵੇਂ ਕਿਸੇ ਵਿਅਕਤੀ ਨੂੰ ਕੌਣ ਲੱਗ ਜਾਂਦਾ, ਜਿਵੇਂ ਕਿਸੇ ਅਨਾਜ ਨੂੰ ਕੌਣ ਲੱਗ ਜਾਂਦਾ ਹੈ। ਇੱਥੇ ਵੀ ਮਕਸਦ ਜਿਹੜਾ ਹੈ ਬੇਸਿਕਲੀ ਆਨੰਦ, ਉਹੀ ਅਵਸਥਾ ਹੈ ਜਿਸ ਬਾਣੀ 'ਚ ਚੌਥਾ ਪਦ ਵੀ ਕਿਹਾ, ਸਹਿਜ ਅਵਸਥਾ ਵੀ ਕਿਹਾ। ਜਦੋਂ ਆਪਾਂ ਆਨੰਦਕਾਰੀ ਸਮੇਂ ਆਨੰਦ ਲਾਵਾਂ ਦਾ ਪਾਠ ਕਰਦੇ ਹਾਂ, ਉੱਥੇ ਵੀ ਅਵਸਥਾ ਹੈ, ਚੌਥੀ ਅਵਸਥਾ ਹੀ ਸਹਿਜ ਦੀ ਆ, ਚੌਥੇ ਸਟੇਜ 'ਤੇ ਜਾ ਕੇ ਹਰ ਚੌਥਣੀ

ਆਓ ਮਨ ਸਹਿਜ ਪਿਆ। ਇਸੇ ਤਰ੍ਹਾਂ ਹੀ ਆਨੰਦ ਸਾਡਾ ਜੀਵਨ ਦਾ ਮਨੋਰਥ ਹੈ ਅਤੇ ਆਨੰਦ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੁੰਦੀ ਆ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੇ ਹੁਣ ਕਿਉਂਕਿ ਮਾਏ ਸ਼ਬਦ ਸਭ ਤੋਂ, ਜਦੋਂ ਕੋਈ ਅਚੰਭਾ ਹੁੰਦਾ ਹੈ, ਜਦੋਂ ਕੋਈ ਹਾਦਸਾ ਹੁੰਦਾ, ਦੋਨੋਂ ਸਥਿਤੀਆਂ ਦੇ ਵਿੱਚ ਸਭ ਤੋਂ ਪਹਿਲਾਂ ਬੱਚਾ ਜਿਹੜਾ ਹੈ ਉਹ ਮਾਂ ਨੂੰ ਹੀ ਚੇਤੇ ਕਰਦਾ, ਕਿਉਂਕਿ ਸਭ ਤੋਂ ਪਹਿਲੇ ਉਸਦੀ ਜਿਹੜੀ ਨੇੜਤਾ ਹੈ ਉਹ ਮਾਂ ਨਾਲ ਹੁੰਦੀ ਹੈ। ਇੱਥੇ ਲੋਕਾਈ ਨੂੰ ਵੀ ਕਹਿ ਰਿਹਾ, ਭਾਈ ਨੂੰ ਵੀ ਕਹਿ ਰਿਹਾ ਕਿ ਹੇ ਭਾਈ ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਕਿਵੇਂ ਹੋਇਆ? ਸਤਿਗੁਰੂ ਮੈਂ ਪਾਇਆ, ਇਹ ਮੇਰੀ ਮਾਂ, ਇਹ ਜਗਤ ਦੇ ਲੋਕੋ, ਮੈਨੂੰ ਆਨੰਦ ਪ੍ਰਾਪਤ ਹੋ ਗਿਆ ਜਦੋਂ ਮੈਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਜਦੋਂ ਉਹਦੇ ਦੀਦਾਰ ਹੋ ਗਏ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਪਰ ਉਹ ਸਤਿਗੁਰੂ ਪ੍ਰਾਪਤ ਤਾਂ ਹੋਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਅਤੇ ਫਿਰ ਮਨ ਖਿੜ ਗਿਆ, ਮਨ ਨੂੰ ਵਧਾਈਆਂ ਪੇਸ਼ ਹੋ ਗਈਆਂ। ਉਸ ਤਰ੍ਹਾਂ ਉਸ ਅਵਸਥਾ ਦੇ ਵਿੱਚ ਜਿਵੇਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਮਨ ਦੀ ਕਾਨਸ਼ੀਅਸਨੈਸ ਦੇ ਲੈਵਲ 'ਤੇ, ਸ਼ਬਦੋ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਉਸ ਅਕਾਲ ਪੁਰਖ ਦਾ ਸ਼ਬਦ ਗਾ ਰਹੀਆਂ ਨੇ, ਗਾਵੋ ਜਿਸ ਨੇ ਮਨ ਦੇ ਵਿੱਚ ਉਸ ਨੂੰ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਨਾਨਕ ਜੀ ਕਹਿੰਦੇ ਨੇ ਕਿ ਮੈਨੂੰ ਆਨੰਦ ਪ੍ਰਤੀਤ ਹੋ ਗਿਆ, ਮੈਨੂੰ ਆਨੰਦ ਆ ਗਿਆ ਜਦੋਂ ਮੈਂ ਸਤਿਗੁਰੂ ਨੂੰ ਪਾ ਲਿਆ, ਦੇਖ ਲਿਆ, ਪਾਉ ਸਤਿਗੁਰੂ ਨਾਲ ਮੇਰਾ ਮਿਲਾਪ ਹੋ ਗਿਆ। ਨਾਨਕ ਸਤਿਗੁਰ ਭੇਟਿਆ, ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਜੀਵਨ ਖਿਵਾਉਂਦਿਆਂ ਪਹਿਨਦਿਆਂ ਵਿੱਚ ਹੋਵੇ ਮੁਕਤ। ਕਿਉਂ? ਕਿ ਜਦੋਂ ਸਤਿਗੁਰੂ ਦਾ ਮਿਲਾਪ ਹੋਇਆ ਤਾਂ ਸਤਿਗੁਰੂ ਨੇ ਮੈਨੂੰ ਉਹ ਜੁਗਤੀ ਦੇ ਦਿੱਤੀ, ਉਹ ਤਰੀਕਾ ਦੱਸਿਆ ਜਿਸ ਦੇ ਵਿੱਚ ਮੈਂ ਇਹ ਜੀਵਨ ਗੁਜ਼ਾਰਦਿਆਂ ਹੀ, ਇਸ ਜੀਵਨ ਨੂੰ ਮਾਣਦਿਆਂ ਹੀ, ਹੱਸਦਿਆਂ ਖੇਡਦਿਆਂ ਪਹਿਨਦਿਆਂ ਹੰਡਾਉਂਦਿਆਂ ਮੈਂ ਬੰਧਨਾਂ ਤੋਂ ਮੁਕਤ ਹੋ ਗਿਆ। ਮੈਨੂੰ ਕਿਸੇ ਜੰਗਲ ਵਿੱਚ ਜਾ ਕੇ ਕੁਝ ਤਿਆਗ ਕੇ, ਜੇ ਤਿਆਗਣਾ ਸੀ ਤਾਂ ਵਿਕਾਰਾਂ ਨੂੰ ਤਿਆਗਣਾ ਸੀ, ਬੰਧਨਾਂ ਨੂੰ ਤਿਆਗਣਾ ਸੀ, ਉਹਨਾਂ ਤੋਂ ਫ੍ਰੀ ਹੋ ਗਿਆ ਮੈਂ। ਸਤਿਗੁਰੂ ਨੇ ਜੋਗ ਦਿੱਤੀ, ਮੈਨੂੰ ਲੋੜ ਨਹੀਂ ਪਈ, ਮੈਂ ਇਸੇ ਜੀਵਨ ਦੇ ਵਿੱਚ ਜੀਵਨ ਨੂੰ ਹੰਡਾਉਂਦਿਆਂ ਹੀ, ਜੀਵਨ ਨੂੰ ਇੰਜੋਏ ਕਰਦਿਆਂ ਹੀ ਮੈਂ ਮੁਕਤੀ ਪ੍ਰਾਪਤ ਕਰ ਲਈ। ਹੁਣ ਇਸ ਦਾ ਰਸਤਾ ਦੱਸਦੇ ਨੇ ਮਨ ਨੂੰ ਸੰਬੋਧਨ ਹੋ ਕੇ, ਦੂਸਰੀ ਪੌੜੀ ਦੇ ਵਿੱਚ ਹੀ ਹੈ। ਇਹ ਮਨ ਮੇਰਿਆ, ਤੂੰ ਸਦਾ ਰੋਹਰ ਨਾਲ ਹੈ। ਮਨ ਕੀ ਹੈ? ਮਨ ਸਾਡੀ ਵਿਚਾਰਧਾਰਾ ਦਾ, ਭਾਵੇਂ ਉਹ ਚੰਗੀ ਸੋਚੇ ਮਾੜੀ ਸੋਚੇ, ਉਸ ਦਾ ਇੱਕ ਸਮੂਹ ਹੈ। ਉਹ ਹੀ ਜਿਹੜਾ ਹੈ ਉਹ ਇੰਦਰੀਆਂ ਦੇ ਪਿੱਛੇ ਭਟਕੇ ਨਾ, ਬਲਕਿ ਉਹ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰੱਖੇ। ਇਸੇ ਕਰਕੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਆਉਂਦਾ ਹੈ, ਕਿਉਂਕਿ ਗੁਰਸਿੱਖ ਨੂੰ ਹਦਾਇਤ ਹੀ ਆ ਨਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ ਹੈ, ਜਾਲ ਮੋ ਕਸ ਮਸ ਕਸ ਮਸ ਕਰ ਮਤ ਕਾਗਦ ਕਰ ਸਾਰ, ਜਾਲ ਮੋ ਕਸ ਮਸ ਕਰ ਮਤ ਕਾਗਦ ਕਰ ਸਾਰ, ਪਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੂਛ ਲਿਖ ਵਿਚਾਰ। ਹੁਣ ਇਸ ਇਹ ਅਲੰਕਾਰਿਕ ਸ਼ਬਦ ਨੇ, ਪਰ ਜ਼ਿਕਰ ਆ ਰਿਹਾ ਹੈ ਕਿ ਇਹ, ਕਿਉਂਕਿ ਮਨੁੱਖ ਆਪਣਾ ਲੇਖਾ ਆਪ ਹੀ ਲਿਖਦਾ ਹੈ ਨਾ, ਅਤੇ ਇਹ ਅਵਸਥਾ ਵਾ ਜਿਹੜੀ ਇਸ ਨੂੰ ਬਣਾਉਣਾ ਹੈ,
लिख नाम सलाह, लिख लिख अंत न पारावार, बाबा ए लिखा लिख जान, जिथे लेखा मंगी है तिथे हुए सचा निशान रहाओ। पाओ हे भाई माया दा मोह साड़ के जाल मोह, उसनू कसा के स्याही बनाते माया दा मोह साड़, उसनू अग ला के ओदी सवाह बना दे, ओदी कालक बना दे, कसा के स्याही बना ते अपनी अकल नू सोहना कागज बना लै, अपनी सोचनी नू जिसनू ना मन जड़ा है कोरा कागज है, इसनू कागज बना लै, प्रेम नू करम ते अपने मन नू लिखारी बना। जिहड़े तेरे अमल ने ना वो प्रेम ने, उसे तरह जिस तरह वो कहंदे आ पै के चरण कर पाव के, लोयन सुरत करे नानक कह सियाणीए कंत मिलावा होई, उस अवस्था ते जा, अपने मन नू लिखारी बना, गुरु दी सिख्या लै के अकाल पुरख दे गुणा दी विचार करनी से लिख, सिख भी ते लिख भी, प्रभु दा नाम लिख, उस अकाल पुरख दी सिफत सलाह लिख, ए लिख के अकाल पुरख दे गुणा दा ए भी लिख कि अकाल पुरख दे गुणा दा अंत ही नहीं पै सकता, अंत ना पारावार। पारावार दा मतलब है जिसका पारला बन्ना ही नजर ना आए, ते इसे तरह रहाव दी पंक्ति च कहंदे आ हे भाई ए लेखा लिखण दी जाच सिख, जिस थां जिंदगी विच कीते कमां दा हिसाब मंगिया जांदा है उथे ए लेखा सच्ची राहदारी बनता है, पास बन जाता है किते जाण दा। इस जीवन दी आपां इस नूं फिर एक बार विचारदे आं, जाल मोह कस मस कर मत कागद कर सार, कर मत कागद कर सार, पाओ कलम कर चित लिखारी, गुर पुछ लिख विचार, लिख नाम सलाह, लिख लिख अंत न पारावार, बाबा ए लेखा लिख जान, जिथे लेखा मंगिए तिथे होए सचा निशान रहाओ। सो इसे तरह आपां जदों अकाल पुरख दे संबंध दे विच, मनुख दे किरदार दे विच, मनुख दे लक्ष्य दे संबंध दे विच जदों गल विचारां करदे आ, तां फिर इस विचार दे विच ही जिस तरह कई बारी गुरु नानक पातशाह दे होर शब्द विचारते हैं, करणी कागद मन मसवाणी बुरा भला दोए लेख पए, ज्यों ज्यों किरत चलाए त्यों चलिए तो गुण ना ही अंत हारे, चित चेतस की नहीं बावरिया हर बिसरत तेरे गुण गलिया रहाओ। इसे शब्द कहते हैं जाली रैन जाल दिन हुआ, जेती कड़ी फाही तेती, रस रस चोग चुगै नित फासै छूट समूड़े कवन गुणी। उही गल कि जो असी विचारदे हाँ, जो साड़ा अमल है, एक पिछलियां अगलियां जन्मां दे कर्मां दी गल नहीं है,
ਇੱਥੇ ਹੀ ਜੋ ਅਸੀਂ ਕੜੀ ਨਾਲ ਕੜੀ ਜ਼ਿੰਦਗੀ ਜੁੜੀ ਰਹਿੰਦੀ ਹੈ ਅਤੇ ਜੋ ਅਸੀਂ ਕਰਦੇ ਹਾਂ ਜੋ ਅਸੀਂ ਵਿਚਰਦੇ ਹਾਂ ਉਹੀ ਸਾਡਾ ਜੀਵਨ ਦਾ ਯਾਨੀ ਕਿ ਉਹੋ ਜਿਹੇ ਕਰਮ ਹੀ ਸਾਨੂੰ ਅੱਗੇ ਫਸਾ ਦਿੰਦੇ ਆ। ਹੇ ਹਰੀ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤ ਜੀਵਾਂ ਦਾ ਆਚਰਣ ਮਾਨੋ ਕਾਗਜ਼ ਹੈ, ਮਨ ਦਵਾਤ ਹੈ, ਉਸ ਬਣ ਰਹੇ ਆਚਰਣ ਕਾਗਜ਼ ਉੱਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ ਚੰਗੇ ਮੰਦੇ ਲੇਖ ਲਿਖੇ ਜਾਂਦੇ ਨੇ। ਭਾਵ ਜੋ ਅਸੀਂ ਕਰਦੇ ਹਾਂ ਕਾਨਸ਼ੀਅਸਨੈਸ ਦੇ ਲੈਵਲ 'ਤੇ, ਮਨ ਵਿੱਚ ਹੁਣ ਤੱਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਣਾ ਨਾਲ ਜੀਵ ਜਿਹੜੇ ਨਵੇਂ ਚੰਗੇ ਮੰਦੇ ਕਰਮ ਕਰਦੇ ਹਨ ਉਹ ਕੰਮ ਆਚਰਣ ਰੂਪ ਕਾਗਜ਼ ਉੱਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ ਅਤੇ ਇਸ ਤਰ੍ਹਾਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਰੂਪ ਸੁਭਾਅ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ ਰਾਹ 'ਤੇ ਤੁਰ ਸਕਦੇ ਹਨ। ਹੁਣ ਇਸੇ ਕਰਕੇ ਬਾਣੀ ਦਾ ਲਕਸ਼ ਹੀ ਜਿਹੜਾ ਹੈ ਉਹ ਆਨੰਦ ਬਾਣੀ ਦਾ, ਉਹ ਮਨੁੱਖ ਨੂੰ ਉਸ ਅਵਸਥਾ 'ਚ ਲੈ ਜਾਣਾ ਹੈ ਜਿੱਥੇ ਉਹ ਇਹਨਾਂ ਬੰਧਨਾਂ ਤੋਂ, ਜਿੱਥੇ ਉਸ 'ਚ ਮੇਰ ਤੇਰ ਦਾ ਭਾਵ ਖਤਮ ਹੋ ਜਾਏ। ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ, ਇੱਧਰ ਉੱਧਰ ਨਹੀਂ, ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਜਦੋਂ ਉਹਦੇ ਨਾਲ ਤੂੰ ਰਹੇਗਾ ਤਾਂ ਤੇਰੇ ਜਿਹੜੇ ਸਾਰੇ, ਕਿਉਂਕਿ ਇਹ ਜਿਤਨੇ ਵੀ ਮਾੜੇ ਕਰਮ ਨੇ ਦੁੱਖ ਨੇ ਇਹ ਤੈਨੂੰ ਭੁੱਲ ਜਾਣਗੇ, ਤੂੰ ਗੁਣਾਂ ਨਾਲ ਹੀ ਜੁੜਿਆ ਰਹੇਗਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਉਹ ਤੈਨੂੰ ਪ੍ਰਵਾਨ ਕਰ ਲਏਗਾ ਅਤੇ ਤੇਰੇ ਸਾਰੇ ਹੀ ਉਹ ਕਾਰਜ। ਹੁਣ ਇੱਥੇ ਦੁਨਿਆਵੀ ਕਾਰਜਾਂ ਦੀ ਉਹ ਗੱਲ ਨਹੀਂ ਕਰ ਰਹੇ, ਇੱਥੇ ਉਹ ਸਾਰੇ ਹੀ ਮਾਨਸਿਕਤਾ ਨਾਲ ਜੁੜੇ ਹੋਏ ਆਕਾਂਕਸ਼ਾਵਾਂ ਦੇ, ਉਹ ਸਾਰਾ ਕੁਝ ਜਿਹੜਾ ਉਹ ਆਪਣੇ ਆਪ ਖਤਮ ਹੋ ਜਾਂਦਾ, ਸੰਤੁਸ਼ਟੀ ਪ੍ਰਾਪਤ ਹੋ ਜਾਂਦੀ ਹੈ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਕਿਉਂਕਿ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ। ਉਹ ਮਾਲਕ ਸਾਰੇ ਕਿਸੇ ਤੋਂ ਹਰ, ਯਾਨੀ ਕਿ ਬਹੁਤ ਵੱਡਾ ਸਵੱਬ ਸਾਜ਼ ਹੈ, ਹਰ ਸ਼ੈ 'ਚ ਉਹ ਸਮਰੱਥ ਹੈ। ਉਸਨੂੰ ਮਨ 'ਚੋਂ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਨਾਨਕ ਜੀ ਕਹਿੰਦੇ ਨੇ ਇਹ ਮੇਰੇ ਮਨ ਹਮੇਸ਼ਾ ਹੀ ਤੇਰਾ ਬੈਂਟ ਆਫ ਮਾਇੰਡ ਜਿਹੜਾ ਉਹ ਹਰ ਹਰੀ ਦੇ ਨਾਲ, ਅਕਾਲ ਪੁਰਖ ਦੇ ਨਾਲ ਹੀ ਰਵੇ। ਇਸ ਤਰ੍ਹਾਂ ਬਾਣੀ ਦਾ ਜਿਹੜਾ ਲਕਸ਼, ਕਿਉਂਕਿ ਮੈਂ ਕੱਲ੍ਹ ਦੇ ਪ੍ਰੋਗਰਾਮ ਦੀ ਹੀ ਆਪਾਂ ਐਕਸਟੈਂਸ਼ਨ ਕਰ ਰਹੇ ਹਾਂ, ਪਰ ਇਸ ਨੂੰ ਇੱਕ ਵਾਰ ਫਿਰ ਆਪਾਂ ਵਿਚਾਰਾਂਗੇ ਕਿ ਗੁਰਬਾਣੀ ਦੇ ਵਿੱਚ ਜਿਹੜੇ ਜਨਮਾਂ ਦਾ ਜ਼ਿਕਰ ਹੈ ਉਹ ਇਹੀ ਆ, ਇਸੇ ਜਨਮ ਦੇ ਵਿੱਚ, ਅਤੇ ਇਸੇ ਜਨਮ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ ਕਿ ਇੱਥੇ ਹੀ ਬੰਦਾ ਕਰਮਾਂ ਦੇ ਆਧਾਰ 'ਤੇ ਉਲਝਿਆ ਜਾਂਦਾ ਹੈ ਅਤੇ ਇਸੇ ਕਰਕੇ ਇਸ ਕੋਰੇ ਮਨ ਦੇ ਉੱਪਰ ਗੁਰੂ ਸਾਹਿਬ ਕਹਿੰਦੇ ਆ ਅਮਲਾਂ ਦਾ, ਯਾਨੀ ਕਿ ਮਨ ਦੀ ਸਿਆਹੀ ਨੂੰ ਸਾੜ ਕੇ, ਉਸ ਸਿਆਹੀ ਬਣਾ ਕੇ ਅਮਲਾਂ ਦੁਆਰਾ ਆਪਣਾ ਕਿਰਦਾਰ ਜਿਹੜਾ ਹੈ ਉਹ ਉੱਚਰ। ਜਿਵੇਂ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕਬੀਰ ਸਾਹਿਬ ਇਸਨੂੰ ਖੇਤ ਕਹਿੰਦੇ ਆ, ਅਤੇ ਇਸੇ ਕਰਕੇ ਕਹਿੰਦੇ ਆ ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੇ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਭੋਜਲ ਫੇਰਾ। ਕਿਉਂਕਿ ਉਹ ਪੰਜ ਇੰਦਰੀਆਂ ਨੂੰ ਕਿ ਪੰਜ ਕਿਰਸਾਨ ਕਹਿ ਰਹੇ ਆ ਅਤੇ ਜੀਵ ਨੂੰ, ਮਨ ਨੂੰ ਉਹ ਤਸ਼ਬੀਹ ਦਿੰਦੇ ਆ ਉਸ ਚੌਧਰੀ ਦੇ ਨਾਲ ਜਿਸਨੇ ਪਿੰਡ ਦਾ ਨਿਜ਼ਾਮ ਚਲਾਉਣਾ ਹੁੰਦਾ ਹੈ, ਪਰ ਜੇ ਉਹ ਇੰਦਰੀਆਂ ਦੇ ਪਿੱਛੇ ਲੱਗ ਕੇ, ਵਿਕਾਰਾਂ ਦੇ ਪਿੱਛੇ ਲੱਗ ਕੇ ਅਸਲੀਅਤ ਗੁਆ ਦਿੰਦਾ ਹੈ ਤਾਂ ਫਿਰ ਪਛਤਾਉਣਾ ਵੀ ਪੈਂਦਾ, ਉਸੇ ਨੂੰ ਵੀ ਪੈਂਦਾ ਹੈ।
ਸੋ ਇੱਥੇ ਵੀ ਆ ਕਿ ਜਿਸ ਜਿਸ ਜਿਸ ਅਵਸਥਾ ਦੇ ਵਿੱਚ ਅਸੀਂ ਵਿਚਰਦੇ ਹਾਂ ਉਹ ਜੇ ਉਸ ਜਾਲ ਦੇ ਵਿੱਚ ਫਸ ਜਾਂਦੇ ਹਾਂ ਤਾਂ ਫਿਰ ਸੁਤੰਤਰ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਤਾਂ ਹੀ ਉਹ ਗੁਰੂ ਸਾਹਿਬ ਕਹਿੰਦੇ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਹਿਬ ਵਾਲੀ ਪ੍ਰੀਤ ਚ ਸਾਹਿਬ ਸੇਤੀ ਪਤ ਰਹੇ। ਕਿਉਂਕਿ ਹਰ ਪਲ ਜਿਹੜੇ ਵਿਕਾਰ ਨੇ ਉਹ ਚੋਰਾਂ ਸਮਾਨ ਨੇ, ਉਹਨਾਂ ਨੇ ਕੋਸ਼ਿਸ਼ ਕਰਨੀ ਆ ਤੇਰੇ ਹਿਰਦੇ 'ਚ ਕਿਸ ਪਾਸਿਓਂ ਵੀ ਪ੍ਰਵੇਸ਼ ਕਰਕੇ ਤੇਰੇ ਗੁਣਾਂ ਦਾ ਨੂੰ ਲੁੱਟ ਲਵਾਂ। ਇਹ ਜਿਹੜੀ ਪੂੰਜੀ ਹੈ ਗੁਣਾਂ ਦੀ ਅਤੇ ਸੰਭਾਲਣਾ ਇਸ ਨੂੰ ਤੇਰਾ ਹੀ ਫਰਜ਼ ਹੈ। ਇਸੇ ਸ਼ਬਦ 'ਚ ਆਉਂਦਾ ਹੈ ਕਿ ਮਨੁੱਖ ਦਾ ਸਰੀਰ ਮਾਨੋ ਲੋਹੇ ਦੀ ਭੱਠੀ ਹੈ, ਉਸ ਭੱਠੀ ਵਿੱਚ ਮਨ ਮਾਨੋ ਲੋਹਾ ਹੈ ਅਤੇ ਉਸ ਉੱਤੇ ਕਾਮਾਤਮਕ ਪੰਜ ਅੱਗਾਂ ਬਲ ਰਹੀਆਂ ਹਨ। ਅਤੇ ਫਿਰ ਉਸ ਨਾਲ ਲੋਹਾ ਤਾਂ ਮੈਲਟ ਹੀ ਹੋ ਜਾਏਗਾ ਨਾ। ਕਾਮਾਤਮਕ ਦੀ ਇਹਨਾਂ ਅਗਨੀ ਦੀ ਤਪਸ਼ ਨਾਲ ਉਸ ਉੱਤੇ ਪਾਪਾਂ ਦੇ ਪਖਤੇ ਕੋਲੇ ਪਏ ਹੋਏ ਹਨ। ਮਨ ਇਸ ਅੱਗ ਵਿੱਚ ਸੜ ਰਿਹਾ ਹੈ, ਚਿੰਤਾ ਦੀ ਸੰਨੀ ਹੈ ਜੇ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵੱਲੋਂ ਸਾੜਨ ਵਿੱਚ ਮਦਦ ਦੇ ਰਹੀ ਹੈ। ਭਾਵ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੱਤ ਪਈ। ਪਰ ਅੱਗੇ ਕਹਿੰਦੇ ਨੇ ਪਾਇਆ ਮਨੋਰ ਕੰਚਨ ਫਿਰ ਹੋਵੇ। ਬਹੁਤ ਵੱਡੀ ਗੱਲ ਹੈ। ਪਾਇਆ ਮਨੋਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨਾਹੀ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟੇ ਦੇਹਾ। ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟੇ ਦੇਹਾ। ਮਨੂਰ ਉਹ ਲੋਹਾ ਹੁੰਦਾ ਹੈ ਜਦੋਂ ਕਾੜੀ ਜਾਂਦੀ ਹੈ, ਇੱਕ ਲੋਹੇ ਦਾ ਚੂਰਾ ਹੁੰਦਾ ਜਿਹੜਾ ਬੇਕਾਰ ਹੁੰਦਾ ਜਿਸ ਨੂੰ ਸੁੱਟ ਦਿੱਤਾ ਜਾਂਦਾ ਹੈ। ਅਤੇ ਇੱਥੇ ਗੁਰੂ ਦੀ ਬਖਸ਼ਿਸ਼ ਨਾਲ ਨਾਨਕ ਜੀ ਕਹਿੰਦੇ ਨੇ, ਪਰ ਇਹ ਨਾਨਕ ਜੇ ਸਮਰੱਥ ਗੁਰੂ ਮਿਲ ਪਏ ਤਾਂ, ਜਿਵੇਂ ਕਿਹਾ ਨਾ ਨਾਨਕ ਸਤਿਗੁਰ ਭੇਟਿਆ, ਇਹ ਨਾਨਕ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮੇ ਹੋਏ ਲੋਹੇ ਨੂੰ ਵੀ ਚੁੱਕ ਕੇ ਮਨ ਵੀ ਸੋਨਾ ਬਣਾ ਦਿੰਦਾ। ਉਹ ਆਤਮਕ ਜੀਵਨ ਦੇਣ ਵਾਲਾ ਅਕਾਲ ਪੁਰਖ ਦਾ ਨਾਮ ਦਿੰਦਾ ਹੈ ਜਿਸ ਦੀ ਬਰਕਤ ਨਾਲ ਸਰੀਰ ਇੱਕ ਸਰੀਰ ਟਿਕ ਜਾਂਦਾ ਹੈ। ਪਾਓ ਇੰਦਰੇ ਵਿਕਾਰਾਂ ਵੱਲੋਂ ਹਟ ਜਾਂਦਾ ਹੈ ਅਤੇ ਉਸ ਜੀਵਨ ਦੇ ਲਕਸ਼ ਵੱਲ ਆਨੰਦ ਵੱਲ ਮੁੜ ਜਾਂਦਾ ਹੈ। ਆਓ ਇਹਨਾਂ ਵਿਚਾਰਾਂ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਕੁਛ ਪੰਕਤੀਆਂ ਸਰਵਣ ਕਰਦੇ ਹਾਂ, ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ।

ਹੀ ਮਹੱਲਾ ਪੰਜਵਾ ਸੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ

ਉਹ ਕਦੇ ਨਾ ਬੋਲੈ ਕੌੜਾ ਮਿੱਠ ਬੋਲੜਾ ਜੀ।

ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ, ਤਖਤਾਂ ਤਾਜਿਆਂ ਦੇ ਮਾਲਕ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਦੋ ਜਹਾਨਾਂ ਦੇ ਵਾਲੀ, ਵਾਲੀਏ ਕੁੱਲ ਕਾਇਨਾਤ, ਵਾਲੀਏ ਕੁੱਲ ਖਲਕਤ,

ਭਿੰਨੇ ਕੀਰਤਨ ਸਰਵਣ ਕੀਤੇ। ਅੰਮ੍ਰਿਤ ਵੇਲੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ। ਜਦੋਂ ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਤਖਤਾਂ ਤੇ ਸੁਸ਼ੋਭਿਤ ਹੋਏ ਖੁੱਲ੍ਹੇ ਦਰਸ਼ਨ ਦੀਦਾਰ ਦੀਆਂ ਦਾਤਾਂ ਸਮੁੱਚੀ ਹੀ ਕਾਇਨਾਤ ਨੂੰ, ਸ੍ਰਿਸ਼ਟੀ ਨੂੰ, ਬ੍ਰਹਿਮੰਡ ਨੂੰ ਬਖਸ਼ਿਸ਼ ਹੋਈਆਂ, ਜੋ ਅੰਮ੍ਰਿਤ ਵੇਲੇ ਪਾਵਨ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪਾਵਨ ਅਸਥਾਨਾਂ ਤੋਂ ਜੋ ਹੁਕਮ ਬਖਸ਼ਿਸ਼ ਹੋਏ, ਧੰਨ ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਤਿਨ੍ਹਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਸੂਹੀ ਰਾਗ ਦੇ ਅੰਦਰ ਸੂਹੀ ਰਾਗ ਦੇ ਸ਼ੰਤ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਕ 784 ਅਤੇ 785 ਦੇ ਉੱਪਰ ਪਾਵਨ ਬਚਨ ਸੁਭਾਇਮਾਨ ਹਨ। ਪਾਵਨ ਮੁੱਖ ਵਾਕ ਦਾ ਪਾਠ, ਕਿਉਂਕਿ ਪਾਵਨ ਮੁੱਖ ਵਾਕ ਸੂਹੀ ਰਾਗ ਦੇ ਸ਼ੰਤ ਹੋਣ ਕਰਕੇ ਮੁੱਖ ਵਾਕ ਲਮੇਰੇ ਹਨ। ਪਹਿਲੇ ਪਦੇ ਦਾ ਪਾਠ ਸਤਿਕਾਰਯੋਗ ਗੁਰਮੁਖਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ। ਆਓ ਪਾਵਨ ਮੁੱਖ ਵਾਕ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ, ਆਪ ਕਿਰਪਾ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਵਾ ਲੈਣ, ਸਮੁੱਚੀਆਂ ਹੀ ਸੰਗਤਾਂ ਆਪੋ ਆਪਣੀ ਰਸਨਾ ਦੀ ਪਵਿੱਤਰਤਾ ਕਰਦਿਆਂ ਹੋਇਆ ਪਿਆਰ ਵਿੱਚ ਭਿੱਜ ਕੇ ਇੱਕ ਵਾਰ ਉਚਾਰਨ

ਸੂਹੀ ਰਾਗ ਪੰਜਵੇਂ ਪਾਤਸ਼ਾਹ ਗੁਰ ਅਰਜਨ ਪ੍ਰਤੱਖ ਹਰ ਕਲਯੁਗ ਜਹਾਜ ਅਰਜਨ ਗੁਰੂ ਗੁਰ ਅਰਜਨ ਸੱਚ ਸਿਰਜਣਹਾਰਾ ਭਾਈ ਗੁਰਦਾਸ ਜੀ ਨੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਦੀ ਵਡਿਆਈ ਕੀਤੀ ਤੇ ਐਸੇ ਬਚਨ ਵੀ ਸਾਨੂੰ ਬਖਸ਼ਿਸ਼ ਕੀਤੇ ਹਨ ਗੁਰ ਅਰਜਨ ਵਿਟ ਹੋਂ ਕੁਰਬਾਨੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਅੱਜ ਦੇ ਪਾਵਨ ਮੁੱਖ ਵਾਕ ਸੂਹੀ ਰਾਗ ਦੇ ਸ਼ੰਤ ਆਰੰਭਕ ਮੰਗਲ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਸਮੁੱਚੇ ਹੀ ਸੰਸਾਰ ਦੀ ਕਾਰ ਕਰਨ ਵਾਲਾ ਸੰਸਾਰ ਨੂੰ ਬਣਾਉਣ ਵਾਲਾ ਸੰਸਾਰ ਨੂੰ ਚਲਾਉਣ ਵਾਲਾ ਸੰਸਾਰ ਨੂੰ ਮਿਟਾਉਣ ਵਾਲਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੁੰਦਾ ਮੇਲ ਕਿਵੇਂ ਹੁੰਦਾ ਮਿਲਾਪ ਦੀਆਂ ਦਾਤਾਂ ਕਿਵੇਂ ਹਾਸਲ ਹੁੰਦੀਆਂ ਹਨ ਸੱਚੇ ਸਤਿਗੁਰੂ ਜੀ ਕੀ ਕਿਰਪਾ ਸਦਕਾ ਇਹ ਦਾਤਾਂ

0: ਖਵਾਕ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਚਾਰ ਉਪਦੇਸ਼ ਜਿਹੜੇ ਹਨ ਸਾਨੂੰ ਬਖਸ਼ਿਸ਼ ਕੀਤੇ ਹਨ, ਕਿਉਂਕਿ ਪਾਵਨ ਮੁੱਖ ਵਾਕ ਦੇ ਚਾਰ ਉਪਦੇਸ਼ ਜਿਹੜੇ, ਪਹਿਲਾ ਉਪਦੇਸ਼ ਮਿੱਠ ਬੋਲੜਾ ਜੀ, ਪਰਮਾਤਮਾ ਮਿੱਠ ਬੋਲੜਾ, ਉਹਦੇ ਬੋਲ ਮਿੱਠੇ ਹਨ, ਉਹਦੇ ਬੋਲਾਂ ਵਿੱਚ ਬੜੀ ਮਿਠਾਸ ਹੈ। ਦੂਸਰਾ ਉਪਦੇਸ਼ ਜਿਹੜਾ ਸਾਨੂੰ ਪਾਵਨ ਮੁੱਖ ਵਾਕ ਵਿੱਚੋਂ ਮਿਲਦਾ ਹੈ, ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਹਨ। ਤੀਸਰੀ ਬੇਨਤੀ, ਹਉ ਨਿਮਖ ਨਾ ਛੋਡਾ ਜੀ, ਹੁਣ ਉਸ ਮਾਲਕ ਦੇ ਨਾਲ ਇੰਨਾ ਪ੍ਰੇਮ ਤੇ ਇੰਨਾ ਪਿਆਰ ਪੈ ਗਿਆ ਉਹਦੇ ਮਿੱਠੇ ਬੋਲਾਂ ਦੇ ਨਾਲ, ਹੁਣ ਇੱਕ ਨਿਮਖ ਭਾਵ ਕੇ ਅੱਖ ਚਪਕਣ ਦੇ ਨੂੰ ਜਿੰਨਾ ਸਮਾਂ ਲੱਗਦਾ ਅੱਖ ਚਮਕ ਚਪਕਣ ਨੂੰ, ਉਹਨਾਂ ਸਮਾਂ ਵੀ ਪਰਮਾਤਮਾ ਦੇ ਬੋਲ ਮਿੱਠੇ ਬੋਲ ਮਿੱਠੀ ਬਾਣੀ ਨੂੰ ਛੱਡਣ ਨੂੰ ਚੇਤੀ ਨਹੀਂ ਕਰਦਾ। ਚੌਥੀ ਪਿਆਰਿਓ ਦਾਤ ਜਿਹੜੀ ਗੁਰੂ ਅਰਜਨ ਸਾਹਿਬ ਨੇ ਅੱਜ ਸਾਨੂੰ ਬਖਸ਼ੀ ਹੈ, ਉਹ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲਾਪ ਦੀਆਂ ਦਾਤਾਂ, ਮਿਲਾਪ ਦੀਆਂ ਦਾਤਾਂ। ਇਹ ਚਾਰ ਉਪਦੇਸ਼ ਜਿਹੜੇ ਹਨ ਸਾਨੂੰ ਅੱਜ ਸਾਹਿਬ ਜੀ ਵੱਲੋਂ ਬਖਸ਼ਿਸ਼ ਹੋਏ ਹਨ। ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਹਨ, ਮਿੱਠ ਬੋਲੜਾ ਜੀ, ਥੋੜਾ ਜਿਹਾ ਆਪਾਂ ਪਾਵਨ ਬਾਣੀ ਦੇ ਵਿੱਚੋਂ ਜਦੋਂ ਆਪਾਂ ਆਸਾ ਕੀ ਵਾਰ ਕੀਰਤਨ ਆਪ ਜੀ ਨੇ ਸਰਵਣ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਜਦੋਂ ਹੁੰਦੇ ਹਨ, ਅਕਸਰ ਹੀ ਆਪਾਂ ਗੁਰੂ ਨਾਨਕ ਸਾਹਿਬ ਜੀ ਕੇ ਪਾਵਨ ਬਚਨ ਸਰਵਣ ਕਰਦੇ ਹਾਂ ਕੀਰਤਨ ਰੂਪ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮਿੱਠਤ ਨੀਵੀਂ ਨਾਨਕਾ, ਜਿੱਥੇ ਗੁਰੂ ਨਾਨਕ ਸਾਹਿਬ ਨੇ ਮਿੱਠਤ ਦੀ ਗੱਲ ਵੀ ਕੀਤੀ ਹੈ ਤੇ ਨੀਵੀਂ ਦਾ ਆਪਾਂ ਅਰਥ ਕਰਾਂਗੇ, ਉੱਥੇ ਨਿਮਰਤਾ ਵੀ ਹੈ, ਮਿਠਾਸ ਵੀ ਹੈ, ਨਿਮਰਤਾ ਵੀ ਹੈ, ਉੱਥੇ ਚੰਗਿਆਈਆਂ ਵੀ ਹਨ, ਉੱਥੇ ਗੁਣ ਵੀ ਹਨ, ਤੇ ਚੇਤੇ ਰੱਖਿਓ ਉੱਥੇ ਤੱਤ ਭਾਵ ਪਰਮਾਤਮਾ ਵੀ ਹੈ। ਨੇੜੇ ਕਰਕੇ ਗੱਲ ਨਾਲ ਦੀ ਨਾਲ ਇਹ ਵੀ ਅਰਜ਼ ਕਰਾਂ, ਜੇ ਮਿੱਠ ਬੋਲੜਾ ਜੀ, ਹੁਣ ਜਿਹੜੇ ਪਰਮਾਤਮਾ ਦੇ ਬੋਲ, ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ, ਜਿਹਨੂੰ ਆਪਾਂ ਪਾਵਨ ਬਾਣੀ ਵਿੱਚੋਂ ਆਪਾਂ ਦਰਸ਼ਨ ਕਰੀਏ ਤੇ ਸਾਡੇ ਸਾਹਮਣੇ ਬਚਨ ਆਉਣਗੇ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹ ਕੀ ਹੈ ਜੀ? ਪਰਮਾਤਮਾ ਦੇ ਮਿੱਠੇ ਬੋਲ। ਪਾਵਨ ਬਾਣੀ ਨੂੰ ਹੋਰ ਆਪਾਂ ਪੜ੍ਹੀਏ, ਦਰਸ਼ਨ ਕਰੀਏ ਤੇ ਐਸੀ ਆਵਾਜ਼ ਸਾਡੇ ਸਾਹਮਣੇ ਆਉਂਦੀ ਹੈ, ਸੱਚ ਕੀ ਬਾਣੀ ਨਾਨਕ ਆਖ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਆਪਾਂ ਹੋਰ ਪੜ੍ਹੀਏ ਤੇ ਜਦੋਂ ਇਹ ਸ਼ਬਦ ਪੜ੍ਹਿਆ ਜਾਂਦਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਤੇ ਇਸ ਸ਼ਬਦ ਅਖੀਰ ਵਿੱਚ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ ਹਨ ਧੁਰ ਕੀ ਬਾਣੀ ਆਈ। ਇੱਕ ਵਾਰ ਕਿਰਪਾ ਕਰੋ ਸਾਰੇ, ਧੁਰ ਕੀ ਬਾਣੀ ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ। ਪਰਮਾਤਮਾ ਦੇ ਬੋਲ, ਮਿੱਠੇ ਬੋਲ, ਪਾਵਨ ਬਾਣੀ ਨੂੰ ਹੋਰ ਥੋੜਾ ਜਿਹਾ ਆਪਾਂ ਜਦੋਂ ਦਰਸ਼ਨ ਕਰੀਏ, ਥੋੜਾ ਜਿਹਾ ਮਿੱਠੇ ਦੇ ਸੰਬੰਧ ਵਿੱਚ ਬਚਨ ਤੁਹਾਡੇ ਨਾਲ ਸਾਂਝੇ ਕਰਾਂ, ਜਦੋਂ ਸਾਹਿਬਾਂ ਦੀ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਐਸੇ ਬਚਨ ਆਉਂਦੇ ਹਨ, ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਮੇਰੇ ਮਨ ਸ਼ਬਦ ਲੱਗੋ ਗੁਰ ਮੀਠਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਪਾਵਨ ਬਾਣੀ ਦੇ ਹੋਰ ਆਪਾਂ ਦਰਸ਼ਨ ਕਰੀਏ ਪਾਵਨ ਬਾਣੀ ਦੇ ਵਿੱਚੋਂ ਤੇ ਸਾਡੇ ਸਾਹਮਣੇ ਐਸੇ ਬਚਨ ਆਉਂਦੇ ਹਨ, ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ, ਗੁਰ ਕੀ ਬਾਣੀ ਮਿੱਠੀ। ਪਿਆਰਿਓ, ਜਦੋਂ ਆਪਾਂ ਸਾਹਿਬਾਂ ਦੀ ਪਾਵਨ ਬਾਣੀ ਦੇ ਹੋਰ ਦਰਸ਼ਨ ਕੀਤੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਦੋਂ ਆਪਾਂ ਪਾਠ ਪੜ੍ਹਦੇ ਹਾਂ ਤੇ ਐਸੇ ਬਚਨ ਸਾਡੇ ਸਾਹਮਣੇ ਆਉਂਦੇ ਹਨ, ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ। ਇਹ ਪਾਵਨ ਬਾਣੀ, ਇਹ ਪਾਵਨ ਬਾਣੀ ਇਹ ਕੀ ਹੈ? ਇਹ ਪਰਮਾਤਮਾ ਦੇ ਬੋਲ, ਇਹ ਧੁਰ ਕੀ ਬਾਣੀ, ਇਹ ਸੱਚ ਕੀ ਬਾਣੀ, ਇਹ ਖਸਮ ਕੀ ਬਾਣੀ, ਇਹ ਪਰਮਾਤਮਾ ਦੇ ਮਿੱਠੇ ਬੋਲ। ਧੰਨ ਗੁਰੂ ਰਾਮਦਾਸ ਦਾਤਾ ਜੀ, ਤਿੰਨਾਂ ਦੇ ਜੀਵਨ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਕੁਝ ਸਿੱਖ ਆਉਂਦੇ ਹਨ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਨੂੰ ਸਵਾਲ ਕਰਦੇ ਹਨ, ਪੁੱਛਦੇ ਹਨ ਇਸੇ ਧਰਤੀ ਤੇ ਇਸੇ ਨਗਰੀ ਵਿੱਚ। ਇੱਕ ਬੇਨਤੀ ਇੱਥੇ ਰੁਕ ਕੇ ਤਿੰਨ ਬੇਨਤੀਆਂ ਤੁਹਾਡੇ ਚਰਨਾਂ 'ਚ ਕਰਾਂ। ਆਪਾਂ ਤਿੰਨ ਸ਼ਬਦ ਜਿਹੜੇ ਹਨ ਅਕਸਰ ਹੀ ਵਰਤਦੇ ਹਾਂ, ਉਹ ਤਿੰਨ ਸ਼ਬਦ ਕਿਹੜੇ ਹਨ? ਜਦੋਂ ਵੀ ਕੋਈ ਸਿੱਖ ਦੂਰ ਦੁਰੇਡੇ ਤੋਂ, ਇੱਦਾਂ ਕਹਿ ਲਈਏ ਸੰਸਾਰ ਦੇ ਕਿਸੇ ਵੀ ਕੋਨੇ 'ਚੋਂ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਉਂਦਾ ਨਾ, ਜਿਵੇਂ ਹੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਅੰਦਰ, ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਅੰਦਰ ਦਾਖਲ ਹੁੰਦਾ ਹੈ, ਤੇ ਇੱਕਦਮ ਉਹਦੇ ਅੰਦਰੋਂ ਆਵਾਜ਼ ਨਿਕਲਦੀ ਹੈ, ਗੁਰੂ ਰਾਮਦਾਸ ਦੀ ਨਗਰੀ। ਤਵੱਜੋ ਦੇਣਾ ਜੀ, ਅੰਦਰੋਂ ਆਵਾਜ਼ ਨਿਕਲਦੀ ਹੈ, ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਪਿਆਰਿਓ। ਤੇ ਜਦੋਂ ਫਿਰ ਉਹ ਪਹੁੰਚਦਾ ਹੈ ਪਰਿਕਰਮਾ ਦੇ ਵਿੱਚ, ਜਦੋਂ ਦਰਸ਼ਨੀ ਡਿਓਢੀ ਦੀਆਂ ਪੌੜੀਆਂ ਉੱਤਰ ਕੇ ਪਰਿਕਰਮਾ 'ਚ ਪਹੁੰਚਦਾ ਹੈ, ਤੇ ਜਦੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ, ਫਿਰ ਉਹਦੇ ਮੁੱਖ 'ਚੋਂ ਆਵਾਜ਼ ਆਉਂਦੀ ਹੈ, ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ ਸਰੋਵਰ ਹੈ। ਤਵੱਜੋ ਦੇਣਾ, ਗੁਰੂ ਕੀ ਨਗਰੀ, ਧੰਨ ਗੁਰੂ ਰਾਮਦਾਸ ਦੀ ਨਗਰੀ, ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ ਸਰੋਵਰ। ਤੇ ਫਿਰ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਸਿੱਖ ਭਾਵਨਾ ਦੇ ਨਾਲ, ਭਿੱਜ ਕੇ ਭਾਵਨਾ ਨਾਲ, ਪ੍ਰੇਮ ਦੇ ਨਾਲ ਪਿਆਰਿਓ ਜਦੋਂ ਹੱਥ ਜੋੜ ਕੇ ਨਮਸਕਾਰਾਂ ਕਰਦਾ, ਅਰਦਾਸਾਂ ਕਰਦਾ, ਦੀਦਾਰ ਕਰਦਾ, ਤੇ ਫਿਰ ਉਹਦੇ ਅੰਦਰੋਂ ਇੱਕ ਆਵਾਜ਼ ਨਿਕਲਦੀ ਹੈ, ਧੰਨ ਗੁਰੂ ਰਾਮਦਾਸ ਦਾਤੇ ਦਾ ਘਰ। ਪਿਆਰਿਓ, ਕਦੇ ਦੁਨੀਆਂ ਕਹਿੰਦੀ ਸੀ, ਮੈਂ ਖਿੰਦ ਰੋਕੇ ਨਾਲ ਅਰਜ਼ ਕਰ ਜਾਵਾਂ, ਕਦੇ ਦੁਨੀਆਂ ਕਹਿੰਦੀ ਸੀ, ਜਦੋਂ ਦੁਨੀਆਂ ਦੀਆਂ ਲੋਕਾਂ ਨੇ, ਜਦੋਂ ਚਾਚੇ ਤਾਏ ਸ਼ਰੀਕੇ ਭਾਈਚਾਰੇ ਵਾਲਿਆਂ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ, ਮੈਂ ਕਈ ਵਾਰ ਕਹਿੰਦਾ, ਧੰਨ ਗੁਰੂ ਰਾਮਦਾਸ ਦਾਤਾ ਜੀ, ਤੁਸੀਂ ਧੰਨ ਹੋ, ਸੰਸਾਰ ਦੀਆਂ ਲੋਕਾਂ ਤੇ ਤੁਹਾਡੇ ਵੱਲ ਵੇਖ ਕੇ ਕਦੇ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਸਨ, ਅੱਜ ਧੰਨ ਗੁਰੂ ਰਾਮਦਾਸ ਦਾਤੇ ਦੇ ਘਰ ਦੇ ਦਰਵਾਜ਼ੇ ਜਿਹੜੇ ਹਨ ਚਾਰੇ ਪਾਸਿਆਂ ਤੋਂ ਖੁੱਲ੍ਹੇ ਹਨ। ਪਿਆਰਿਓ, ਧੰਨ ਗੁਰੂ ਰਾਮਦਾਸ ਦਾਤਾ ਜੀ ਦੀ ਨਗਰੀ, ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ, ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਸਰੋਵਰ, ਤੇ ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਇਹ ਘਰ। ਇਸ ਧਰਤੀ ਤੇ ਜਦੋਂ ਕੁਝ ਸਿੱਖ ਆਏ, ਉਹਨਾਂ ਸਿੱਖਾਂ ਨੇ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ, ਸੱਚੇ ਸਤਿਗੁਰੂ, ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਇਹ ਸਵਾਲ ਹੈ, ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਆਵਾਜ਼ ਦੇ ਕੇ ਕਹਿੰਦੇ, ਮਨ ਜਾਗੇ ਕੀ ਇਹ ਨਿਸ਼ਾਨੀ? ਸੁਣ ਲੈਣਾ ਜੀ, ਮਨ ਜਾਗੇ ਦੀ ਨਿਸ਼ਾਨੀ ਕੀ ਹੈ ਭਲਾ? ਮਨ ਜਾਗੇ ਕੀ ਇਹ ਨਿਸ਼ਾਨੀ? ਤਉ ਉਰ, ਉਰ ਕਹਿੰਦੇ ਨੇ ਹਿਰਦੇ ਨੂੰ, ਤਉ ਉਰ ਲੱਗੈ ਮਿੱਠੀ ਬਾਣੀ। ਕਹਿਣ ਲੱਗੇ, ਸਿੱਖਾ, ਜਿੱਦਣ ਤੇਰੇ ਹਿਰਦੇ ਨੂੰ ਇਹ ਬਾਣੀ ਮਿੱਠੀ ਲੱਗਣ ਲੱਗ ਪਈ, ਸਮਝ ਲਈ ਗੁਰੂ ਰਾਮਦਾਸ ਦੀ ਕਿਰਪਾ ਤੇਰੇ ਤੇ ਹੋ ਗਈ, ਤੇਰਾ ਮਨ ਅੰਦਰੋਂ ਜਾਗ ਪਿਆ ਹੈ। ਪਿਆਰਿਓ, ਚੇਤੇ ਰੱਖਿਓ, ਇਹ ਪਾਵਨ ਬਾਣੀ, ਇਹ ਪਾਵਨ ਬਾਣੀ ਦਾ ਇੱਕ ਇੱਕ ਅੱਖਰ, ਇੱਕ ਇੱਕ ਬੋਲ ਪਰਮਾਤਮਾ ਦੀ ਬੋਲੀ, ਮਿੱਠ ਬੋਲੜਾ ਜੀ। ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਮੈਂ ਖਿੰਨ ਥੋੜਾ ਜਿਹਾ ਰੁਕ ਕੇ ਇੱਕ ਨਾਲ ਦੀ ਨਾਲ ਗੁਰਬਾਣੀ ਦਾ ਹੋਰ ਨੁਕਤਾ ਸਾਂਝਾ ਕਰ ਲਵਾਂ। ਸਾਨੂੰ ਸੱਚੇ ਸਤਿਗੁਰੂ ਜੀ ਨੇ ਆਖਿਆ, ਜੇ ਪਰਮਾਤਮਾ ਦੇ ਬੋਲ ਮਿੱਠੇ ਨੇ, ਜੇ ਬਾਣੀ ਮਿੱਠੀ ਹੈ, ਤੇ ਸਿੱਖ ਦਾਤਾ ਮਿਹਰ ਕਰੇ, ਸਿੱਖਾ, ਤੇਰੇ ਜੀਵਨ ਵਿੱਚ ਵੀ ਕਿਤੇ ਤੇਰੀ ਬੋਲ ਬਾਣੀ ਦੇ ਵਿੱਚ ਵੀ ਮਿਠਾਸ ਹੋਵੇ, ਅਸਰ ਹੋਵੇ ਨਾ ਬਾਣੀ ਦਾ, ਅਸਰ ਹੋਵੇ ਨਾ ਗੁਰੂ ਕੇ ਸ਼ਬਦ ਦਾ, ਜੀਵਨ ਦੇ ਅੰਦਰ ਅਸਰ ਹੋਣਾ ਚਾਹੀਦਾ। ਦਾਤਾ ਜੀ ਮਿਹਰ ਕਰਨ, ਮਿਠਾਸ ਪਿਆਰਿਓ। ਪਾਵਨ ਬਾਣੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਤੇ ਸਾਨੂੰ ਸਤਿਗੁਰੂ ਜੀ ਨੇ ਕੁਝ ਗੱਲਾਂ ਤੋਂ ਵਰਜਿਆ ਵੀ ਹੈ, ਕਿਉਂਕਿ ਜਿੱਥੇ ਅੱਜ ਕਿਹਾ ਗਿਆ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਪਰਮਾਤਮਾ ਜਿਹੜਾ ਸਾਡਾ ਸੱਜਣ ਹੈ, ਉਹਦੇ ਬੋਲ ਮਿੱਠੇ ਹਨ, ਉਹਦੀ ਬੋਲੀ ਬੜੀ ਮਿੱਠੀ ਹੈ, ਉਹਦੇ ਬੋਲਾਂ 'ਚ ਬੜੀ ਮਿਠਾਸ ਹੈ। ਪਰ ਨਾਲ ਸਾਨੂੰ ਇੱਕ ਗੱਲ ਮਹਾਰਾਜ ਨੇ ਸੁਚੇਤ ਕੀਤਾ, ਕਹਿਣ ਲੱਗੇ, ਸੱਜਣਾ, ਯਤਨ ਕਰੀ ਆਪਣੀ ਜ਼ਿੰਦਗੀ ਵਿੱਚ ਕਦੇ ਫਿੱਕਾ ਨਾ ਬੋਲੀ। ਆਸਾ ਕੀ ਵਾਰ 'ਚ ਰੋਜ਼ ਪੜ੍ਹਿਆ ਜਾਂਦਾ ਨਾ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕਾ ਨਹੀਂ ਬੋਲਣਾ। ਫਿਰ ਸਾਨੂੰ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ ਝੂਠ ਨਹੀਂ ਬੋਲਣਾ। ਤਵੱਜੋ ਦੇਣਾ ਜੀ, ਕਈ ਵਾਰੀ ਬੰਦਾ ਝੂਠ ਵੀ ਬੜੇ ਮਿੱਠੇ ਬੋਲਾਂ ਵਿੱਚ ਬੋਲ ਜਾਂਦਾ ਜੇ। ਤੀਸਰੀ ਬੇਨਤੀ ਤੁਹਾਡੇ ਚਰਨਾਂ ਚ ਕਰਾਂ। ਮਹਾਰਾਜ ਕਹਿੰਦੇ ਕਦੇ ਨਿੰਦਿਆ ਵਾਲਾ ਬੋਲ ਨਹੀਂ ਉਹ ਬੋਲਣਾ। ਪਿਆਰਿਓ ਪਾਵਨ ਬਾਣੀ ਪੜੋ, ਦਰਸ਼ਨ ਕਰੋ ਮਹਾਰਾਜ ਦੀ ਬਾਣੀ ਦੇ। ਬੋਲਣ ਬਾਰੇ ਮਹਾਰਾਜ ਕਿੰਨਾ ਕੁ ਸਾਨੂੰ ਸੁਚੇਤ ਕਰਦੇ ਪਏ ਪਾਵਨ ਬਾਣੀ ਚ। ਚੌਥਾ ਬੋਲ ਮਹਾਰਾਜ ਪਾਵਨ ਬਾਣੀ ਵਿੱਚੋਂ ਆਵਾਜ਼ ਦੇ ਕੇ ਕਹਿਣ ਲੱਗੇ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਮੰਦਾ ਕਿਸੇ ਨੂੰ ਨਹੀਂ ਬੋਲਣਾ ਗੁਰਮੁਖੋ। ਤੇ ਇੱਕ ਬੇਨਤੀ ਸਾਹਿਬਾਂ ਦੀ ਪਾਵਨ ਬਾਣੀ ਚੋਂ ਹੋਰ ਆਪਾਂ ਦਰਸ਼ਨ ਕਰੀਏ। ਤੇ ਸਾਹਿਬ ਆਵਾਜ਼ ਦੇ ਕੇ ਕਹਿੰਦੇ, ਟੂਟ ਪ੍ਰੀਤ ਗਈ। ਕਹਿਣ ਲੱਗੇ ਤੇਰੀ ਪ੍ਰੀਤ ਕਈ ਵਾਰੀ ਗੁਰੂ ਨਾਲੋਂ ਤੇ ਰੱਬ ਨਾਲੋਂ ਵੀ ਟੁੱਟ ਜਾਂਦੀ ਹੈ ਜਦੋਂ ਤੂੰ ਕਈ ਵਾਰੀ ਟੂਟ ਪ੍ਰੀਤ ਗਈ ਬੁਰ ਬੋਲ, ਜਦੋਂ ਤੂੰ ਆਪਣੀ ਰਸਨਾ ਤੋਂ ਬੁਰਾ ਬੋਲਦਾ ਹੈ ਨਾ, ਤੇ ਤੇਰੀ ਪ੍ਰੀਤ ਕਈ ਵਾਰੀ ਗੁਰੂ ਨਾਲੋਂ ਤੇ ਪਰਮਾਤਮਾ ਨਾਲੋਂ ਵੀ ਟੁੱਟ ਜਾਂਦੀ ਹੈ। ਪਿਆਰਿਓ ਅੱਜ ਸਾਨੂੰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਪਰਮਾਤਮਾ ਜਿਹਦੇ ਬੋਲ ਬੜੇ ਮਿੱਠੇ ਹਨ।
1: ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ।
0: ਕਹਿਣ ਲੱਗੇ ਮੈਂ ਤੇ ਭਾਲ ਭਾਲ ਕੇ ਥੱਕ ਗਈ ਆ, ਉਹ ਤੇ ਕਦੇ ਕੌੜਾ।

ਉਸ ਪਰਮੇਸ਼ਰ ਦਾ ਸੁਭਾਅ ਕੀ ਹੈ ਭਲਾ? ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਸੁਭਾਅ। ਤਵੱਜੋ ਦੇਣਾ ਜੀ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਆਪਾਂ ਪਾਵਨ ਬਾਣੀ ਵਿੱਚ ਕਈ ਵਾਰ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਪਾਵਨ ਬਚਨ ਪੜ੍ਹਦੇ ਹਾਂ, ਪਤਤ ਉਦਾਹਰਣ ਸਤਿਗੁਰ ਮੇਰਾ ਮੋਹੇ ਤਿਸਕਾ ਪਰਵਾਸਾ। ਤਵੱਜੋ ਦੇਣਾ ਜੀ, ਪਤਤ ਉਦਾਹਰਣ ਸਤਿਗੁਰ ਮੇਰਾ। ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਕਹਿਣ ਲੱਗੇ ਇੱਕ ਤਿਲ ਭਾਵ ਥੋੜੀ ਜਿੰਨੀ ਵੀ ਘਾਲਣਾ ਆਪਾਂ ਕੀਤੀ, ਭਾਵ ਨਾਮ ਜਪਿਆ, ਭਾਵ ਬਾਣੀ ਪੜ੍ਹੀ, ਭਾਵ ਸੇਵਾ ਕੀਤੀ, ਭਾਵ ਸਿਮਰਨ ਕੀਤਾ, ਆਪਾਂ ਘਾਲਣਾ ਕੀਤੀ ਹੋਵੇ, ਭਾਵੇਂ ਥੋੜੀ ਤੋਂ ਥੋੜੀ ਵੀ ਕੀਤੀ ਹੋਵੇ, ਪਰਮੇਸ਼ਰ ਸਾਡੀ ਕੀਤੀ ਹੋਈ ਘਾਲਣਾ ਨੂੰ ਕਦੇ ਅਜਾਈ

0: ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਜਿਹੜਾ ਮੇਰਾ ਸੱਜਣ ਹੈ, ਜਿਹੜਾ ਅੰਮ੍ਰਿਤਮਈ ਜੀਵਨ ਦੀਆਂ ਦਾਤਾਂ ਦੇਣ ਵਾਲਾ, ਸਦਾ ਹੀ ਉਹਦੀ ਸ਼ਰਨ ਵਿੱਚ ਹਾਂ।
1: ਬਿਸਮ ਭਾਈ ਜੀ, ਹਰ ਦਰਸ਼ਨ ਦੇਖ ਅਪਾਰਾ।
0: ਪਹਿਲਾਂ ਸੀ ਮਿੱਠੇ ਬੋਲਾਂ ਦੀ ਗੱਲ, ਮਿੱਠ ਬੋਲੜਾ ਜੀ, ਹੁਣ ਮਿੱਠ ਬੋਲੜੇ ਤੋਂ ਬਾਅਦ ਅਗਲੇ ਪਦੇ ਵਿੱਚ ਸਾਹਿਬ ਦੂਸਰੇ ਪਦੇ ਵਿੱਚ ਗੱਲ ਕਰਨ ਲੱਗੇ ਪਰਮਾਤਮਾ ਦੇ ਦਰਸ਼ਨਾਂ ਦੀ। ਹਉ ਬਿਸਮ ਭਾਈ ਜੀ, ਹੈਰਾਨ ਹੋ ਗਏ, ਹੈਰਾਨ ਰਹਿ ਗਏ ਜਦੋਂ ਉਹਦੇ ਹਉ ਬਿਸਮ ਭਾਈ ਜੀ ਹਰ ਦਰਸ਼ਨ ਦੇਖ ਅਪਾਰਾ, ਜਦੋਂ ਉਸ ਪਰਮੇਸ਼ਰ ਦੇ ਦਰਸ਼ਨ ਕੀਤੇ।
1: ਮੇਰਾ ਸੁੰਦਰ ਸੁਆਮੀ ਜੀ, ਹਉ ਚਰਨ ਕਮਲ ਪਗ ਸ਼ਾਰਾ।
0: ਉਹ ਪਰਮੇਸ਼ਰ ਬੜਾ ਸੋਹਣਾ ਹੈ, ਕਿਨ ਥੋੜਾ ਜਿਹਾ ਰੁਕੇ, ਜੇ ਆਪਾਂ ਦਰਸ਼ਨਾਂ ਦੀ ਗੱਲ ਕਰਨੀ ਹੋਵੇ, ਇਤਿਹਾਸ ਦੇ ਪੰਨਿਆਂ ਨੂੰ ਆਪਾਂ ਕਦੇ ਪੜ੍ਹੀਏ, ਆਪਣੀ ਸੁਰਤ ਲੈ ਕੇ ਚੱਲੀਏ, ਹਜ਼ੂਰ ਸਾਹਿਬ ਦੀ ਧਰਤੀ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਧੰਨ ਕਲਗੀਧਰ ਸਤਿਗੁਰੂ ਜੀ ਮਹਾਰਾਜ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਜੋਤੀ ਜੋਤ ਸਮਾਉਣ ਦਾ ਸਮਾਂ ਹੈ ਧੰਨ ਕਲਗੀਧਰ ਸਤਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ। ਤੇ ਭਾਈ ਨੰਦ ਲਾਲ ਜੀ ਕਹਿੰਦੇ, ਕਹਿੰਦੇ ਸੱਚੇ ਸਤਿਗੁਰੂ ਜੀ, ਆਪ ਜੀ ਜੋਤੀ ਜੋਤ ਸਮਾਉਣ ਲੱਗੇ ਹੋ, ਤੇ ਜੇ ਸਾਡਾ ਚਿੱਤ ਕਰੇ ਤੁਹਾਡੇ ਦਰਸ਼ਨ ਕਰਨ ਨੂੰ, ਤੇ ਅਸੀਂ ਤੁਹਾਡੇ ਦਰਸ਼ਨ ਕਿੱਥੋਂ ਕਰਿਆ ਕਰਨੇ ਹਨ। ਭਾਈ ਨੰਦ ਲਾਲ ਜੀ ਨੇ ਦੋ ਸਵਾਲ ਧੰਨ ਕਲਗੀਧਰ ਸਤਿਗੁਰੂ ਜੀ ਨੂੰ ਕੀਤੇ, ਜੇ ਸਾਡਾ ਚਿੱਤ ਕਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ, ਤੇ ਸੱਚੇ ਸਤਿਗੁਰੂ ਅਸੀਂ ਕਿਹਦੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ, ਸਾਡਾ ਚਿੱਤ ਕਰਿਆ ਕਰਨਾ ਨਾ ਤੁਹਾਡੇ ਦਰਸ਼ਨ ਕਿਵੇਂ ਕਰੀਏ, ਤੁਹਾਡੇ ਨਾਲ ਗੱਲਾਂ ਬਾਤਾਂ ਕਿਵੇਂ ਕਰੀਏ। ਤੇ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਜੋ ਸਿੱਖ ਮਮ ਦਰਸ਼ਨ ਕੀ ਚਾਹੈ, ਜਿਹੜਾ ਸਿੱਖ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਦਰਸ਼ਨ ਕਰੇ ਗ੍ਰੰਥ ਜੀ ਆਹੈ। ਕਹਿਣ ਲੱਗੇ, ਉਹ ਆ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ, ਭਾਵ ਬਾਣੀ ਪੜ੍ਹੇ, ਬਾਣੀ ਸੁਣੇ। ਜਦੋਂ ਸਿੱਖ ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਉਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ। ਪਿਆਰਿਓ, ਫਿਰ ਭਾਈ ਨੰਦ ਲਾਲ ਜੀ ਕਹਿੰਦੇ, ਜੇ ਗੱਲਾਂ ਬਾਤਾਂ ਕਰਨੀਆਂ ਹੁਣ ਸੱਚੇ ਸਤਿਗੁਰੂ ਜੀ ਆਪ ਜੀ ਦੇ ਨਾਲ, ਉਹ ਕਿੱਦਾਂ ਹੋਇਆ ਕਰਨਗੀਆਂ। ਤੇ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਜੋ ਸਿੱਖ ਮਮ ਸਾਥ ਚਾਹੇ ਕਰ ਬਾਤ, ਜਿਹੜਾ ਸਿੱਖ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ, ਪੜ੍ਹੇ ਗ੍ਰੰਥ ਜੀ, ਭਾਵ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਪੜ੍ਹੇ, ਤੇ ਬਾਣੀ ਨੂੰ ਪੜ੍ਹ ਕੇ ਨਾਲ ਨਾਲ ਬਾਣੀ ਨੂੰ ਵਿਚਾਰੇ। ਜਿਹੜਾ ਬਾਣੀ ਨੂੰ ਪੜ੍ਹੇਗਾ ਤੇ ਬਾਣੀ ਨੂੰ ਵਿਚਾਰੇਗਾ, ਉਹਦੀਆਂ ਰੋਜ਼ ਕਲਗੀਆਂ ਵਾਲੇ ਬਾਪੂ ਜੀ ਦੇ ਨਾਲ ਗੱਲਾਂ ਬਾਤਾਂ ਵੀ ਹੋ ਜਾਇਆ ਕਰਨਗੀਆਂ। ਦਰਸ਼ਨਾਂ ਦੀ ਗੱਲ, ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕਰਦਿਆਂ ਬਖਸ਼ਿਸ਼ ਕਰਦੇ ਕਹਿਣ ਲੱਗੇ, ਮੇਰਾ ਸੁੰਦਰ ਸਵਾਮੀ ਜੀ, ਹਾਂ ਚਰਨ ਕਮਲ ਪਗ ਇਸ਼ਾਰਾ। ਉਹ ਪਰਮੇਸ਼ਰ ਕਹਿੰਦੇ ਬੜਾ ਸੋਹਣਾ, ਫਿਰ ਹਾਂ ਚਰਨ ਕਮਲ, ਮੈਂ ਉਹਦੇ ਚਰਨਾਂ ਦੀ ਧੂੜ ਬਣਿਆ ਹੋਇਆ ਹਾਂ।
1: ਪ੍ਰਭ ਪੇਖਤ ਜੀਵਾ ਠੰਡੀ ਥੀਵਾ, ਤਿਸ ਜੇ ਵੱਡ ਅਵਰ ਨਾ ਕੋਈ।
0: ਉਹਨੂੰ ਦੇਖ ਕੇ ਹੀ ਮੇਰੀ ਜਿੰਦ ਮੇਰੀ ਜਾਨ ਹੈ, ਮੇਰੀ ਜਿੰਦ ਜਾਨ ਤਾਂ ਹੀ ਬਚਦੀ ਹੈ ਜੇ ਉਹਨੂੰ ਦੇਖਾਂ, ਉਹਦੇ ਦਰਸ਼ਨ ਕਰਾਂ। ਤੇ ਉਹਦੇ ਦਰਸ਼ਨ ਕਰਕੇ ਕਹਿਣ ਲੱਗੇ, ਅੰਦਰ ਠੰਡ ਵੀ ਪੈਂਦੀ ਹੈ। ਆਪਾਂ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਬਚਨ ਆਉਂਦੇ, ਜਦੋਂ ਆਪਾਂ ਦਰਸ਼ਨ ਕਰਦੇ ਹਾਂ ਸੱਚੇ ਸਤਿਗੁਰੂ ਜੀ ਕੇ, ਤੇ ਸਿੱਖ ਆਵਾਜ਼ ਦੇ ਕੇ ਕਹਿੰਦਾ, ਤਨ ਮਨ ਹੋਏ ਨਿਹਾਲ। ਕਰੋ ਕਿਰਪਾ ਸਾਰੇ, ਤਨ ਮਨ ਹੋਏ ਨਿਹਾਲ। ਜਦੋਂ ਦਰਸ਼ਨ ਕਰਦੇ ਸਿੱਖ ਸੱਚੇ ਸਤਿਗੁਰੂ ਜੀ ਦੇ, ਇਹ ਤੇ ਆਵਾਜ਼ ਦੇ ਕੇ ਕਹਿੰਦਾ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਜਨਮ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਜਦੋਂ ਸੱਚੇ ਸਤਿਗੁਰੂ ਜੀ ਦੇ ਸਿੱਖ ਦਰਸ਼ਨ ਕਰਦਾ, ਅੰਦਰ ਠੰਡ ਪੈਂਦੀ ਹੈ। ਪ੍ਰਭ ਪੇਖਤ ਜੀਵਾਂ ਠੰਡੀ ਥੀਵਾਂ, ਤਿਸ ਜੇਵੜ ਅਵਰ ਨਾ ਕੋਈ। ਉਸ ਪਰਮੇਸ਼ਰ ਵਰਗਾ ਹੋਰ ਦੂਜਾ ਕੋਈ ਨਹੀਂ ਹੈ।
1: ਆਦਿ ਅੰਤ ਮਦ ਪ੍ਰਭ ਰਵਿਆ, जल थल मही अल सोई।
0: आद भाव जद तो संसार बनिया सृष्टि बनी, अंत भाव जदों इस संसार दा सृष्टि दा अंत होना, मध भाव आ जेड़ा समा हुण चल रहा है, मध वाला समा। कहन लगे आद वाला समा होवे, अंत वाला समा होवे, मध वाला समा होवे, परमेश्वर रविया होया। जल थल महियल सोई, जल विच पानी विच भी, थल धरती ते धरती विच भी, ते महियल आकाश।

ਚਰਨਾਂ ਕਮਲਾਂ ਦੇ ਨਾਲ ਜੁੜ ਕੇ ਮੈਂ ਖਿੰਨ ਥੋੜਾ ਜਿਹਾ ਇੱਥੇ ਚਰਨ ਕਮਲ ਦੀ ਗੱਲ ਵੀ ਕਰ ਜਾਵਾਂ। ਜਦੋਂ ਪਾਵਨ ਬਾਣੀ ਦੇ ਆਪਾਂ ਦਰਸ਼ਨ ਕਰੀਏ, ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਬਚਨ ਆਉਂਦੇ ਹਨ, ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਤਵੱਜੋ ਦੇਣਾ ਜੀ, ਚਰਨ ਕਿਹੜੇ ਆ? ਸਤਿਗੁਰੂ ਜੀ ਕੀ ਪਾਵਨ ਬਾਣੀ, ਪਾਵਨ ਸ਼ਬਦ ਹੀ ਚਰਨ ਹਨ ਤੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਆਪਾਂ ਵਸਾ ਲਈਏ। ਚਰਨ ਕਮਲ ਜਪ ਸਾਗਰ ਤਰਿਆ, ਸਾਗਰ ਭਾਵ ਇਹ ਸੰਸਾਰ। ਚਰਨ ਕਮਲ ਜਪ ਸਾਗਰ ਤਰਿਆ, ਤਰ ਗਏ ਜਿਹੜੇ ਉਹਦੇ ਚਰਨਾਂ ਨਾਲ ਜੁੜ ਗਏ। ਆਪਾਂ ਰੋਜ਼ਾਨਾ ਜਦੋਂ ਮੁੰਦਾਵਣੀ ਵਾਲੇ ਸ਼ਬਦ ਨੂੰ ਪੜ੍ਹਦੇ ਹਾਂ, ਜਦੋਂ ਮੁੰਦਾਵਣੀ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ ਸੋਦਰ ਕੀ ਪਾਵਨ ਬਾਣੀ ਦੇ ਵਿੱਚ, ਤੇ ਇਹ ਬਚਨ ਸਾਡੇ ਸਾਹਮਣੇ ਆਉਂਦੇ ਹਨ, ਤਮ ਸੰਸਾਰ ਚਰਨ ਲੱਗ ਤਰੀਏ। ਕਿਰਪਾ ਕਰੋ ਸਾਰੇ ਇੱਕ ਵਾਰ, ਤਮ ਸੰਸਾਰ ਚਰਨ ਲੱਗ ਤਰੀਏ। ਜੇ ਚਰਨਾਂ ਦੀ ਗੱਲ ਕਰੋ ਨਾ, ਤਵੱਜੋ ਦੇਣਾ, ਆਪਾਂ ਜਦੋਂ ਜਾਪ ਸਾਹਿਬ ਦੀ ਪਾਵਨ ਬਾਣੀ ਪੜ੍ਹੀਏ, ਚਿੱਤ ਚਰਨ ਨਾਮ, ਆਪਾਂ ਚੌਪਈ ਸਾਹਿਬ ਪੜ੍ਹੀਏ ਤੇ ਰੋਜ਼ ਕਹਿੰਦੇ ਹਾਂ ਤਵ ਚਰਨਨ ਮਨ ਰਹਿ ਹਮਾਰਾ। ਆਪਾਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਤੇ ਬਚਨ ਆਉਂਦੇ ਹਨ ਪਾਵਨ ਬਾਣੀ ਦੇ ਅੰਦਰ, ਜਦੋਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਫਿਰ ਪੜ੍ਹੋ ਆਨੰਦ ਸਾਹਿਬ ਜੀ ਦੀ ਅਖੀਰ ਵਾਲੀਆਂ ਪੰਕਤੀਆਂ ਪੜ੍ਹੀਏ। ਆਓ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਚਰਨ ਕਮਲ ਜਪ ਸਾਗਰ ਤਰਿਆ। ਪਿਆਰਿਓ, ਆਓ ਪੜ੍ਹੋ ਸੋਹਲਾ ਸਾਹਿਬ ਦੀ ਪਾਵਨ ਬਾਣੀ। ਸੋਹਲਾ ਸਾਹਿਬ ਦੀ ਪਾਵਨ ਬਾਣੀ, ਸੋਦਰ ਦੀ ਪਾਵਨ ਬਾਣੀ ਵਿੱਚੋਂ ਆਪਾਂ ਤਮ ਸੰਸਾਰ ਚਰਨ ਲੱਗ ਤਰੀਏ ਤੇ ਜਦੋਂ ਸੋਹਲਾ ਸਾਹਿਬ ਦੀ ਪਾਵਨ ਬਾਣੀ ਰਾਤ ਨੂੰ ਸੌਣ ਲੱਗਿਆਂ ਸਿੱਖ ਪੜ੍ਹਦਾ ਹੈ ਤੇ ਪਾਵਨ ਬਚਨ ਸਾਡੇ ਸਾਹਮਣੇ ਆਉਂਦੇ, ਅੰਤਰ ਜਾਮੀ ਪੁਰਖ ਵਿਧਾਤੇ। ਕਰੋ ਕਿਰਪਾ ਸਾਰੇ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੌਕੋ ਕਰ ਸੰਤਨ ਕੀ ਤੂਰੇ। ਪਿਆਰਿਓ, ਕਿੰਨੀ ਕਿਰਪਾ ਕੀਤੀ ਸਾਨੂੰ, ਚਰਨ ਕਮਲ ਜਪ ਸਾਗਰ ਤਰਿਆ, ਭਵਜਲ ਉਤਰੇ ਪਾਰਾ। ਉਸ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ, ਪਰਮਾਤਮਾ ਦੇ ਨਾਮ ਨੂੰ ਜਪ ਕੇ, ਇਸ ਭਵ ਸਾਗਰ ਨੂੰ, ਸੰਸਾਰ ਨੂੰ,

0: ਹੁਣ ਤੀਸਰੇ ਪਦੇ ਦੇ ਅੰਦਰ ਸਾਹਿਬ ਕਹਿੰਦੇ ਹਾਂ ਨਿਮਖ ਨਾ ਛੋਡਾ ਜੀ, ਉਸ ਪਰਮਾਤਮਾ ਨੂੰ ਇੱਕ ਨਿਮਖ ਵੀ ਆਪਾਂ ਛੱਡ ਨਹੀਂ ਸਕਦੇ, ਉਹਦੇ ਨਾਮ ਨੂੰ ਉਹਦੀ ਬਾਣੀ ਨੂੰ ਨਹੀਂ ਛੱਡਿਆ ਜਾ ਸਕਦਾ। ਹਰ ਪ੍ਰੀਤਮ ਪ੍ਰਾਣ ਆਧਾਰੋ, ਜਿਹੜਾ ਸਾਡੇ ਪ੍ਰਾਣਾਂ ਦਾ ਆਸਰਾ ਬਣ ਚੁੱਕਾ ਹੈ।
1: ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ।
0: ਗੁਰ ਸਤਿਗੁਰ ਕਹਿਆ ਜੀ, ਕੀ ਕਿਹਾ ਸੱਚੇ ਸਤਿਗੁਰੂ ਜੀ ਨੇ? ਸਾਚਾ ਉਹ ਜਿਹੜਾ ਸੱਚਾ ਪ੍ਰਮਾਤਮਾ ਅਗਮ, ਜਿਹਦੇ ਤੱਕ ਸਾਡੀ ਪਹੁੰਚ ਨਹੀਂ, ਸਾਡੀ ਪਹੁੰਚ ਤੋਂ ਬਾਹਰ ਹੈ, ਵਿਚਾਰੋ ਉਹਦੀ ਵਿਚਾਰ ਕਰ। ਇਹ ਗੱਲ ਕਿੰਨੇ ਕਹੀ ਹੈ?

0: ਮਿਲ ਸਾਧੂ ਦੀਨਾ ਕਹਿਣ ਲੱਗੇ ਸੱਚੇ ਸਤਿਗੁਰੂ ਜੀ ਨੇ ਨਾਮ ਦੀਆਂ ਦਾਤਾਂ ਦਿੱਤੀਆਂ ਮਿਲ ਸਾਧੂ ਦੀਨਾ ਸੱਚੇ ਸਤਿਗੁਰੂ ਜੀ ਨੇ ਨਾਮ ਦਿੱਤਾ ਤਾਂ ਕਹਿਣ ਲੱਗੇ ਤਾਂ ਨਾਮ ਲੀਨਾ ਤਾਂ ਫਿਰ ਉਹਦਾ ਨਾਮ ਲਿਆ ਜਪਿਆ ਤੇ ਜਦੋਂ ਨਾਮ ਜਪਿਆ ਜਨਮ ਮਰਨ ਦੁੱਖ ਨਾਠੇ ਜੰਮਣ ਤੇ ਮਰਨ ਵਾਲਾ ਦੁੱਖ ਜਿਹੜਾ ਹੈ ਉਹ ਖਤਮ ਹੋ ਗਿਆ
1: ਸਹਿਜ ਸੁਖ ਆਨੰਦ ਕਨੇਰੇ ਹੋਮੈ ਬਿਨਠੀ ਗਾਠੇ
0: ਜਦੋਂ ਨਾਮ ਜਪਿਆ ਉਹਦੇ ਵਿੱਚੋਂ ਸਹਿਜ ਅਡੋਲਤਾ ਦੀਆਂ ਦਾਤਾਂ ਉਹਦੇ ਵਿੱਚੋਂ ਸੁੱਖਾਂ ਦੀਆਂ ਦਾਤਾਂ ਉਹਦੇ ਵਿੱਚੋਂ ਆਨੰਦ ਕਨੇਰੇ ਬਹੁਤ ਆਨੰਦ ਦੀਆਂ ਦਾਤਾਂ ਹਉਮੈ ਬਿਨਠੀ ਗਾਂਠੇ ਤੇ ਜਿਹੜੀ ਹਉਮੈ ਦੀ ਹੰਕਾਰ

ਹੁੰਦੀ ਹੈ ਤੇ ਸਰੀਰ ਵਿੱਚ ਕਿਤੇ ਨਾ ਕੋਈ ਕੋਈ ਨਾ ਕੋਈ ਰਾਡ ਪਾਉਣੀ ਪੈ ਜਾਂਦੀ ਹੈ। ਜਦੋਂ ਡਾਕਟਰ ਰਾਡ ਪਾਉਂਦਾ ਕਹਿਣ ਲੱਗਾ ਕਈ ਵਾਰੀ ਸੰਸਕਾਰ ਤੋਂ ਬਾਅਦ ਉਹ ਰਾਡ ਲੱਭਦੀ ਆ, ਕਈ ਵਾਰੀ ਸਟੀਲ ਦੇ ਗੋਡੇ ਲੱਭਦੇ ਰਾਖ ਚੋਂ, ਕਈ ਵਾਰੀ ਪਿਆਰਿਓ ਉਹ ਰਾਡ ਲੱਭਦੀ ਹੈ ਜਿਹੜੀ ਡਾਕਟਰ ਨੇ ਕਈ ਵਾਰੀ ਪਾਈ ਹੁੰਦੀ ਹੈ, ਪਰ ਕਹਿਣ ਲੱਗਾ ਉਹ ਕਿੱਲਾ ਨਹੀਂ ਲੱਭਦਾ। ਤਵੱਜੋ ਦੇਣਾ, ਕਹਿਣ ਲੱਗਾ ਉਹ ਕਿੱਲਾ ਨਹੀਂ ਲੱਭਦਾ। ਕਿਹੜਾ ਕਿੱਲਾ? ਕਹਿਣ ਲੱਗਾ ਹੰਕਾਰ ਦਾ ਕਿੱਲਾ ਨਹੀਂ ਲੱਭਦਾ ਜਿਹੜਾ ਸਾਰੀ ਜ਼ਿੰਦਗੀ ਇਹਦੀ ਧੌਣ ਵਿੱਚ ਅੜਿਆ ਰਹਿੰਦਾ ਹੈ। ਪਿਆਰਿਓ ਸਾਹਿਬ ਕਹਿੰਦੇ ਹਉਮੈ ਬਿਨਠੀ ਗੰਠੇ, ਉਹ ਜਿਹੜੀ ਹੰਕਾਰ ਦੀ ਗੰਢ ਬੱਝੀ ਸੀ ਨਾ ਉਹ

0: ਸਭ ਕੈ ਮਦ ਸਾਰਿਆਂ ਦੇ ਅੰਦਰ ਸਭ ਹੂੰ ਤੇ ਬਾਹਰ ਸਾਰਿਆਂ ਤੋਂ ਵੇਖੋ ਪਿਆਰਿਓ ਨਿਰਲੇਪ ਸਾਰਿਆਂ ਦੇ ਅੰਦਰ ਵੀ ਹੈ ਭਾਵ ਨਾਲ ਸਭ ਹੂੰ ਤੇ ਬਾਹਰ ਨਿਰਲੇਪ ਵੀ ਹੈ ਰਾਗ ਭਾਵ ਮੋਹ ਦੋਖ ਭਾਵ ਈਰਖਾ ਪਰਮਾਤਮਾ ਜਿਹੜਾ ਮੋਹ ਤੋਂ ਤੇ ਈਰਖਾ ਤੋਂ ਨਿਆਰਾ ਹੈ ਸਤਿਗੁਰੂ ਮੇਰ ਕਰੇ ਆਪਾਂ ਵੀ ਕਿਤੇ ਮੋਹ ਦੀਆਂ ਤੰਦਾਂ ਤੋੜ ਲਈਏ ਤੇ ਆਪਾਂ ਵੀ ਕਿਤੇ ਈਰਖਾ ਦੇ ਵਿੱਚੋਂ ਬਾਹਰ ਨਿਕਲ ਆਈਏ। ਕਈ ਵਾਰੀ ਬੰਦਾ ਨਾ ਸ਼ਬਦ ਤੇ ਪੜ੍ਹਦਾ ਸ਼ਬਦ ਕਿਹੜਾ ਪੜ੍ਹਦਾ ਬਿਸਰ ਗਈ ਸਭ ਤਾਤ ਪਰਾਈ ਕਰੋ ਕਿਰਪਾ ਸਾਰੇ ਇੱਕ ਵਾਰ ਬਿਸਰ ਗਈ ਸਭ ਤਾਤ ਜਬ ਤੇ ਸਾਧ ਸੰਗਤ ਮੋਹੇ ਪਿਆਰਿਓ ਪਰ ਅੰਦਰੋਂ ਈਰਖਾ ਖਤਮ ਨਹੀਂ ਹੁੰਦੀ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੀ ਪਾਵਨ ਬਾਣੀ ਚੋਂ ਇੱਕ ਕਿਣਕਾ ਕਿਤੇ ਆਪਾਂ ਜੀਵਨ ਚ ਵਸਾਈਏ ਉਹ ਕਿਣਕਾ ਕਿਹੜਾ ਭਲਾ ਧੰਨ ਗੁਰੂ ਅਰਜਨ ਸਾਹਿਬ ਆਵਾਜ਼ ਦੇ ਕੇ ਕਹਿੰਦੇ ਮਿਟ ਗਏ ਬੈਰ ਕਿਰਪਾ ਕਰਿਓ ਜੀ ਮਿਟ ਗਏ ਬੈਰ ਕਰੋ ਕਿਰਪਾ ਸਾਰੇ ਮਿਟ ਗਏ। ਧੰਨ ਗੁਰੂ ਅਰਜਨ ਸਾਹਿਬ ਸਾਨੂੰ ਪੁੱਛ ਰਹੇ ਹਨ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਨ ਵਾਲਿਆ ਇਹ ਪਿਆਰਿਆ ਸਿਖਾ ਪੜ੍ਹਦਿਆਂ ਪੜ੍ਹਦਿਆਂ ਅਜੇ ਅੰਦਰੋਂ ਵੈਰ ਮਿਟਿਆ ਕਿ ਨਹੀਂ ਮਿਟਿਆ ਪਿਆਰਿਓ ਜੇ ਵੈਰ ਮਿਟ ਗਿਆ ਉਹ ਜ਼ਿਕਰ ਕਰਦੇ ਸਾਹਿਬ ਕਹਿੰਦੇ ਰਾਗ ਦੋਖ ਤੇ ਨਿਆਰੋ ਪਰਮਾਤਮਾ ਈਰਖਾ ਤੋਂ ਮੋਹ ਤੋਂ ਨਿਰਲੇਪ ਹੈ ਨਿਆਰਾ ਹੈ ਵੱਖਰਾ ਹੈ।
1: ਨਾਨਕ ਦਾਸ ਗੋਬਿੰਦ ਸਰਣ ਆਈ ਹਰ ਪ੍ਰੀਤਮ ਮਨ ਹੈ ਸਧਾਰੋ।
0: ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਹਾਂ।

0: ਘਰ ਪਾਇਆ।
1: ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਕਹਿਣ ਲੱਗੇ ਨਿਹਚਲ ਘਰ, ਉਹਦਾ ਟਿਕਾਣਾ, ਉਹਦਾ ਟਿਕਾਣਾ ਭਾਵ ਕੇ ਪਰਮੇਸ਼ਰ ਦਾ ਟਿਕਾਣਾ ਲੱਭ ਲਿਆ। ਆ ਚੌਥਾ ਤਵੱਜੋ ਦੇਣਾ ਜੀ, ਇਹ ਚੌਥੀ ਵਿਚਾਰ ਹੈ ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ। ਫਿਰ ਇੱਕ ਵਾਰੀ ਦੁਹਰਾਓ ਵਿੱਚ ਲਿਆ ਦਿਆਂ, ਮਿੱਠ ਬੋਲੜਾ ਜੀ, ਫਿਰ ਉਹਦੇ ਤੋਂ ਬਾਅਦ ਹਉ ਬਿਸਮ ਭਈ ਜੀ, ਗੁਰੂ ਕੀ ਸੰਗਤ ਜੀ ਹਰ ਦਰਸ਼ਨ ਦੇਖ ਅਪਾਰਾ, ਉਹਦੇ ਦਰਸ਼ਨਾਂ ਦੀ ਗੱਲ। ਹੁਣ ਨਿਮਖ ਨਾ ਛੋਡਾਂ ਜੀ, ਉਹਨੂੰ ਇੱਕ ਨਿਮਖ ਵੀ ਮੈਂ ਹੁਣ ਛੱਡ ਨਹੀਂ ਸਕਦਾ। ਤੇ ਚੌਥੀ ਦਾਤ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ, ਕਹਿਣ ਲੱਗੇ ਉਹਦਾ ਟਿਕਾਣਾ ਲੱਭ ਲਿਆ, ਰੱਬ ਦਾ ਟਿਕਾਣਾ ਲੱਭ ਲਿਆ। ਨਿਹਚਲ ਘਰ, ਉਹ ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਪਰਮੇਸ਼ਰ ਦਾ ਟਿਕਾਣਾ ਮੈਨੂੰ ਲੱਭ ਗਿਆ।
0: ਸਭ ਅਧਰੁਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ।
1: ਸਭ ਅਧਰੁਵ ਦਾ ਭਾਵ ਹੈ ਨਾਸ਼ਵੰਤ। ਜਦੋਂ ਮੈਨੂੰ ਇਹ ਗੱਲ ਸਤਿਗੁਰੂ ਦੀ ਕਿਰਪਾ ਦੇ ਨਾਲ ਮਹਿਸੂਸ ਹੋਈ, ਅਨੁਭਵ ਹੋਇਆ, ਸਭ ਅਧਰੁਵ ਡਿੱਠੇ ਜੀਓ ਕਿ ਸਭ ਕੁਝ ਨਾਸ਼ ਹੋਣ ਵਾਲਾ ਹੈ, ਨਾਸ਼ਵੰਤ ਹੈ। ਪਾਵਨ ਬਾਣੀ ਚ ਬੜੇ ਪਿਆਰੇ ਬਚਨ ਹਨ, ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀਂ, ਦੁਨੀਆਂ ਫਨ ਖਾਨੇ। ਤੂੰ ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ? ਦੁਨੀਆਂ ਫਨਾ ਹੋਣ ਵਾਲੀ ਹੈ, ਖਤਮ ਹੋਣ ਵਾਲੀ ਹੈ, ਨਾਸ਼ਵਾਨ ਹੈ। ਜਦੋਂ ਇਹ ਗੱਲ ਸਮਝ ਆ ਗਈ, ਅਨੁਭਵ ਹੋ ਗਿਆ, ਜਦੋਂ ਮਨ ਮੰਨ ਗਿਆ ਤੇ ਅੰਦਰ ਜਿਹੜਾ ਹੈ ਚਰਨ ਕਮਲ ਚਿੱਤ ਲਾਇਆ, ਫਿਰ ਚਿੱਤ ਜਿਹੜਾ ਹੈ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ।
0: ਪ੍ਰਭ ਅਵਨਾਸੀ ਹਉ ਤਿਸ ਕੀ ਦਾਸੀ, ਮਰੈ ਨਾ ਆਵੈ ਜਾਏ।
1: ਉਹ ਪ੍ਰਮਾਤਮਾ ਜਿਹਦਾ ਨਾਸ਼ ਨਹੀਂ ਹੁੰਦਾ ਅਵਿਨਾਸੀ, ਹਉ ਤਿਸ ਕੀ ਦਾਸੀ, ਹੁਣ ਅਸੀਂ ਉਹਦੇ ਸੇਵਕ ਬਣ ਗਏ ਹਾਂ। ਮਰੈ ਨਾ ਆਵੈ ਜਾਏ, ਉਹ ਪਰਮੇਸ਼ਰ ਜਿਹੜਾ ਜੰਮਦਾ ਤੇ ਮਰਦਾ ਨਹੀਂ, ਤੇ ਜਿਹੜਾ ਉਹਦਾ ਸੇਵਕ ਬਣ ਗਿਆ ਉਹਦਾ ਵੀ ਜੰਮਣਾ ਮਰਨਾ

ਉਹਦੇ ਚਰਨਾਂ ਨਾਲ ਜੁੜਿਆ, ਫਿਰ ਧਰਮ ਦੀਆਂ ਦਾਤਾਂ ਵੀ ਮਿਲੀਆਂ, ਫਿਰ ਅਰਥ ਭਾਵ ਧਨ ਪਦਾਰਥ ਵੀ ਮਿਲੇ, ਫਿਰ ਕਾਮ ਦਾ ਭਾਵ ਕਿ ਕਾਮਨਾਵਾਂ ਵੀ ਸਾਰੀਆਂ ਪੂਰੀਆਂ ਹੋ ਗਈਆਂ। ਮਨ ਚਿੰਦੀ ਜੋ ਮਨ ਵਿੱਚ ਚਿਤਵਿਆ ਉਹ ਇੱਛਾ ਜਿਹੜੀਆਂ ਪਰਮੇਸ਼ਰ ਨੇ ਪੂਰੀ

0: ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ, ਸ੍ਰੁਤ ਸਿਮਰਤ ਵੇਦ ਤੇ ਸਿਮਰਤੀਆਂ, ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਤੇ ਆਇਆ, ਜਿਹੜੇ ਯੋਗ ਸਾਧਨਾ ਕਰਨ ਵਾਲੇ ਸਿੱਧ ਯੋਗੀ ਉਹਨਾਂ ਨੇ ਵੀ ਇੱਕ ਪਰਮੇਸ਼ਰ ਦੇ ਗੁਣ ਗਾਏ। ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਉਸ ਪਰਮੇਸ਼ਰ ਦੇ ਹੀ ਗੁਣ ਹਨ।
1: ਨਾਨਕ ਸਰਨ ਕਿਰਪਾ ਨਿਦ ਸੁਆਮੀ ਵੱਡ ਭਾਗੀ ਹਰ ਹਰ ਗਾਇਆ।
0: ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਕਿਰਪਾ ਦਾ ਖਜ਼ਾਨਾ ਹੈ, ਕਿਰਪਾ ਦਾ ਖਜ਼ਾਨਾ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਇੱਕ ਬਚਨ ਆਪ ਜੀ ਕੇ ਸਨਮੁਖ ਰੱਖਣ ਦਾ ਯਤਨ ਕਰਾਂ। ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਨ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਸਦਾ ਦਇਆਲ, ਇਹ ਨਹੀਂ ਵੀ ਉਹਦੀ ਦਇਆ ਜਾਂ ਦਇਆ ਕਰਨੀ ਬੰਦ ਕਰ ਦਿੰਦਾ, ਨਹੀਂ ਨਹੀਂ, ਉਹ ਕਿਰਪਾ ਦਾ ਖਜ਼ਾਨਾ ਹੈ, ਉਹਦੀ ਕਿਰਪਾ ਜਿਹੜੀ ਹੈ ਵਰਦੀ ਰਹਿੰਦੀ ਹੈ। ਚੇਤੇ ਰੱਖਿਓ ਗੁਰਮੁਖੋ, ਬਾਰਾਂ ਮਹੀਨਿਆਂ ਦੇ ਵਿੱਚ ਛੇ ਰੁੱਤਾਂ, ਤੇ ਇੱਕ ਰੁੱਤ ਐਸੀ ਵੀ ਆਉਂਦੀ ਹੈ ਸਾਉਣ ਭਾਦੋਂ ਦੀ, ਜਿੱਥੇ ਮੀਂਹ ਪੈਂਦਾ ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਕਿਤੇ ਲਗਾਤਾਰ ਮੀਂਹ ਪੈ ਜਾਵੇ ਤੇ ਆਪਾਂ ਕਹਿੰਦੇ ਹਾਂ ਝੜੀ ਲੱਗ ਗਈ। ਉਹ ਚੇਤੇ ਰੱਖਿਓ, ਇਹ ਮੀਂਹ ਵਾਲੀ ਝੜੀ ਤੇ ਸਾਲ ਵਿੱਚ ਕਦੇ ਕਦੇ ਇੱਕ ਵਾਰੀ ਜਾਂ ਦੋ ਵਾਰੀ ਲੱਗਦੀ ਹੈ, ਪਰ ਕਿਰਪਾ ਦੀ ਝੜੀ ਜਿਹੜੀ ਹੈ ਆ ਗੁਰੂ ਨਾਨਕ ਦੇ ਘਰ ਵਿੱਚ ਸਦਾ ਹੀ ਲੱਗੀ ਰਹਿੰਦੀ ਹੈ। ਪਿਆਰਿਓ, ਕਿਰਪਾ ਨਿਧਾਨ ਭਾਵ ਕਿਰਪਾ ਦਾ ਖਜ਼ਾਨਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਕਿਰਪਾ ਦਾ ਖਜ਼ਾਨਾ ਹੈ, ਵੱਡਿਆਂ ਭਾਗਾਂ ਵਾਲੇ ਹਨ ਉਹ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ। ਵੱਡ ਭਾਗੀ ਹਰ ਹਰ ਗਾਇਆ, ਕਿਰਪਾ ਕਰੋ ਇੱਕ ਵਾਰ ਵੱਡ ਭਾਗੀ ਹਰ ਹਰ, ਚੜ੍ਹਦੀ ਕਲਾ ਚ ਵੱਡ ਭਾਗੀ ਹਰ ਹਰ, ਵੱਡ ਭਾਗੀ ਹਰ ਹਰ ਗਾਇਆ, ਵੱਡ ਭਾਗੀ ਹਰ ਹਰ ਗਾਇਆ, ਵੱਡ ਭਾਗੀ ਵਾਵਾ, ਵੱਡ ਭਾਗੀ ਹਰ ਹਰ ਗਾਇਆ।

0: ਜਾਈਏ ਗੁਰੂ ਦੇ, ਤਵੱਜੋ ਦੇਣਾ ਜੀ, ਸਦਕੇ ਜਾਈਏ ਸੱਚੇ ਸਤਿਗੁਰੂ ਜੀ ਦੇ, ਜਿਨ੍ਹੇ ਨਾਮ ਦੀਆਂ ਦਾਤਾਂ ਦਿੱਤੀਆਂ। ਨਾਮ ਨਾਲ ਜੋੜ ਕੇ ਜਦੋਂ ਸੱਚੇ ਸਤਿਗੁਰੂ ਜੀ ਨਾਮ ਨਾਲ ਜੋੜਦੇ ਆ ਨਾ, ਫਿਰ ਕਾਂ ਤੋਂ ਹੰਸ ਬਣਾ ਦਿੰਦੇ ਆ। ਪਾਵਨ ਬਾਣੀ ਪੜੋ। ਪਾਵਨ ਬਾਣੀ ਵਿੱਚ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ। ਥੋੜਾ ਜਿਹਾ ਮੈਂ ਇੱਕ ਖਿੰਨ ਇੱਥੇ ਰੁਕਣ ਲੱਗਾ, ਕਿਉਂਕਿ ਪਾਵਨ ਬਾਣੀ ਵਿੱਚ ਕਾਂ ਦਾ ਜ਼ਿਕਰ ਵੀ ਆਉਂਦਾ, ਪਾਵਨ ਬਾਣੀ ਦੇ ਵਿੱਚ ਬਗਲੇ ਦਾ ਜ਼ਿਕਰ ਵੀ ਆਉਂਦਾ ਤੇ ਪਾਵਨ ਬਾਣੀ ਦੇ ਅੰਦਰ ਹੰਸ ਦਾ ਜ਼ਿਕਰ ਵੀ ਆਉਂਦਾ। ਜਿਹੜਾ ਕਾਂ ਹੈ ਇਹਦਾ ਰੰਗ ਹੈ ਕਾਲਾ, ਕਾਂ ਦਾ ਰੰਗ ਕਾਲਾ, ਮਾਫ ਕਰਨਾ, ਕਾਂ ਦਾ ਤੇ ਰੰਗ ਕਾਲਾ ਹੈ। ਬੰਦੇ ਦੀ ਜ਼ਿੰਦਗੀ ਸਾਰੀ ਲੰਘ ਜਾਂਦੀ ਹੈ, ਅੰਦਰੋਂ ਕਾਲਾ ਹੀ ਰਹਿੰਦਾ ਹੈ, ਭਾਵ ਕਾਂ ਬਿਰਤੀ। ਗੁਰਮੁਖੋ, ਦੂਜੀ ਅਰਜ਼ ਕਰਾਂ, ਕਾਂ ਰੌਲਾ ਪਾਉਂਦਾ ਬਨੇਰਿਆਂ ਦੇ ਉੱਤੇ, ਕਾਂ ਕਾਂ ਕਰਦਾ, ਕਈ ਵਾਰੀ ਉਹਨੂੰ ਉਡਾਈਦਾ ਹੈ, ਕਾਂ ਰੌਲਾ ਪਾਉਂਦਾ ਹੈ। ਮਾਫ ਕਰਨਾ ਪਿਆਰਿਓ, ਕਈ ਵਾਰੀ ਕਾਂ ਬਿਰਤੀ ਵਾਲੇ ਵੀ ਪੰਥ ਕੌਮ ਦੇ ਵਿੱਚ ਰੌਲਾ ਪਾਉਣ ਵਾਲੇ ਹੁੰਦੇ ਹਨ। ਇੱਦਾਂ ਦੀ ਬਿਰਤੀ ਹੁੰਦੀ ਹੈ, ਕਾਂ ਬਿਰਤੀ। ਦਾਤਾ ਮੇਰ ਕਰੇ, ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ। ਕਹਿਣ ਲੱਗੇ, ਜਦੋਂ ਸੱਚੇ ਸਤਿਗੁਰੂ ਦੀ ਕਿਰਪਾ ਹੁੰਦੀ ਨਾ, ਨਾਮ ਦੀਆਂ ਦਾਤਾਂ ਮਿਲਦੀਆਂ ਹਨ, ਪਿਰਮ ਪਦਾਰਥ ਮਨ ਲੈ। ਜਦੋਂ ਮਨ ਜਿਹੜਾ ਹੈ, ਜਦੋਂ ਨਾਮ ਨੂੰ ਮੰਨ ਜਾਂਦਾ, ਗੁਰੂ ਸਵਾਰ ਦਿੰਦਾ ਜੀਵਨ, ਫਿਰ ਜਦੋਂ ਗੁਰੂ ਜੀਵਨ ਸਵਾਰਦਾ ਹੈ ਤੇ ਫਿਰ ਕੀ ਹੁੰਦਾ? ਅਗਲੇ ਬਚਨਾਂ ਨੂੰ ਸਰਵਣ ਕਰੋ।
1: ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ।
0: ਜਦੋਂ ਹੁਕਮ ਨੂੰ ਪਛਾਣ ਲਿਆ, ਗੁਰੂ ਦੇ ਹੁਕਮ ਨੂੰ ਜਦੋਂ ਪਛਾਣਿਆ, ਉਜਲਾ, ਫਿਰ ਹੰਸ ਬਣ ਗਿਆ, ਕਾਂ ਤੋਂ ਹੰਸ ਬਣ ਗਿਆ। ਹੁਣ ਹੰਸ ਦੀ ਪਛਾਣ ਕੀ ਹੈ? ਹੰਸ ਦਾ, ਹੰਸ ਕੀ ਕਰਦਾ? ਹੰਸਾ ਹੀਰੇ ਮੋਤੀ ਚੁਗਣਾ। ਹੰਸ ਦਾ ਖਾਣਾ ਕੀ ਹੈ? ਹੀਰੇ ਤੇ ਮੋਤੀ। ਗੁਰੂ ਕਿਹਾ, ਸਿੱਖਾ ਤੇਰਾ ਖਾਣਾ ਕੀ ਹੈ? ਤੇਰੇ ਲਈ ਹੀਰੇ ਤੇ ਮੋਤੀ ਕੀ ਹਨ? ਇਹ ਪਾਵਨ ਬਾਣੀ, ਇਹ ਪਾਵਨ ਬਾਣੀ ਹੀਰਾ ਹੈ, ਇਹ ਪਾਵਨ ਬਾਣੀ ਮੋਤੀ ਹੈ। ਤੇ ਗੁਰੂ ਕੇ ਸਿੱਖ ਪਿਆਰੇ ਹੰਸ ਜਿਹੜੇ ਹਨ, ਜਿਵੇਂ ਆਪ ਜੀ ਸਤ ਸੰਗਤ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ, ਪਾਵਨ ਬਾਣੀ ਦੀ ਵਿਚਾਰ, ਹੰਸ ਜਿਹੜੇ ਹਨ ਹੀਰੇ ਤੇ ਮੋਤੀ ਨੂੰ ਚੁਗਦੇ ਹਨ, ਇਸੇ ਤਰ੍ਹਾਂ ਗੁਰੂ ਕੇ ਸਿੱਖ ਰੂਪੀ ਹੰਸ ਜਿਹੜੇ ਹਨ, ਸਤ ਸੰਗਤ ਵਿੱਚ ਬਹਿ ਕੇ ਸ਼ਬਦ ਰੂਪੀ ਮੋਤੀ ਤੇ ਸ਼ਬਦ ਰੂਪੀ ਹੀਰਿਆਂ ਨੂੰ ਚੁਣਦੇ ਹਨ, ਆਪਣੇ ਜੀਵਨ ਵਿੱਚ ਕਮਾਉਂਦੇ ਹਨ, ਹੁਕਮ ਨੂੰ ਮੰਨਦੇ ਹਨ। ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ। ਫਿਰ ਕਹਿਣ ਲੱਗੇ, ਜਿਹੜਾ ਲੋਹਾ ਹੈ ਨਾ, ਲੱਕੜ ਦੇ ਨਾਲ ਪਾਰ ਹੋ ਜਾਂਦਾ, ਜਿਵੇਂ ਲੋਹਾ ਲੱਕੜ ਨਾਲ ਪਾਰ ਹੋ ਜਾਂਦਾ, ਜਿਹਨੇ ਗੁਰੂ ਦੇ ਹੁਕਮ ਨੂੰ ਪਛਾਣਿਆ ਉਹ ਇਸ ਸੰਸਾਰ ਤੋਂ

0: ਇੱਥੇ ਹੁਣ ਮਨ ਨੂੰ ਮਾਰਨ ਦੀ ਗੱਲ ਹੈ ਤੇ ਮਨ ਨੂੰ ਮਾਰਨ ਦੇ ਲਈ ਕਈ ਮਾਰੂ ਥਲਾਂ ਵਿੱਚ ਚਲੇ ਗਏ, ਕਈ ਮਨ ਨੂੰ ਮਾਰਨ ਦੇ ਲਈ ਜੰਗਲਾਂ ਚ ਵੀ ਗਏ, ਕਈ ਮਨ ਨੂੰ ਮਾਰਨ ਦੇ ਲਈ ਪਹਾੜਾਂ ਦੀਆਂ ਕੰਦਰਾਂ ਚ ਵੀ ਗਏ। ਪਾਵਨ ਬਾਣੀ ਵਿੱਚੋਂ ਆਵਾਜ਼ ਆਉਂਦੀ ਹੈ, ਗ੍ਰਹਿ ਤਜ ਬਨ ਖੰਡ ਜਾਈਐ, ਗ੍ਰਹਿ ਤਜ ਘਰ ਛੱਡਿਆ, ਬਨ ਖੰਡ ਜੰਗਲਾਂ ਚ ਚਲਿਆ ਗਿਆ, ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਰੋਟੀ ਪਾਣੀ ਵੀ ਛੱਡ ਗਿਆ, ਉਥੋਂ ਕੋਈ ਮਾੜਾ ਮੋਟਾ ਫਲ ਘਾਹ ਪੱਤੇ ਚੁੱਕ ਕੇ ਖਾਣ ਲੱਗ ਪਿਆ, ਚੁਨ ਖਾਈਐ ਕੰਦਾ। ਪਰ ਸਾਹਿਬ ਕਹਿੰਦੇ ਹਾਲਤ ਕੀ ਆ, ਅਜੂਹੂ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਮਨ ਤੇ ਅਜੇ ਵੀ ਓਦਾਂ ਹੀ ਆ ਨਾ, ਮਨ ਤੇ ਅਜੇ ਵੀ ਮੰਦਾ ਹੀ ਆ, ਮਨ ਤੇ ਅਜੇ ਵੀ ਮੈਲਾ ਹੀ ਆ, ਮਨ ਤੇ ਅਜੇ ਵੀ ਭੈੜਾ ਹੀ ਆ, ਮਨ ਚ ਅਜੇ ਵੀ ਵਿਕਾਰ ਚੱਲਦੇ ਆ, ਮਨ ਚ ਅਜੇ ਵੀ ਵਾਸ਼ਨਾਵਾਂ। ਮਾਰੂ ਮਾਰਨ ਜੋ ਗਏ ਮਾਰ ਨਾ ਸਕਹਿ ਗਵਾਰ, ਜਿਹੜੇ ਮਨ ਨੂੰ ਮਾਰਨ ਦੇ ਲਈ ਮਾਰੂ ਥਲਾਂ ਵਿੱਚ ਵੀ ਗਏ ਉਹ ਮਨ ਨੂੰ ਮਾਰ ਨਹੀਂ ਸਕੇ।
1: ਨਾਨਕ ਜੇ ਇਹੋ ਮਾਰੀ ਐ ਗੁਰ ਸ਼ਬਦ ਦੀ ਵਿਚਾਰ।
0: ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਮਨ ਮਾਰਿਆ ਜਾ ਸਕਦਾ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੇਗਾ।
1: ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ।
0: ਬੜਿਆਂ ਦੀ ਲੋਚਾ ਸੀ, ਤੰਗ ਸੀ ਕਿ ਆਪਾਂ ਮਨ ਮਾਰ ਲਈਏ, ਪਰ ਉਹਨਾਂ ਕੋਲੋਂ ਮਨ

0: ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ ਨਾ। ਕਹਿਣ ਲੱਗੇ ਫਿਰ ਸਤਿਗੁਰੂ ਕਿਰਪਾ ਕਰਦੇ ਆ, ਜਦੋਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਈਏ, ਸਤਿਗੁਰੂ ਜੀ ਦੇ ਸਤ ਸੰਗਤ ਵਿੱਚ ਬੈਠੀਏ, ਬਾਣੀ ਪੜ੍ਹੀਏ, ਸੁਣੀਏ, ਕੀਰਤਨ ਕਥਾ ਸਰਵਣ ਕਰੀਏ ਤੇ ਦਾਤੇ ਦੀ ਕਿਰਪਾ ਵਰਤਦੀ ਹੈ, ਮਨ ਦਾ ਪਲਟਾ ਵੱਜ ਜਾਂਦਾ ਹੈ। ਮੈਂ ਸੰਖੇਪ ਜਿਹਾ ਇੱਕ ਇਸ਼ਾਰਾ ਦੇਣ ਲੱਗਾ। ਬਠਿੰਡੇ ਦੀ ਧਰਤੀ ਤੋਂ ਗੰਗਾ ਰਾਮ ਜੀ, ਉਹਨਾਂ ਦਾ ਨਾਂ ਗੰਗਾ ਰਾਮ, ਬ੍ਰਾਹਮਣ ਸਨ ਤੇ ਇਹ ਬਾਜਰਾ ਲੈ ਕੇ ਜੀ, ਬਾਜਰਾ, ਬਾਜਰੇ ਦੇ ਗੱਡੇ ਭਰ ਕੇ। ਇਹ ਕਦੋਂ ਦੀ ਗੱਲ ਹੈ, ਜਦੋਂ ਅੰਮ੍ਰਿਤ ਸਰੋਵਰ ਪੱਕਾ ਕਰਨ ਦੀ ਸੇਵਾ ਚੱਲ ਰਹੀ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਆਹ ਲੰਗਰ ਹਾਲ ਵਾਲੀ ਜਿਹੜੀ ਦਰਸ਼ਨੀ ਜੋੜੀ ਹੈ, ਇਹਦੇ ਸਾਹਮਣੇ ਗੁਰੂ ਅਰਜਨ ਸਾਹਿਬ ਇਸ ਅਸਥਾਨ ਤੇ ਬਹਿ ਕੇ ਸੇਵਾ ਕਰਵਾ ਰਹੇ ਹਨ। ਤੇ ਗੰਗਾ ਰਾਮ ਜੀ ਆਏ, ਬਠਿੰਡੇ ਤੋਂ ਆਏ, ਬ੍ਰਾਹਮਣ ਪਰਿਵਾਰ ਵਿੱਚੋਂ ਬਾਜਰੇ ਦੇ ਗੱਡੇ ਲੱਦ ਕੇ ਲਿਆਏ। ਮਨ ਵਿੱਚ ਭਾਵਨਾ ਕੀ ਸੀ ਕਿ ਇੱਕੋ ਥਾਂ ਤੇ ਸਾਰਾ ਬਾਜਰਾ ਵੇਚ ਲਊਂਗਾ ਤੇ ਇੱਕੋ ਥਾਂ ਤੋਂ ਸਾਰਾ ਧਨ ਇਕੱਠਾ ਕਰਕੇ ਲੈ ਕੇ ਘਰ ਨੂੰ ਮੋੜਾਂਗਾ ਛੇਤੀ ਦੇ ਨਾਲ। ਜਦੋਂ ਇੱਥੇ ਆਏ ਨਾ, ਜਦੋਂ ਸਿੱਖਾਂ ਨੂੰ ਸੇਵਾ ਕਰਦਿਆਂ ਵੇਖਿਆ, ਵੇਖਿਓ, ਜਦੋਂ ਲੰਗਰ ਦੇ ਲਈ ਰਸਤਾ ਲਿਆਉਂਦਿਆਂ ਵੇਖਿਆ, ਜਦੋਂ ਕਈ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਰੱਬ ਨੇ ਧਨ ਬੜਾ ਦਿੱਤਾ, ਧਨ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਉਹਨਾਂ ਕਹਿਣਾ, ਮਹਾਰਾਜ ਸਰੋਵਰ ਦੀ ਸੇਵਾ ਚ ਲਾ ਲੈਣਾ ਤੇ ਨਾਲ ਸਰੋਵਰ ਦੀ ਸੇਵਾ ਚ ਲੱਗ ਜਾਣਾ। ਤੇ ਜਿਹੜਾ ਗੰਗਾ ਰਾਮ ਬਠਿੰਡੇ ਤੋਂ ਚੱਲ ਕੇ ਆਇਆ ਨਾ, ਉਹ ਸਿੱਖਾਂ ਵੱਲ ਵੇਖ ਕੇ ਉਹਦੇ ਮਨ ਦਾ ਪਲਟਾ ਐਸਾ ਵੱਜਾ, ਜਿਹੜਾ ਬਾਜਰਾ ਵੇਚਣ ਆਇਆ ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਆਪਣਾ ਮਨ ਵੇਚ ਕੇ ਮੁੜ ਗਿਆ। ਇਹ ਮਨ ਏਦਾਂ ਮਰਨਾ ਜੇ, ਮਨ ਏਦਾਂ ਕਾਬੂ ਹੋਣਾ ਜੇ, ਜਦੋਂ ਸੱਚੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜਨਾ ਕਰਾਂਗੇ।
1: ਪੌੜੀ ਦੋਵੇਂ ਤਰਫਾਂ ਉਪਾਈ ਓਨ ਵਿੱਚ ਸਖਤ ਸਿਵ ਵਾਸਾ।
0: ਦੋਵੇਂ ਤਰਫਾਂ ਭਾਵ ਇੱਕ ਪਾਸੇ ਮਾਇਆ ਤੇ ਇੱਕ ਪਾਸੇ ਆਤਮਾ, ਇਹ ਦੋਵੇਂ ਤਰਫਾਂ, ਇਹ ਦੋਵੇਂ ਪਾਸੇ ਜਿਹੜੇ ਰੱਬ ਦੇ ਪੈਦਾ ਕੀਤੇ, ਵਿੱਚ ਸਖਤ ਸਿਵ ਵਾਸਾ। ਤੇ ਕਹਿਣ ਲੱਗੇ ਜਿਹੜਾ ਫਿਰ ਮਾਇਆ ਨਾਲ ਜੁੜਿਆ ਹੰਕਾਰ ਚ ਝਗੜੇ ਕਰਦਾ, ਤੇ ਜਿਹੜਾ ਆਤਮਾ ਪਰਮਾਤਮਾ ਪਾਵਨ ਬਾਣੀ ਨਾਲ ਜੁੜਿਆ ਨਾਮ ਧੰਨ ਦੀਆਂ ਦਾਤਾਂ

ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਖੀਰ ਬਚਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਦ। ਪਿਆਰਿਓ, ਪਰਮੇਸ਼ਰ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ। ਪਰਮੇਸ਼ਰ ਦੇ ਨਾਮ ਤੋਂ ਸਦਕੇ ਜਾਂਦੇ ਹਾਂ, ਬਲਹਾਰ ਜਾਂਦੇ ਹਾਂ। ਪੌੜੀ ਤੇ ਸਲੋਕ ਅੰਦਰ ਸਾਹਿਬ ਜੀ ਨੇ ਇਹ ਕਿਰਪਾ ਸਾਡੇ ਤੇ ਕੀਤੀ। ਅਖੀਰ ਵਿੱਚ ਮੈਂ ਆਪ ਜੀ ਕੇ ਸਨਮੁਖ ਇੱਕ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਉਹ ਬੇਨਤੀ ਇਹ ਹੈ, ਤਵੱਜੋ ਦੇਣ, ਥੋੜੀ ਜਿਹੀ ਤਵੱਜੋ ਦੇਣਾ। ਜਦੋਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਇਹ ਪਾਵਨ ਬੀੜ, ਪਾਵਨ ਬੀੜ, ਤਵੱਜੋ ਦੇਣਾ ਜੀ, ਸ਼ਬਦ ਸਾਡੇ ਕੋਲ ਬੀੜ ਹੈ, ਸਰੂਪ ਸ਼ਬਦ ਜਿਹੜਾ ਬਾਅਦ ਵਿੱਚ ਆਪਾਂ ਕਹਿਣ ਲੱਗ ਪਏ ਹਾਂ, ਪ੍ਰਚਲਿਤ ਹੋ ਗਿਆ, ਕਹਿਣਾ ਸ਼ੁਰੂ ਕਰ ਦਿੱਤਾ, ਅਸਲ ਵਿੱਚ ਸਾਡੇ ਕੋਲ ਸ਼ਬਦ ਹੈ ਬੀੜ। ਗੁਰਮੁਖੋ ਨੇੜੇ ਕਰਕੇ ਗੱਲ ਵਿਸ਼ੇ ਤੇ ਜਿਹੜੀ ਅਰਜ਼ ਕਰਨੀ ਤੁਹਾਡੇ ਚਰਨਾਂ ਚ, ਜਦੋਂ ਇਹ ਬੀੜ, ਕਿਉਂਕਿ ਬੀੜ ਤਿਆਰ ਜਦੋਂ ਹੋਈ ਜਾਂ ਜਦੋਂ ਹੋ ਰਹੀ ਆ, ਉਦੋਂ ਪੀਲੂ ਵੀ ਆਇਆ, ਛੱਜੂ ਵੀ ਆਇਆ, ਕਾਨਾ ਵੀ ਆਇਆ, ਸ਼ਾਹ ਹੁਸੈਨ ਵੀ ਆਇਆ, ਤੇ ਬਾਪੂ ਜੀ ਨੂੰ ਕਹਿੰਦੇ ਸੀ ਸਾਡੀ ਵਿੱਚ ਸਾਡੇ ਆ ਜਿਹੜੇ ਅਸੀਂ ਲਿਖ ਕੇ ਲਿਆ ਇਹ ਦਰਜ ਕਰੋ, ਮਹਾਰਾਜ ਕਹਿੰਦੇ ਦਰਜ ਨਹੀਂ ਹੋਣੇ। ਭਾਵ ਜਦੋਂ ਇਹ ਬੀੜ ਤਿਆਰ ਹੋਈ ਨਾ, ਵਿਰੋਧ ਕਰਨ ਵਾਲੇ ਤੇ ਉਦੋਂ ਤੋਂ ਹੀ ਪੈਦਾ ਹੋ ਗਏ ਆ, ਚੇਤੇ ਰੱਖਿਓ ਜੀ, ਵਿਰੋਧ ਕਰਨ ਵਾਲੇ ਉਦੋਂ ਤੋਂ ਹੀ ਪੈਦਾ ਹੋ ਗਏ। ਨੇੜੇ ਕਰਨਾ, ਹੋਰ ਅਰਜ਼ ਕਰਦੇ ਹਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਤੋਂ ਤਿਆਰ ਹੋਇਆ ਨਾ, ਜਦੋਂ ਤੋਂ ਤਿਆਰ ਹੋਇਆ, ਤਵੱਜੋ ਦੇਣਾ ਗੁਰੂ ਕੀ ਸੰਗਤ ਜੀ, ਹਰਿਮੰਦਰ ਸਾਹਿਬ ਹਕੂਮਤ ਦੀਆਂ ਅੱਖਾਂ ਵਿੱਚ ਰੜਕਦਾ ਸੀ, ਰੜਕਦਾ ਹੈ ਤੇ ਰੜਕਦਾ ਰਹੇਗਾ। ਕਿਉਂ? ਕਿਉਂਕਿ ਹਰਿਮੰਦਰ ਦੇ ਵਿੱਚੋਂ ਆ ਧੁਰਕੀ ਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜੀਆਂ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੰਦੀਆਂ। ਪਿਆਰਿਓ, ਚੇਤੇ ਰੱਖ ਕੇ ਚੱਲਿਓ। ਤੇ ਮੈਂ ਇੱਕ ਬੇਨਤੀ ਅਖੀਰ ਤੁਹਾਡੇ ਚਰਨਾਂ 'ਚ ਇਹ ਕਰਨ ਲੱਗਾ, ਸਿੱਖਾਂ ਨੂੰ ਅਜੇ ਤੱਕ ਕਾਨੂੰਨ ਵਿੱਚੋਂ ਕੁਝ ਨਹੀਂ ਜੇ ਮਿਲਿਆ। ਤੁਸੀਂ 1984 ਨੂੰ ਸਾਹਮਣੇ ਰੱਖ ਕੇ ਵੇਖ ਲਓ, ਕਾਨੂੰਨ ਵਿੱਚੋਂ ਸਿੱਖਾਂ ਨੂੰ ਕੀ ਮਿਲਿਆ। ਹੋਰ ਅਰਜ਼ ਤੁਹਾਡੇ ਚਰਨਾਂ 'ਚ ਕਰਦੇ ਹਾਂ, 35-35 ਸਾਲ ਹੋ ਗਏ, 35-35 ਸਾਲ ਹੋ ਗਏ, ਸਿੰਘ ਜਿਹੜੇ ਅੰਦਰ ਸਜਾਵਾਂ ਕੱਟ ਰਹੇ ਆ, ਸਜਾਵਾਂ ਪੂਰੀਆਂ ਹੋ ਗਈਆਂ ਪਰ ਅਜੇ ਤੱਕ ਉਹਨਾਂ ਨੂੰ ਬਾਹਰ ਫਿਰ ਵੀ ਨਹੀਂ ਕੱਢਿਆ ਗਿਆ। ਕਿਆ ਦੇਣਾ ਕਾਨੂੰਨ ਨੇ? ਪਿਆਰਿਓ, ਦਾਤਾ ਮੇਰ ਕਰੇ, ਆਓ ਅਖੀਰ ਵਾਲੇ ਬਚਨ ਆਪਾਂ ਜਿਹੜੇ ਆ ਉਹਨਾਂ ਨੂੰ ਪੜ੍ਹਨ ਦਾ ਦੁਬਾਰਾ ਬਚਨ ਦੁਹਰਾ ਲਈਏ। ਤੇ ਇੱਕ ਬਚਨ ਜਿਹੜਾ ਜ਼ਕਰੀਆ ਖਾਂ ਤੇ ਨਾਦਰ ਸ਼ਾਹ ਦਾ ਆਪਸ ਵਿੱਚ ਹੋਇਆ ਸੀ ਨਾ, ਬੜਾ ਪਿਆਰਾ ਬਚਨ ਸੀ, ਉਹ ਗੱਲਬਾਤ ਸੀ। ਕਹਿਣ ਲੱਗਾ, ਨਹਿ ਜ਼ਖੀਰੋ ਸਿੰਘਨ ਪਾਸ, ਸ਼ਸਤਰ ਬਸ਼ਤਰ ਹੀਨ ਸੋ ਖਾਸ, ਦਾਰੂ ਸਿੱਕਾ ਨਹਿ ਕਿਸ ਪਾਸੇ, ਨਾਂਗੇ ਭੁੱਖੇ ਔਰ ਪਿਆਸੇ। ਤੇ ਅੱਗੋਂ ਆਵਾਜ਼ ਕੀ ਆਈ? ਕਹਿਣ ਲੱਗੇ, ਆਵਾਜ਼ ਦੇ ਕੇ ਕਹਿਣ ਲੱਗੇ, ਗੁਰੂ ਬਚਨ ਕੀ? ਇਹਨਾਂ ਨੂੰ ਆਸ ਕਾਹਦੀ ਹੁੰਦੀ ਆ? ਇਹਨਾਂ ਕੋਲ ਭਾਵੇਂ ਕੁਝ ਵੀ ਨਾ ਹੋਵੇ, ਜੇ ਇਹਨਾਂ ਦੇ ਕੋਲ ਗੁਰੂ ਕਾ ਬਚਨ ਹੋਵੇ, ਇਹਨਾਂ ਸਿੱਖਾਂ ਦੇ ਕੋਲ ਸਭ ਕੁਝ ਹੀ ਹੁੰਦਾ ਹੈ। ਪਿਆਰਿਓ, ਗੁਰੂ ਬਚਨ ਕੀ ਇਨਕੋ ਆਸ, ਜਹੀ ਖਜ਼ਾਨੋ ਸਿੰਘਨ ਪਾਸ। ਇਹ ਤੇ ਸਿੱਖਾਂ ਦਾ ਖਜ਼ਾਨਾ ਹੈ ਪਾਵਨ ਬਾਣੀ, ਤੇ ਹਕੂਮਤਾਂ ਦਾ ਜ਼ੋਰ ਲੱਗਦਾ ਰਿਹਾ ਤੇ ਲੱਗਦਾ ਰਹਿਣਾ ਕਿ ਸਿੱਖਾਂ ਨੂੰ ਪਾਵਨ ਬਾਣੀ ਦੇ ਨਾਲੋਂ ਕਿੱਦਾਂ ਤੋੜਨਾ ਹੈ। ਦਾਤਾ ਮੇਰ ਕਰੇ, ਆਓ ਅਖੀਰ ਵਾਲੇ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਬਾਹਰੋ ਧੋਏ ਲੱਤਾਂ ਗੋਡੇ ਤੇ ਅੰਦਰੇ ਰਹੀ ਪਲੀਤੀ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਉਹ ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਮਾਜ਼।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 28 50 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

अंत नहीं कछ पारे, अंत नहीं कछ पारे, लाख लाख लाख कई कोरे

मोहे तारे ऐसे गुर को बल कर जाइए।

ਬਿਸਮ ਬਿਸਮ ਬਿਸਮ ਹੀ ਪਈ ਹੈ, ਬਿਸਮ ਬਿਸਮ ਬਿਸਮ ਬਿਸਮ ਹੀ ਪਈ ਹੈ।

क्या आँखों का मुस्कान।

पल जाइए आप मुकत मोहे तार।

ਆਪੇ ਸਟ ਸਿਰ ਜੀਆ ਆਪੇ ਭੁੱਲ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ

ਤੇਗ ਬਹਾਦਰ ਸਿਮਰੈ ਕਰ ਨਾਉ ਨਿਧਿਆ ਬੈਠਾਏ। ਤੇਗ ਬਹਾਦਰ ਸਿਮਰੈ ਕਰ

0: ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਗਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਸਾਡ ਦਿਖੈ ਬਿਖਾਰ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸੰਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਰੱਖੋ ਸ਼ਰਣਾ
1: ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ ਹਰ ਅੰਮ੍ਰਿਤ ਪੀਂਦੇ ਮਨ ਪ੍ਰੇਮ ਰਤਨ ਰਾਮ ਰਾਜ ਮਨ ਰਾਮ ਕਸਬਤੇ ਲਾਇਆ ਕੰਚਨ ਸੋਵਨਾ ਗੁਰਮੁਖ ਰੰਗ ਦੁਲਿਆ ਮੇਰਾ ਮਨ ਤਨ ਪਿੰਨਾ ਜਨ ਨਾਨਕ ਮੂਸਕ ਚੁਲਿਆ ਸਭ ਜਨਮ ਤਨ ਤੰਨਾ ਜਨ ਨਾਨਕ ਮੂਸਕ
0: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਓ ਹਾੜੇ ਸਰਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਉਗਰੇ ਸੂਰ ਚੜੇ ਹਜ਼ਾਰ ਇਹਤੇ ਚਾਨਣ ਹੁੰਦਿਆਂ ਇਹਤੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਗੁਹਾਰ ਦਿਓ ਸੰਜੇਂਦਰ ਖੇਤ ਖੇਤੀ ਅੰਦਰ ਛੁੱਟਿਆ ਕੋਹ ਨਾ ਸੋਨਾ ਫਲੀਏ ਪੱਪੜੇ ਪੀਤਨ ਵਿੱਚ ਸਵਾ ਪੋਰੀ ਆਪਣੀ ਆਪ ਸਾਜਿਓ ਆਪੀ ਨੇ ਰਚਿਓ ਨਾਮ ਜੋ ਕੁਛ ਸਾਜਿਓ ਕਰ ਆਸ ਕਿਥੋਂ ਚਾਓ ਤਤਕਤ ਆਪ ਤੁਸ ਦੇਵੈ ਕਰੇ ਪਸਾਓ ਤੁਜਨੋ ਸਭ ਸੇ ਦੇ ਲੈ ਸੇ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਡਿਠੋ ਚਾਓ ਡਿਠੋ
0: ਚਾਓ
1: ਹਰ ਪ੍ਰੇਮ ਬਾਣੀ ਮਨ ਬਾਰਿਆ ਅਨਿਆ ਦੇ ਅਨਿਆ ਰਾਮ ਰਾਜੇ ਜਿਸ ਲਾਗੀ ਪੀਰ ਪੀਰਾਨ ਕੀ

0: नानक सतगुरु मेल हर जग दुखर परिया।
1: श्लोक मोहला पहला। सचे तेरे खंड सचे ब्रह्मांड सचे तेरे लो सचे आकार सचे तेरे करने सर्व विचार सचा तेरा अमर सचा दीवान सचा तेरा हुक्म सचा फरमान सचा तेरा कर्म सचा निशान सचे तुद आखे है लख करोड़ सचै सब तान सचै सब जोर सची तेरी सिफत सची सलाह सचे तेरी कुदरत सचे पातशाह नानक सच ध्यान सच जो मर्द में सो कचन कच महला पहला।
2: वड्डी वड़ाई जा वड्डा ना वड्डी वड़ाई जा सतनिया वड्डी वड़ाई जा निहचल था वड्डी वड़ाई जा वेला ਵੱਡੀ ਵਡਾਈ ਪੁੱਛੇ ਸਭ ਪਹਾਉ ਵੱਡੀ ਵਡਾਈ ਜਾ ਪੁੱਛਣ ਦਾਤ ਵੱਡੀ ਵਡਾਈ ਜਾ ਪਿਆਪ ਨਾਲ ਕਰਨ ਕੱਥੀ ਜਾਏ ਕੀਤਾ ਕਰਨਾ ਸਰਬ ਜੈ ਮਹਲਾ ਦੂਜਾ।
1: ਇਹੋ ਜਗ ਸੱਚਾ ਕੀ ਹੈ ਕੋਟੀ ਸੱਚੇ ਕਾਗਜ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖਣ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ
2: ਜਗੋ ਆਪ ਕਰੇ ਪ੍ਰਕਾਸ਼ ਭੋਰੇ ਨਾਨਕ ਜੀ ਭਾਗੈ ਲਿਖਣਾ ਵੈ ਧਰਮ ਬਹਾਲਿਆ ਸਿੱਖ ਸੱਚ ਨਿਪੜੇ ਚੁਣ ਵੱਖ ਕਟੇ ਜਲ ਮਾਲਿਆ ਖਾਣ ਪਾਣ ਖੋੜਿਆ ਮੌਕਾ ਲੈ ਸੋਚ ਚੱਲ ਨਾਨਕ ਸਿੱਖੇ ਹਾਰ ਗਏ ਸਿਰ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਧਰਮ ਬਹਾਲਿਆ ਧਰਮ
0: ਮੂਰਖ ਮੁਗਧ ਸ਼ਰਨਾਗ ਤੇ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੁਰੇ ਹਰ ਪਾਇਆ ਹਰ ਭਗਤ ਇੱਕ ਮੰਨੂਗਾ ਮੇਰਾ ਮਨ ਤਨ ਸ਼ਬਦ

0: ਕੰਧ ਵਿਸਮਾਤ ਪਾਉਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੇ ਵਡਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਾਲਾ ਵਿਸਮਾਤ ਪੁੱਜੜ ਵਿਸਮਾਤ ਰਾਹ ਵਿਸਮਾਤ ਨੇੜੇ ਵਿਸਮਾਤ ਦੂਰ ਵਿਸਮਾਤ ਦੇਖੇ ਹਾਜ਼ਰਾ ਹਜ਼ੂਰ ਵੇਖ ਬਿਨਾ ਰਹਿਆ ਵਿਸਮਾਤ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਬਹੁਤ ਸਾਰ ਕੁਦਰਤ ਪਾਤਾ ਲਿਆ ਕਰਸੀ ਤੁਰ ਸਰਵਕਾਰ ਕੁਦਰਤ ਵੇਦ ਪ੍ਰਾਣ ਕਿਤੇ ਪਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪੈਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਦਿਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਬਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖਿਆ ਵਰਤੇ ਤਾਕੋ ਤਾਕੋ ਰਿਆ ਬਿਨੇ ਪਪੋਕੇ ਹੋਏ ਪਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਹੱਥ ਚਲਾਇਆ ਗਿੱਤ ਵਰਤੀਏ ਲੈ ਲੇਖਾ ਕਰ ਸਮਝਾਇਆ ਕੌਣ ਹੋਏ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ

0: ਤੇ ਹਰ ਨਾਮ ਪਰਾਇਆ ਨਾਮ ਪਰਾਇਆ।
1: ਸਲੋਕ ਮਹਲਾ ਪਹਿਲਾ ਭੈ ਵਿੱਚ ਪਵਣ ਹੈ ਸਲਵਾਓ, ਭੈ ਵਿੱਚ ਚੱਲੇ ਲੱਕਰੀ ਆਓ, ਭੈ ਵਿੱਚ ਅਗਨ ਕਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਤਤਨਾ, ਭੈ ਵਿੱਚ ਸਿੱਧ ਬੁੱਧ ਸੁਰਨਾ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਂਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂਰ, ਸਗਲਿਆਂ ਭਾਉ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
0: ਨਾਨਕ ਨਿਰਭਉ ਨਿਰੰਕਾਰ ਹੋ ਕੇ ਰਾਮ ਨਿਵਾਸ, ਕੀਤੀਆਂ ਕਲ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗੁਰੂ ਮੈਂ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਰ, ਲੱਖ ਟੱਕਿਆਂ ਕੇ ਮੁੰਦਰੇ ਲੱਖ ਟੱਕਿਆਂ ਕੇ ਹਾਰ, ਜਿੱਤ ਧਨ ਪਈ ਨਾਨਕਾ ਸ਼ੇਤਨ ਹੁਸ਼ਿਆਰ, ਗਿਆਨ ਕਲੀ ਢੂੰਡੀਏ ਕਤਨਾ ਕਰਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਖਬਾਰ, ਪੋਰ ਨਤ ਕਰੇ ਦੇ ਆਪਣੀ ਤਾਂ ਨਗਰੀ ਸਤਿਗੁਰ ਪਾਏ ਜੋ ਮੁਕਤ ਜਨ ਭਰਮ ਲਿਆ, ਤਾਂ ਸਤਿਗੁਰ ਸ਼ਬਦ ਸੁਣੈ ਸਤਿਜੀਵ ਰਤ ਕੋ ਨਹੀਂ, ਸਭ ਸੁਣਿਆ ਲੋਕ ਸੁਭਾਇ ਸਤਿਗੁਰੇ ਸਤ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸਤਿਜੋ ਸਤਿ ਗਾਇਆ ਸਤਿ ਗਾਇਆ ਸਤਿ।

मन अंतिम अंत रहस्य दियो रहस्य।

0: असमहला तो था गुरे मख टोंड टुडे दिया हर सज्जन लता राम राजे कंचन काया कोट कर विच हर हर सता हर हर हीरा रत्न है मेरा मान तन बिता तुर पाग बटे हर पाया नानक रस बिता तुर पाग बटे हर पाया
1: श्लोक भुला पहला घड़िया सबे गोपियां पहरकन गोपाल गहने पौन पानी बैसन पर चांद सूर्य अवतार सगली धरती मान धन वर्तन सर जंजाल नानक मसह ज्ञान में होनी खाए गया जम काल मोहला पहला
0: वैन चन नचन गुर पैर हवान फिर सिर उडड़ावा चाटे पाए वेखे लोक हसे कर जाए रोटियां कर पूरे तालाब छर धरती नाल गावन गोपियां गावन कान गावन सीता राजे राम निरपहो निरंकार सतनाम जका किया संजहान सेवक से करम चराओ पिनी राजना मंचा सिखी सिख्या गुरु विचार नगरी कर्म लगाए पार कोलू चरखा चकी चक थाले रोले बहुत अनंत लाटो मधानिया अनगा पंखी भोंगिया लैन साहब सूवे झर पोए जंत नानक पौंदिया गंत ना अंत
1: बंदन बंद पाए सोए पया कितने सब कोई नाच नाच हसे हे चले से रोए उठना गाहे सजना होए नचन कुदर मन का चाहो नानक दिन मन पाओ
0: तिना मन पाओ तुलना प्राणकार है ना लइए नरक न जाइए जीवन मसदा खाते आत गवाइए जरूरत गया अपना कर पुनो नीत सदाइए जरूर पर रे चार बेस करे दियाइए कोह रहना परिये पाइए परिये पाइए परिये पाइए पंथ दिसावा नित खड़े मुद जोबन बाले रामे हर हर नाम के ताए गुर हर मार्ग चले मेरा मन तन नाम आधार है हो मैं बिख जाली जन नानक सतगुर मेल हर हर मिलिया बनवाली बनवाली
1: श्लोक मोहला पहला मुसलमाना सिर शरीयत पढ़ पढ़ करे विचार बंदे से जे पवे विच बंदी वेखण कौ दीदार हिंदू साला ही साला हन दर्शन रूपे अपार तीर्थ नावहै अर्चा पूजा दरवास दै पार जोगी सुन ध्यान देते लख नाम करतार सुखम मूर्त नाम निरंजन काया काया कार सतिया मन संतोख जय देने कै विचार दे दे मंगे सहसा गुणा सो करे संसार चूरा जरा ते कुड़िया रखा रबा विकार एक होंदा खाई चलिया था उतना पे काई कार जल थल दिया पुरिया लो आया कर आया कार ਹੋਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਬੇ ਤੇਰੀ ਸਾ ਨਾਨਕ ਭਗਤਾ ਭੁੱਖ ਸਲਾਹ ਸਤਨਾਮ ਆਧਾਰ ਸਦਾ ਆਨੰਦ ਰਹੇ ਦਿਲ ਰਾਤੀ ਗੁਣਵੰਤਿਆ ਪਾਤਸ਼ਾਹ ਮਹੱਲਾ ਪਹਿਲਾ
0: ਮਿੱਟੀ ਮੁਸਲਮਾਨ ਕੀ ਪਹਿਰੇ ਪਿਆਰ ਕਰ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰਵੇ ਪੱਪਰੀ ਚਤਰ ਬਣ ਗਿਆ ਨਾਨਕ ਜਿਨ ਕੱਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌਰੀ ਬਿਨ ਸਤਿਗੁਰ ਕਿੰਨੇ ਨ ਪਾਇਓ ਬਿਨ ਸਤਿਗੁਰ ਕਿੰਨੇ ਨ ਪਾਇਓ ਸਤਿਗੁਰ ਕਿਆ ਪ੍ਰਗਟਿਓ ਹਰ ਪ੍ਰਗਟ ਸੁਣੈ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚਕਾਇਆ ਉਤਰ ਵਿਚਾਰ ਹੈ ਜਿਨ ਸੱਚੇ ਸੋਚ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ। ਗੁਰਮੁਖ ਪਿਆਰੇ ਆਏ ਮਿਲ ਮੈਂ ਕੀਰੀ ਵਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਤੇਰਾ ਗਿਆ ਹਰ ਨੈਣ ਰਸ ਪੀਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਮ ਮੂਰਖ ਕਾਰੇ ਲਾਇਆ ਨਾਨਕ ਹਰ ਕੰਮੇ ਹਰ ਕੰਮੇ।
1: ਸਲੋਕ ਮਹਲਾ ਪਹਿਲਾ ਹਾਉ ਵਿੱਚ ਆਇਆ ਹਾਉ ਵਿੱਚ ਗਿਆ ਹਾਉ ਵਿੱਚ ਕਮਿਆ ਹਾਉ ਵਿੱਚ ਮੁਆ ਹਾਉ ਵਿੱਚ ਦਿੱਤਾ ਹਾਉ ਵਿੱਚ ਲਿਆ ਹਾਉ ਵਿੱਚ ਖੱਟਿਆ ਹਾਉ ਵਿੱਚ ਗਿਆ ਹਾਉ ਵਿੱਚ ਸੁਪਿਆਰ ਕੁੜਿਆਰ ਹਾਉ ਵਿੱਚ ਪਾਪ ਨੂੰ ਵਿਚਾਰ ਹਾਉ ਵਿੱਚ ਨਰਕ ਸੁਰਗਿਆ ਉਤਾਰ ਹਾਉ ਵਿੱਚ ਹੱਸੈ ਹਾਉ ਵਿੱਚ ਰੋਵੈ ਹਾਉ ਵਿੱਚ ਭਰੀਐ ਹਾਉ ਵਿੱਚ ਧੋਵੈ ਹਾਉ ਵਿੱਚ ਜਾਤੀ ਜਰਸੀ ਖੋਵੈ ਹਾਉ ਵਿੱਚ ਮੂਰਖੋਂ ਵਿੱਚ ਸਿਆਣਾ ਮੂਖ ਮੂਖੀ ਸਾ ਨਾ ਜਾਣ ਹਾਉ ਵਿੱਚ ਮਾਇਆ ਹਾਉ ਵਿੱਚ ਆਇਆ ਹਾਉ ਮੈਂ ਕਾਕਰ ਦਿਨ ਤੂੰ ਪਾਇਆ ਹਾਉ ਮੈਂ ਬੂਝੈ ਤਾਂਦਰ ਸੂਝੈ ਗਿਆਨ ਹੋਣਾ ਕੱਖਤ ਲੂਝੈ ਨਾਨਕ ਹੁਕਮੇ ਲਿਖਿਆ ਲੇ
0: ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਏ ਹੋਮੇ ਇਹ ਬੰਧਨਾ ਫਿਰ ਪ੍ਰਜੋ ਨੀ ਪਾਏ ਹੋਮੇ ਕਿੱਥੋਂ ਉਪਜੇ ਕਿਰਤ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪੈ ਕਿਸ ਪਰਾਏ ਹੋਮੇ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਇਹ ਸੁਣੋ ਜਣੋ ਇਤ ਸਮ ਜਮ ਦੁੱਖ ਜਾਏ ਪੁਰ ਸੇ ਦਿਸਣ ਦੋ ਕਈ ਜਿਨ ਸੱਚੋ ਸਤ ਤਿਆਇਆ ਤੇ ਮੰਦ ਪੈ ਨਾ ਰੱਖੀਓ ਕਰ ਸੁਕਰਤ ਕਰਮ ਕਮਾਇਆ ਨੇ ਕੁਲਿਆ ਤੋੜੇ ਬੰਦਲਾ ਹਲ ਪਾਣੀ ਥੋੜਾ ਖਾਇਆ ਦੁੱਧ ਸਿੱਸੀ ਅਗਲਾ ਨਿਤ ਦੇਵੈ ਕਰੇ ਸਮਾਇਆ ਵੱਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ। ਗੁਰੀ ਅੰਮ੍ਰਿਤ ਪਿੰਨੀ ਜੋਹਰੀ ਅੰਮ੍ਰਿਤਪੁਰ ਕੇ ਰਾਮ ਰਾਜ ਜਿੰਨਾ ਗੁਰ ਪਾਨੇ ਪਾਨ ਪਾਇਆ ਅੰਮ੍ਰਿਤ ਛਕ ਛਕੇ ਗੁਰ ਤੋਠੇ ਹਰ ਪਾਇਆ ਚੁਕੇ ਤਕ ਤਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੈ ਹਰ ਜਨ ਹਰ ਹਰ ਹੋਇਆ।
1: ਸਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਲੇਖਾਂ ਕੇਤਾਂ ਦੀਪਾਂ ਲੋਆ ਮੰਡਲਾ ਖੰਡਾਂ ਵਰ ਭੰਡਾ

0: ਸਮਾਲੇ ਸਭਨਾ ਦਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਨੀ ਤਾ ਹਸੋ ਕਰਤਾ ਚਿੰਤਾ ਕਰੇ ਦਿਨ ਉਪਾਇਆ ਜਗ ਤਿਸ ਜੁਹਾਰੀ ਸਵਸ ਤਿਸ ਤਿਸ ਦੀਵਾਨ ਪਦ ਨਾਨਕ ਸਤੇ ਨਾਮ ਬਿਨ ਕਿਆ ਟਿਕਾ ਕਿਆ ਤਾ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਪ੍ਰਤੀਤਾ ਸਹਿਜੋ ਵਿਵਾਨ ਲੱਖ ਸੁਰਤਨ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਦੇ ਕਰਨਾ ਕਿਆ ਲਿਖਿਆ ਵਣ ਜਾਨ ਨਾਨਕ ਮਤੀ ਮਿਥਿਆ ਕਰਮ ਸਚਾ ਨੇ ਸ਼ਾਨ ਪੌਰ ਸਚਾ ਤੈ ਏਕ ਤੂੰ ਜਿਨ ਸਚੋ ਸਚ ਵਰਤਾਇਆ ਕਿਸ ਦਸ ਮਿਲੇ ਸਚ ਤਾਂ ਤਿੰਨੀ ਸਚ ਤਮੈ ਸਭ ਮਿਲੇ ਸਚ ਪਾਇਆ ਜਿਨਕੇ ਹਿਰਦੇ ਸਚ ਵਸਾਇਆ ਉਹ ਸਚ ਗੱਲ ਨਹੀਂ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ

সতে ফল পাই। সতগুর সে সতে ফল পাই।

ਦੁੱਧ ਬਿਨ ਖਰੀ ਨਿਮਾਨੀ ਮੈਂ ਨੈਣੀ ਨੀਂਦ ਨਾ ਆਵੇ ਜੀ ਓ ਪਾਵੇ ਅੰਨ ਨਾ ਪਾਵੇ।

सुक्रैल बिहानी शहद सुपाए मन क्यों बैराग करेगा सत

ਪਹਿਲਾ ਪੜਪੜ ਗੱਡੀ ਲੱਦੀ ਹੈ, ਪੜਪੜ ਭਰੀ ਹੈ ਸਾਥ, ਪੜਪੜ ਗੋੜੀ ਪਾਈ ਹੈ, ਪੜਪੜ ਗੱਡੀ ਹੈ ਖਾ, ਪੜੀਏ ਦੇ ਬਰਸ ਬਰਸ ਪੜੀਏ ਦੇ।

0: ਭਾਉ ਮੈਂ ਚੱਕਣਾ ਝਾਕ ਮੱਲਾ ਪਹਿਲਾ
1: ਲਿਖ ਲਿਖ ਪੜਿਆ ਤਿੱਤਾ ਕਰਿਆ ਪੋਤੀ ਭਵਿਆ ਤਿੱਤ ਲਿਆ ਬਹੁ ਪੇਕਿਆ ਦੇਹ ਦੁੱਖ ਦੀਆ ਸਭ ਜੀ ਆਪਣਾ ਕੀਆ ਆਨਾ ਖਾ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸ ਨਾ ਪੈ ਰਿਹਾ ਨਿਸ ਕਹਿਰੇ ਮੋਹਣ ਰੁਤਾ ਕੂਜਾ ਕੇ ਗੁਰਬਿਨ ਸੁਤਾ ਪੱਗ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਏ ਸ਼ਿਰਸ਼ਾਏ ਪਾਏ ਮੂਰਖ ਅੰਦੇ ਪਤ ਗਵਾਏ ਬਿਨ ਨਾ ਕਿਸ ਥਾਏ ਨਾ ਪਾਏ ਰਹੀ ਬਾਣੀ ਮਰੀ ਮਸਾਣੇ ਅੰਧ ਨਾ ਜਾਣੇ ਫਿਰ ਪਸਤਾਣੇ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਸਾਏ ਨਾਨਕ ਨਦਰ ਕਰੇ ਸਪਾਏ ਆਸ ਅੰਦੇਸੇ ਤੇਨੇ ਕੇ ਹੋ ਮੈਂ ਸ਼ਬਦ ਜਲਾਏ ਪੌਰੇ ਭਗਤ ਮਨ ਪਾਉਂਦੇ ਕਰ ਸੋਹਨ ਕੀਰਤ ਗਾਉਂਦੇ ਨਾਨਕ ਨੇ ਬਾਹਰੇ ਤਿੰਨ ਮੰਗਾ ਜੇ ਤੁਝੇ ਆਏਂਦੇ ਤੁਝੇ ਆਏਂਦੇ ਸਚ ਸਾਹੋ ਹਮਾਰਾ ਤੂੰ ਧਨੀ ਸਭ ਜਗਤ ਬਣ ਜਾ ਰਾਮ ਰਾਜੇ ਸਭ ਪਾਂਡੇ ਤੁਦੇ ਸਾਜਿਆ ਵਿੱਚ ਵਸਤ ਹਰ ਤਾਰਾ ਜੋ ਪਹਾੜ ਪੰਡ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾ ਭੰਡਾਰਾ
0: ਸਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ

0: ਕਿਸ ਨਾਲ ਕੀਤੇ ਦੋਸਤੀ ਸਭ ਤਨਹਾ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਬਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪ੍ਰਗਿਆਨੀ ਰਿਤੇ ਸੱਚਾ ਹੋਏ ਕੂੜ ਚ ਮਲ ਉਤਰੇ ਤਨ ਕਰੇ ਹੱਛਾ ਤੋਏ ਸੱਚ ਤਾਂ ਪ੍ਰਗਿਆਨੀ ਜਾਂ ਸੱਚ ਤਰੇ ਪਿਆਰ ਨਾਉ ਸੁਨਮਰੇ ਥੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪ੍ਰਗਿਆਨੀ ਜਾਂ ਜੁਗਤ ਜਾਣੇ ਜੀਓ ਤਰਤ ਕਾ ਸਾਧ ਕੇ ਵਿੱਚ ਦੇਹ ਕਰਤਾ ਪੀਓ ਸੱਚ ਤਾਂ ਪ੍ਰਗਿਆਨੀ ਜਾਂ ਸਿੱਖ ਸੱਚੀ ਲੈ ਦਿਆ ਜਾਣੇ ਜੀ ਕੇ ਕਿਸ਼ਕੂ ਦਾਨ ਕਰੇ ਸੱਚ ਤਾਂ ਪ੍ਰਜਾਨੀਏ ਜਾਂ ਆਤਮ ਤੀਰਥ ਕਰੇ ਦਿਵਸ ਸਤਿਗੁਰੂ ਨੂੰ ਪੁੱਛ ਕੇ ਪਹਿਰ ਕਰੇ ਨਿਵਾਸ ਸੱਚ ਸਪਣਾ ਹੋਏ ਤਾਰੂ ਪਾਪ ਕਟੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੂਰੀ ਦਾਨ ਮਿਹਨਤ ਲਿਖਾ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲੱਗ ਛੱਡੀਏ ਮਤ ਥੋੜੀ ਸਿਰ ਵਾਈਏ ਸਿਰ ਵਾਈਏ ਸਿਰ
2: ਹਮ ਕਿਆ ਗੁਣ ਤੇਰੇ ਬਿਥਰੇ ਸਵਾਮੀ ਤੂੰ ਅਪ੍ਰਿਯ ਪਰੋ ਰਾਮ ਰਾਜੇ ਨਾਮ ਸੁਣਾ ਹੈ ਦਿਨ ਰਾਤ ਇਹ ਹਾਇ

0: ਨਾਨਕ ਪਾਹੇ ਬਾਹਰਾ ਤੁਰੇ ਰੰਗ ਨਾ ਸੋਏ, ਪੈ ਵਿੱਚ ਖੁੰਭ ਚੜਾਈਐ ਸਰਮ ਪਾਉ ਤਨ ਹੋਏ। ਨਾਨਕ ਭਗਤੀ ਦੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ।
1: ਲਾਪਾ ਦੋ ਰਾਜਾ ਮੈਂ ਤਾਂ ਕੋ ਰਹਿ ਸਕਦਾ, ਕਾਮ ਨੇ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਹਿਤ ਗੈਣ ਮਹੋਣੀ ਪਹਿ ਪ੍ਰਮਦਾਰ, ਗਿਆਨੀ ਨੱਚੇ ਵਾਜੇ ਵਾਗ ਰੂਪ ਕਰੇ ਸ਼ਿੰਗਾਰ, ਉੱਚੇ ਕੁੱਕੇ ਵਾਦਾ ਗਾਵ ਜੋ ਤੱਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਏ ਮੰਗੇ ਮੁਖ ਦੁਆਰ, ਚੱਚਦਾ ਚੁਪਤ ਜਾਣੇ ਛੱਡ ਬੇ ਕਰਬਾਰ, ਸਭ ਕੋ ਪੂਰਾ ਆਪੇ ਹੋਏ ਘੱਟ ਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਧੋਲਿਆ ਜਾਪੇ।

0: ਦਿਨ ਕੀ ਲੇਖਾ ਪਤ ਪਵੈ ਚੰਗੇ ਸਹੀ ਕੇ
1: ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਨਜਤ ਕੇ ਬਸ ਕਿਛ ਨਹੀਂ ਤੁਧ ਵੇਖੀ ਜਗਤ ਪਾਇਆ ਇੱਕ ਲੋਕ ਮੇਲੇ ਇੱਕ ਆਪੋ ਖਵਾਇਆ ਗੁਰਪਤ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸਤਸਮਾਇਆ ਸਤਸਮਾਇਆ ਸਤਸਮਾਇਆ।

0: ਮਹਿਜਤ ਜੋ ਮਹਿਜਤਾ ਕੁਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖ ਸੁਣਿਓ ਦਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਹੋ ਨਾਨਕ ਕਰਤੇ ਕਿਆ ਬਾਤਾਂ
1: ਜੋ ਕੁਛ ਕਰਨਾ ਸੁਕਰ ਰਹੇ ਸ਼ਬਦ ਗਿਆਨ ਸ਼ਬਦ ਸ਼ਬਦ ਸੂਰ ਸ਼ਬਦ ਸ਼ੁਦਰ ਸ਼ਬਦ ਪ੍ਰਕਿਰਤ ਹੈ ਸਰਬ ਸ਼ਬਦ ਇੱਕ ਸ਼ਬਦ ਜੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਹੈ ਮਹਲਾ ਦੂਜਾ।

0: ਨਾਨਕ ਦਾ ਕਾ ਦਾਸ ਹੈ ਸੋਈ ਹੋਈ ਦਿਓ ਬੋਲਾ ਪਹਿਲਾ। ਕੁੰਬੇ ਪਤਾ ਜਲ ਰਹਾ ਜਲ ਬਿਨ ਤੁਮ ਨਾ ਹੋ। ਗਿਆਨ ਕਾ ਪਤਾ ਮਨ ਰਹੇ
1: ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਵੇ ਕੁਨੀ ਕਾ ਤਾਇਓ ਮੀ ਸਾਥ ਨ ਮਾਰੀਏ ਤੇ ਕਲ ਕਾਲਨਾ। ਦੇਵੇ ਹੋ ਨਾ ਉਪਜਾਰੀਏ ਤੇ ਜਲਨ ਖੇਡੀਏ ਜਿਤ ਦਰ ਗਏ ਗਿਆ ਹਾਰੀਏ ਪੜਿਆ ਤੇ ਉਮੀਆਂ।

दर्शन दियो अपना हो त्याल दर्शन दियो अपना।

दर्शन देव अपना।

दर्शन देव अपना हो तैयार।

दर्शन तेरो अपना।

दर्शन दिलो अपना ओह ख्याल, दर्शन दिलो अपना ऐसी बख्श।

दर्शन देव अपना, हो दयाल दर्शन देव अपना।

0: दर्शन
1: दर्शन
0: हो होते हैं।

पांच भूत वास कीने जमतना तरा।

ਘਾਟਨ ਦੀਆ ਸ੍ਰੀ ਗੁਰ ਤਹਿ ਬੈਠਾਇਆ ਰਹਾ।

ਚਰਨ ਅੰਤਰਗਤ ਤੇਰੀ ਪੁੰਜ ਤਿਉ ਲੋਕ ਪ੍ਰਗਾਸੈ ਦੇਖਤ ਦਰਸ ਭਟਕ ਭਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੈ ਸੇਵਕ ਸਿੱਖ ਸਦਾਇਤ ਲੁਪਤ ਅਲ ਸਮੂਹ ਜੋ ਕੁਸਮ ਸੁਭਾਸੈ ਵਿਦਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਸੰਸਾਰ ਅਗਮ ਸਾਗਰ ਤੁਲਹਾ ਹਰਨਾ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੀ ਹੈ ਭਰਤੀ ਭਰਤੀ ਹੀ ਆਈ ਜਿਨ ਜਨ ਕੇ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟ ਗਿਆ ਦੀਪ ਦ੍ਰਿਸ਼ਟ ਕਾਰਨ ਕਰਨੰ

ਸਿੱਖ ਸਰਬੰਤ ਤੁਰੇ ਤੁਰੇ।

ਮਾਣ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਨਿਸ ਬਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਓ ਸਾਡ ਧੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਹਿ ਤ੍ਰੇਸ ਰਿਓ ਚਿੱਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਇਹ ਧਾਰ ਤਜ ਵਿਕਾਰ ਮਨ ਗਏ ਅੰਦਰ ਸ੍ਰੀ ਗੁਰੂ ਸ੍ਰੀ

ਸਤਿਯੁਗ ਤੈ ਮਾਣਿਓ ਛੱਡਿਓ ਬਲ ਭਾਵਨ ਪਾਇਓ ਤ੍ਰੇਤ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕਿਸਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਰਾਗ ਧਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖ ਕਉ ਭੀਖਾਰੀ ਤੇਰੇ ਤੂ ਨਿਜ ਪਤ ਹੈ ਦਾਤਾ ਉਹ ਦਇਆਲ ਨਾਮ ਦੇਹ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਮ ਭੀਖ ਕਉ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦਇਆਲ ਨਾਮ ਦੇਹ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਉਂ ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿੱਚ ਕਰਨ ਕਾਰਣ ਸਭਨਾ ਕਾ ਇੱਕ ਅਵਰਨਾ ਦੂਜਾ ਕੋਈ ਰਹਾ ਬਹੁਤੇ ਫੀਰ ਪਏ ਕਿਰਪਨ ਕਾ ਅਬ ਕਿਸ ਕਿਰਪਾ ਕੀਜਾ ਉਹ ਦਇਆਲ ਦਰਸ਼ਨ ਦੇਹ ਆਪਣਾ

ਪਨਤ ਨਾਨਕ ਪਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ। ਸਤਿਗੁਰ ਸਿਉ ਮਾਨ ਮਾਨਿਆ, ਪਨਤ ਨਾਨਕ ਪਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ। ਸਤਿਗੁਰ ਸਿਉ ਮਾਨ ਮਾਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹ ਮੰਗਤ ਜਨ ਕਉ, ਸਦਾ ਰਹੋ।

0: ਮਸਤਕ ਧੂਰ ਹਾਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘੱਟ ਬਲਿਆ ਹਰ ਲਤਨ ਪਦਾਰ ਥੋ ਫਿਰ ਪਹੋੜ ਨ ਚੱਲਿਆ ਜਨ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਜਨ ਨਾਨਕ ਨਾਮ
1: ਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰੱਖ ਇੱਕ ਰਥਵਾਹ ਜੁਗ ਜੁਗ ਫੇਰ ਵਟਾਈ ਇਹ ਗਿਆਨੀ ਬੁਚਿਹਤਾ ਹੈ ਸਤਿਯੁਗ ਰਸਨ ਤੋਂ ਕਾ ਧਰਮ ਕੈ ਰਥਵਾਹੋ ਤ੍ਰਿਤੈ ਰੱਖ ਤੇ ਕਾ ਜੋਰ ਕੈ ਰਥਵਾਹੋ ਦੁਆਪਰ ਰੱਤ ਪੈ ਕਾ ਸਤ ਕੈ ਰਥਵਾਹੋ ਕਲ ਯੁਗ ਰਥ ਅਗਨ ਕਾ ਕੂੜ ਅਗੈ ਰਥਵਾਹੋ ਮਹਲਾ ਪਹਿਲਾ
0: ਸਾਮ ਕੇ ਸਤੰਬਰ ਸਵਾਮੀ ਸੱਚ ਮੇ ਆਚ ਸੱਚ ਰਹੇ ਸਭ ਕੋ ਸਸ ਮੇਰੇ ਕਹਿ ਰਿਹਾ ਪ੍ਰਭੂ ਰਾਮ ਨਾਮ ਦੇ ਮਸੂਰ ਨਾ ਲੈ ਪ੍ਰਚ ਜੈਨਣ ਤੁਮ ਖੰਤਰ ਪਾਏ ਜਿਜਮੇ ਜੋ ਛਲੀ ਚਿਤਰਾਵਣ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆ ਬਿੰਦਰਾ ਬਨ ਮੇ ਰੰਗ ਕੀਆ ਕਲ ਮੇ ਬੇਦ ਪ੍ਰਬਨ ਹੁਆ ਨਾਉ ਕੁਦਾਈ ਇਹ ਪਿਆ ਨੀਰ ਬਸਤੇ ਕੱਪੜੇ ਪਹਿਰੇ ਤੁਰ ਪਛਾਣੇ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪਰ ਗੁਣ ਤਿੰਨ ਚਾਰ ਵਿਚਾਰ ਪਾਉ ਪਹਿਤ ਕਨੀ ਸਦਾਏ ਤੋ ਨਾਨਕ ਮਖੰਤਰ ਪਾਏ ਪੌਰ ਸਤਿ ਵਿਟਵਾਰਿਆ ਜਿਤ ਮਿਲੀਏ ਖਸਮ ਸਮਾਲ ਜੀਵ ਘਰ ਕਿਸ ਕੰਦਿਆ ਇਨ ਮਿੱਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲਗੇ ਰੂਪੇ ਸੇਵਨ ਕਰਿਆ ਸਤਿ ਰੂਹ ਪਹੁੰਚਾ

0: ਲੋਕ ਮਹੱਲਾ ਪਹਿਲਾ ਸਿਮਲ ਰੁਕਸ ਰਾਇਰਾ ਅਤ ਦਿਰਗਤ ਮੁੱਚ ਓਏ ਜੇ ਆਵੇ ਆਸ ਕਰ ਚਾਹੇ ਮੇਰਾ ਸਿਰ ਕਰਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤੱਕ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਧਾਤਾ ਰੱਜ ਤੋਲੀ ਹੈ ਨਿਵੈ ਸੋ ਗੌਰਾ ਹੋਏ ਅਪਰਾਧੀ ਦੁਣਾ ਨਿਵੈ ਜੋ ਹੰਤਾ ਮਰਗਾ ਹੈ ਸੀਸ ਨਵਾਇਆ ਕਿਆ ਕੀ ਹੈ ਜਰਦੈ ਸੁਤੇ ਜਾਹੇ ਅੱਲਾ
1: ਹਰ ਪੁਸਤਕ ਸਦਿਆ ਬਾਦਨ ਸਿਰ ਪੂਜ ਸਭਗੁਲ ਸਮਾਦਨ ਮੁਖ ਜੁੜ ਵਹੁ ਕੰਸਾਰਨ ਤ੍ਰਿਪਾਲ ਤਿਹਾਲ ਵਿਚਾਰਨ ਗਲਮਾਲਾ ਤਿਲਕ ਲਲਾਟਨ ਜੋ ਤੋਤੀ ਬਸਰ ਕਪਾਟਨ ਜੇ ਜਾਨ ਸਬੰਮ ਕਰਮ ਸਫੋ ਕੜੋਚੋ ਕਰਮ ਕੋਹੋ ਨਾਨਕ ਨੇ ਚੋਤਿਆ ਵੇ ਬਿਨ ਸਤਿਗੁਰ ਬਾਟ ਨਾ ਭਾਵ ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਹੁਕਮ ਪਾਉਂਦੇ ਰਹਿ ਪੀੜੇ ਅੱਗੇ ਜਾਵਣਾ ਨਗਦ ਚਲਿਆ।

0: ਸਦਾ ਸਿਫਤ ਸਲਾਹਾ ਤੇਰੇ ਨਾਮ ਮਨ ਵਸਾਵੇ,
1: ਨਾਮ ਦਿਨ ਕਰ ਮਨ ਵਸਿਆ ਵਾਜੇ ਸ਼ਬਦ ਘਨੇਰੇ,
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਧਾਰ, ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਦਵਾਇਆ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ, ਸਾਚਾ ਨਾਮ ਧਾਰੋ ਵਾਜੇ ਪੰਚ ਸ਼ਬਦ ਕਾਰ ਸੁਭਾਗੇ, ਕਾਰ ਸੁਭਾਗੇ ਸ਼ਬਦ ਵਾਜੇ ਕਲਾ ਨਿਤ ਨਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ,
1: ਤੁਰ ਕਰਮ ਪਾਇਆ ਤੁਦ ਤਿਨ ਕਉ ਸੇ ਨਾਮ ਹਰ ਕੈ ਲਾਗੇ,
0: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨੰਤ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਪਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਪਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰਦੇ ਜਨ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਤੂ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਾਵਤੀ ਜੀ ਸਹਾਏ, ਵਾਰ ਸ੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਮੀ, ਪ੍ਰਿਥਮ ਭਗਾਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹੇ ਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਰਜੀਵ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤਾ ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛੱਤ ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਤੇਗ ਬਹਾਦਰ ਸਿਮਰਿਆ

ਦੀਨ ਦਿਆਲ ਸਤਿਗੁਰੂ ਨਾਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਦਿਨ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਪਵਨ ਐ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੇ

ਹਰ ਕ੍ਰਿਸ਼ਨ ਧਿਆਈ ਐ, ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਦੀਨ ਦਿਆਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ, ਅੱਜ ਦੇ ਦਿਨ ਦਿੱਲੀ ਵਿਖੇ ਜੋਤੀ ਜੋਤ ਸਮਾਏ। ਇਹਨਾਂ ਸਤਿਗੁਰਾਂ ਦਾ ਜੋਤੀ ਜੋਤ ਗੁਰਪੁਰਬ ਅਤੇ ਨਵੇਂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ, ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਪਿਆਰ ਨਾਲ ਮਨਾ ਰਹੀਆਂ ਹਨ। ਯਥਾ ਸ਼ਕਤ

ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰੂ ਜੀ ਮਹਾਨ ਕਿਰਪਾ ਕਰਨੀ, ਸਰਬੱਤ ਸਾਧ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਫਲਾ ਕਰਨੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਯੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਦੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਆਪ ਜੀ ਦੇ ਹਯੂਰ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

0: ਕਰ ਚੜਾਈਆਂ ਗੁਰ ਬ੍ਰਹਮ ਲਿਖਿਆ ਉਹ ਚੜ ਪਿਆ ਬੇਤਕਾ ਪਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਲਾਂ ਮੀਆਂ ਰਾਤ ਜੀ ਨਾਲ ਤਗ ਕਪਾਹ ਕੱਤੀਏ ਬਾਹਮਣ ਵੱਟਿਆ ਏ ਕਹੋ ਪਕੜਾ ਨੇ ਰਖਾਇਆ ਸਭ ਤੋਂ ਆਖੇ ਪਾਏ ਹੋਏ ਪ੍ਰਾਣਾ ਸੁੱਟੀਏ ਪੀਪਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਏ ਜੋਰ ਮਹਲਾ ਪਹਿਲਾ
0: ਦਰਗਹ ਅੰਦਰ ਪਾਈਏ ਤਕ ਨਾ ਪੁੱਤਰ ਸਕੂਤ ਮਹਲਾ ਪਹਿਲਾ ਤਕ ਨਾ ਇੰਦਰੀ ਤਕ ਨਾ ਨਾਰੀ ਭਲਕੇ ਤੁਝ ਪਵੇ ਨਿਤ ਦਾੜੀ ਤਕ ਨਾ ਪੈਰੀ ਤਕ ਨਾ ਹੱਥੀ ਤਕ ਨਾ ਜਿਹਾ ਤਕ ਨਾ ਅੱਖੀ ਵੇਤਕਾ ਆਪੇ ਵੱਤੈ ਵੜ ਧਾਗੇ ਵਰਾ ਘੱਟੈ ਲੈ ਪਹਾੜ ਪ੍ਰੇਮੀਆਂ ਹੋ ਕਟਕਾ ਕੰਮ ਦੱਸੈ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ
1: ਮਨ ਅੰਧਾ ਨਾ ਉਸ ਜਾਨਪੁਰ ਸਾਹਿਬ ਹੋ ਦਿਆਲੇ ਕਿਰਪਾ ਕਰੇ ਤਸਾਈ ਕਾ ਕਢਾਈ ਸੀ ਸੋ ਤੇ ਸੇਵਾ ਕਰੇ ਜਿਸਨੋ ਹੁਕਮ ਮਨਾਈ ਸੀ ਹੁਕਮ ਨੇ ਹੋ ਪ੍ਰਵਾਨ ਤਾਂ ਖਸਮੇ ਕਾਮਲ ਪਾਈ ਸੀ ਖਸ ਪਾਲ ਸੋ ਕਰੇ ਮਨ ਤਿੰਦਿਆ ਸੋ ਫਲ ਪਾਈ ਸੀ ਤਾਂ ਦਰਗੇ ਪੈਂਦਾ ਜਾਇ ਸੀ ਪੈਂਦਾ ਜਾਇ ਸੀ ਪੈਂਦਾ ਜਾਇ ਕੋਈ ਗਲ ਰਾਗੀ ਨਾ ਦੀ ਬੇਦੋ ਭਾਂਤ ਕਰ ਨਹੀਂ ਹਰ ਹਰ ਪੀਜੇ ਰਾਮ ਰਾਜੇ ਕਿਨ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਾ ਕੀਜੇ ਹਰ ਕਰਤਾ ਸਭ ਕਿਛ ਜਾਣਦਾ ਸਿਰ ਲੋਕ ਹੱਥ ਦੀਜੇ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੇ ਹਰ ਲੀਜੇ
0: ਸਲੋਕ ਮਹਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਵਹ ਗੋਬਰ ਤਰਨ ਨਾ ਜਾਇ ਧੋਤੀ ਟਿੱਕਾ ਤੈ ਜਪ ਮਾਲੀ ਧਾਰ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੇ ਕਿਤੇ ਪਾ ਸੰਯਮ ਤੁਰਦਾ ਪਾਈ ਛੋਟੀ ਲੈ ਪਖੰਡਾ ਨਾਮ ਲਈਆਂ ਜਾਇ ਕਰਨ ਦਾ ਮੁੱਲਾ ਪਹਿਲਾ
1: ਮਾਨਸਾ ਨੇ ਕਰੇ ਨਿਵਾਸ ਸ਼੍ਰੀ ਵਿਕਾਸ ਦਿੱਤਾ ਤਿਨਕਨ ਬ੍ਰਾਹਮਣਪੁਰੇ ਨਾਲ ਨਾ ਪਿਆ ਉਹ ਸਾਧ ਕੂੜੀ ਦਾਸ ਪੂਰਾ ਵਪਾਰ ਕੂਰ ਬੋਲ ਕਰੇ ਹਾਰ ਸਰਬ ਧਰਮ ਕਾ ਤੇਰਾ ਦੂਰ ਨਾਨਕ ਉੜਿਆ ਭਰਪੂਰ ਮੱਥੇ ਟਿੱਕਾ ਫਿਰ ਤੋਂ ਟਿੱਕਾ ਖਾਈ ਹੱਥ ਛੁੜ ਜਗ ਕਸਾਈ ਨੀ ਵਸਤਰ ਪੈ ਹੋ ਪ੍ਰਾਣ ਮਿਲੇ ਤਾਲੇ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੁੱਕਾ ਕੱਢੀ ਕਰ ਉਪਰਾ ਪੇਠੀ ਪੁਰਿਆ
0: ਮਤ ਪਿਟੈ ਮਤ ਪਿਟੈ ਸਾਡਾ ਪਿਟੈ ਤਨ ਪਿਟੈ ਫੇੜ ਕਰੇਨ ਮਨ ਜੁੱਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈ ਪੌੜੀ ਕਿਤੇ ਸਭ ਤੋਂ
1: ਇੱਕ ਨਦਰੀ ਹੇਠ ਚਲਾਇੰਦਾ ਅਪ ਗੜਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੜਲ ਮੇਦਨੀ ਸਿਰੇ ਸਿਰ ਤੰਦੇ ਲਾਇੰਦਾ ਨਦ ਲੁੱਟਦੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਲ ਵਿਖਣਾ ਪਾਇੰਦਾ ਵਿਖਣਾ ਪਾਇੰਦਾ ਵਿਖਣਾ ਪਾ

जिस दिखे सब दुख जाए, जिस दिखे सब दुख जाए।

ਮਹਲਾ ਚੌਥਾ ਜੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਰ ਸਿਆਣ ਰਾਮ ਦਾ ਜੇ ਬਾਹਰ ਪੁਲ ਤੋਂ

0: ਪਨ ਜੰਮੀਏ ਪਨ ਮਿਮੀਏ ਪਨ ਬੰਗਣ ਵਿਆਹ ਹੋ ਪੰਡੋ ਹੋਏ ਦੋਸਤੀ ਪੱਲੇ ਚੱਲੇ ਪਨ ਮੂਆ ਪਨ ਪਾਲੀਏ ਪਨ ਹੋਏ ਬਦਾਨ ਸੋ ਕਿਉਂ ਮੰਦਾ ਕੀਏ ਜਿਤ ਜੰਮੇ ਰਜਾਨ ਪੰਡੋ ਹੀ ਪੰਡੂ ਜੇ ਪੰਡੇ ਬਾਜ ਨਾ ਕੋ ਨਾਨਕ ਪੰਡੇ ਬਹਿਰਾ ਇੱਕ ਸੱਚਾ ਸੋ ਜਿਤ ਮੁਖ ਸਦਾ ਸਲਾਈਏ ਪਾਗਰ ਦੀ ਚਾਰ ਨਾਨਕ ਤੇ ਮੁਖ ਉਜਲੇ ਸੱਚੇ ਦਰਬਾਰ ਪੁਰ ਸਤੂ ਅੱਖੇ ਆਪਣਾ ਜਿਸਨਾ ਹੀ ਸੋਚ ਕਰੀਏ ਕਿਤਾ ਕੋ ਆਪਣਾ ਆਪੇ ਹੀ ਦੇਖਾ ਸਲੀਏ ਜਰਨ ਜਗ ਤਾਕਾ ਇੱਕ ਕਾਰ ਪਹਲੀਏ ਮਗਰ ਆਖੀਏ ਪਰ ਅੱਖਰ ਹੋ ਬੁਝੀਏ ਮੂਰਖੇ ਨਾਨ ਲੁਤੀਏ ਨਾਨ ਲੁਤੀਏ ਨਾਨ ਲੁਤੀ ਗੁਰਸਿੱਖਾ ਮਨ ਵਧਾਈਆਂ ਸੁਣਾਵੇ ਹਰ ਨਾਮ ਜੀ ਸੋ ਲੱਗੇ ਗੁਰਸਿੱਖਾ ਮਨ ਮਿਠਾ ਹਰ ਦਰ ਕੇ ਗੁਰਸਿੱਖ ਲਾਈਏ ਜਿਨ ਮੇਰਾ ਸਤ ਗੁਰ ਤੁਠਾ ਜਨਾਨਕ ਹਰ ਹਰ ਹੋਇਆ ਹਰ ਹਰ ਮਨ ਮਨ
1: ਸਲੋ ਪਹਿਲਾ ਪਹਿਲਾ ਨਾਨਕ ਕਹਿ ਬੋਲਿਆ ਤੇ ਮਨ ਫਿਕਾ ਹੋਏ ਫਿਕੋ ਫਿਕਾ ਸਤੀ ਹੈ ਫਿਕੇ ਫਿਕੀ ਸੋਏ ਫਿਕਾ ਦਰ ਕਹਿ ਸਤੀ ਹੈ ਮੋਹ ਤੁਕਾ ਫਿਕੇ ਪਾਏ ਫਿਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮਹਲਾ ਪਹਿਲਾ ਅੰਦਰੋਂ ਹੋ ਝੂਠੇ ਪੈਚ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੈ ਉਤਰੇ ਨਾਹੀ ਮੈਂ
0: ਜਿਨ ਪਟ ਅੰਦਰ ਬਾਹਰ ਗੁੰਦਰ ਤੇ ਪਲ ਸੰਸਾਰ ਤਿੰਨ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪ੍ਰਵਾਹ ਨਾ ਕਿਸੇ ਕੇਰੀ ਬਾਤ ਸੱਚੇ ਦਾ ਦਰਬਾਰ ਪ੍ਰਖਤ ਮੰਗਾ ਜੱਬੇ ਦੇ ਤਾਂ ਖਾਏ ਦੀਵਾਨ ਕੋ ਕਲਮ ਇੱਕ ਹਮਾ ਤੁਮਾ ਨੇ ਡਰ ਲੈ ਲੇਖਾ ਪੀੜ ਛੁੱਟੇ ਨਾਨਕਾਂ ਜੂ ਤੇਲ ਪੋਰੀ ਆਪੇ ਹਿੱਕ ਨਾ ਕਿਓ ਕੱਲ ਆਪੇ ਹੀ ਤੇ ਧਾਰੀਏ ਦੇਖ ਕੀਤਾ ਆਪਣਾ ਤਰ ਕੱਚੀ ਬਗੀ ਸਾਰੀਏ ਜੋ ਹੈ ਸੁਚਲ ਸੀ ਸਭ ਕੋਈ ਆਈ ਵਾਰੀਏ ਤੇ ਪ੍ਰਾਣ ਹੈ ਕਿਉਂ ਸਾਹਿਬ ਮਣੋ ਵਸਾਰੀਏ ਆਪਣਾ ਤੇ ਆਪਣਾ ਆਪੇ ਹੀ ਕਾਸ ਵਾਰੀਏ ਕਾਸ ਵਾਰੀਏ ਕਾਸ ਵਾਰੀਏ

जिस मस्तक भाग सोला का से जिस मस्तक भाग सोला का से

ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭੀ ਤਾਈ ਜਿਸ ਮਸਤਕ ਪਾਗ ਸੋਲਾ ਕਾ ਸੇਵ ਜਿਸ ਮਸਤਕ ਪਾਗ ਸੋਲਾ ਕਾ ਸੇਵ ਗੁਰ ਜੈਸਾ

ਤਿਸ ਦੁੱਖ ਨਾ ਸੰਤਾਪੈ।

0: ਸੰਭਲਤ ਨਾ ਜਿਨ ਭੇਟਿਆ ਮੇਰਾ ਪੂਰਾ ਸਤਿਗੁਰੂ
1: ਜਿਨ ਹਰ ਨਾਮ ਦਿਲਾਵੇ ਰਾਮ ਦਾ ਲਿਖ ਕੇ ਤ੍ਰਿਸ ਨਾ ਭੋਖ ਸਭ ਉਤਰੇ ਜੋ ਹਰ ਨਾਮ ਤੇ ਆਏ ਜੋ ਹਰ ਹਰ ਨਾਮ ਤੇ ਆਏ ਜਿਨ ਜਮਨੇਰ ਨਾ ਆਵੇ ਜਨ ਨਾਮ ਕੋ ਹਰ ਕਿਰਪਾ ਕਰ ਜਪੇ ਹਰ ਨਾਮ
0: ਸਲੋਕ ਮਹਲਾ ਦੂਜਾ ਇੱਕ ਨਹੀਂ ਆਸਕੀ ਦੂਜਾ ਲੰਘ ਜਾਏ ਨਾਨਕ ਆਸ

ਸਲਾਮ ਜਵਾਬ ਦੋਵੇ ਕਰੇ ਮੁੰਡਾ ਹੋ ਕੁੱਤਾ ਜਾਰ ਨਾਨਕ ਦੋਵੇ ਕੁੜੀਆਂ ਥਾਏ ਨਾ ਕਾਈ ਪਾਏ ਪੁਰ ਜਿਸੇ ਸੁਪਾਈਏ ਸੋ ਸਾਹਿਬ ਸਦਾ ਸਮਾਏ ਜਿਤ ਕੀ ਤਪਾਏ ਆਪਣਾ ਸਾ ਕਾਲ ਪੂਰੀ ਕੋ ਕਾਲੀਏ ਮੰਦਾ ਮੁੱਲ ਕੀ ਜਈ ਤੇ ਲੰਮੀ ਨਦਰ ਨਿਹਾਲੀਏ ਤੁਸਾਰ ਨਾ ਨਿਹਾਲੀਏ ਤੇ ਵੇਹਾ ਪਾਸਾ ਕਾਲੀਏ ਪਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਉੱਪਰ ਕਾਲੀਏ।

ਜਿਨ ਨਾਨਕ ਸਤਿਗੁਰ ਭੇਟਿਆ ਤਿੰਨਾ ਮਿਲਿਆ ਹਰ ਸੋਈ ਹਰ ਸੋਈ।

0: आप गवाए सेवा करे ता किस पाए मान नार दसों लगा दसमने लगा सुप्राण महला दूजा
1: जो जी हो सो गे मौका क्या बाप बीजे बिक मंगे अमृत वे को महला दूजा नाल यारे दोस्त कद ना निराश जिहा जाने ते वक्त देखो को निर्जास वस्तु अंदर वस्मय दूजी होए पार साहब सिद्धि हुक्म चले कही बने अरदास कूट मारे कूट होवे नानक सिपत रगास महला दूजा
0: कूट मारे कूड़ो होवे नानक सिपत रगास महला दूजा ਨਾਲ ਇਆਣੇ ਦੋਸਤੀ ਵੱਡਾ ਰੁਸੋ ਨੇ ਹੋ ਪਾਣੀ ਅੰਦਰ ਲੀਕ ਜੋ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਮਾਨਸ ਤੇਰਾ ਜੇ ਇੱਕ ਅੱਤ ਚੰਗੀ ਕਰੇ ਦੂਜੀ ਪੀਵੇ ਰਾਸ
1: ਤੋਂ ਚੱਕ ਲਗ ਚੱਕਰੀ ਜੇ ਚੱਲੇ ਖਸਮੇ ਪਾਏ ਹੋਰ ਤੂੰ ਅਗਲੀ ਮੋ ਬੱਚੋ ਪਿੱਠੂ ਨਾ ਖਾਏ ਤੱਕ ਕਸਰਾ ਪਰੀ ਵੀਰ ਕਹਿਰਤ ਅੰਦਰ ਪਾਏ ਵਜਵਾਏ ਅਗਲਾ
0: ਆਣਾ ਖਾਏ ਜਦ ਤੱਕ ਆਉਣਾ
1: ਜਿਸ ਕਹੀਏ ਸਭਾਸ ਮਨ ਕੁਟਲੀ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ

ਆਉਂ ਕੈਸੂ ਕਰੀ ਪੁਕਾਰ ਨਾਲ ਕਰ ਦਿੰਦੀਆਂ।

न सवारं जीवन स्वप्न समानं जीवन स्वप्न समानं जीवन स्वप्न

ਅਦਲੇ ਹੀ ਸਿਰਾ

ਆਪੇ ਭਾਂਡੇ ਸਾਜਣੇ ਆਪੇ ਪੁੰਨਦੇ, ਇੱਕ ਨੀ ਦੁੱਧ ਸਮਾਈਏ ਇੱਕ ਤੁਲੇ ਰੰਚੜੇ, ਇੱਕ ਨਿਹਾਲੀ ਪੈਸਵਨ ਇੱਕ ਪੁਰਣ ਖੜੇ, ਤਿੰਨਾ ਸਵਾਰੇ ਨਾਨਕਾ ਤਿੰਨਾ ਸਵਾਰੇ ਨਾਨਕਾ, ਦਿਨ ਕਉ ਨਦਰ ਕਰੇ ਮਹੱਲਾ ਦੂਜਾ ਆਪੇ।

0: ਸਭ ਕੁਛ ਆਪੇ ਆਪ ਬੜੀ ਵੱਡੀ ਕਹਿੰਦਿਆਂ ਕਿਸ ਕਹਿਣਾ ਕਹਿ ਨਾ ਜਾਏ ਦੇ ਦੀਆਂ ਰਿਜਕ ਸਬਾਏ ਦਾਈ ਕਰ ਕਮਾਉਣੀ ਤੁਰ ਛੋਟੀ ਤਿੰਨੇ ਪਾਏ ਨਾਲ ਇੱਕ ਬਾਰੀ ਹੋਰ ਦੂਜੀ ਨਾਹੀ ਜਾਏ ਸੋ ਕਰਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪੌੜੀ ਵੱਡੀ ਕੀ ਵੜਿਆਈਆਂ ਕਿਸ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਦੀਆਂ ਸੰਭਾਹੇ ਸਾਈ ਕਰ ਮਾਵਣੀ ਤੁਰ ਛੋਟੀ ਤਿੰਨ ਪਾਏ ਨਾਲ ਇੱਕ ਹੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ
0: ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵਾ ਰਾਮ

सूरज किरण मिले जल का जल हुआरा सूरज किरण मिले जल का जल हुआ।

ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸੋ ਤਖਤ ਬਹਿ ਤਖਤੇ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ, ਐਸੇ ਦੀਨ ਦਿਆਲ ਸਤਿਗੁਰੂ ਨਾਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅੱਜ ਦੇ ਦਿਨ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ, ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ

ਸਭ ਮਹਿ ਰਹਿਆ ਸਮਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਦੀਨ ਦਿਆਲ ਸਤਿਗੁਰੂ ਅੱਠਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ। ਅੱਜ ਦੇ ਦਿਨ ਦਿੱਲੀ ਵਿਖੇ ਜੋਤੀ ਜੋਤ ਸਮਾਏ, ਤਿੰਨਾਂ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ, ਅਤੇ ਨਾਵੇਂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ, ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ। ਜਥਾ ਸਖਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸੁਭ ਭਾਵਨਾਵਾਂ ਪੂਰੀਆਂ ਕਰਨੀਆਂ। ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸਭ

हम पीखक पेखारी तेरे, तू निज पत दाता

ਬਹੁਤੇ ਫੇਰ ਪਏ ਕਿਰਪਨ ਕਾ ਅਬ ਕਿਛ ਕਿਰਪਾ ਕੀ ਜਾਏ। ਓਹ ਦਇਆਲ ਦਰਸ਼ਨ ਦੇਹੋ ਆਪਣਾ।

0: ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦਇਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗਰੀਬ ਨਿਵਾਜੀ ਦੀ ਪਾਵਨ ਬਾਣੀ ਨਾਲ ਮਨ ਕਿਰਤੀਆਂ ਦੀ ਸਾਂਝ ਬਣਾਈ ਬੈਠੇ ਪਰਮ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਨਾਲ ਜੋ ਇਹ ਸਬੱਬ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ, ਆਓ ਯਤਨ ਕਰੀਏ ਕਿ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮਨ ਨੂੰ ਸਾਵਧਾਨ ਕਰਦਿਆਂ ਹੋਇਆਂ, ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਤੋਂ ਸਿੱਖਿਆ ਗ੍ਰਹਿਣ ਕਰ ਸਕੀਏ, ਯਤਨ ਕਰੀਏ ਕਿ ਸਤਿਗੁਰੂ ਜੀ ਦੀ ਕੋਈ ਸਿੱਖਿਆ ਸਾਡੇ ਪੱਲੇ ਪੈ ਜਾਵੇ ਤਾਂ ਕਿ ਇਹ ਜੀਵਨ ਸਫਲਤਾ ਦੇ ਰਾਹ ਤੇ ਤੁਰੇ। ਅੱਜ ਦਾ ਇਹ ਮੁਬਾਰਕ ਵਿਚਾਰ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਰਾਮਕਲੀ ਰਾਗ ਵਿੱਚ ਆਨੰਦ ਬਾਣੀ ਦੀ 31ਵੀਂ ਪੌੜੀ ਦਾ ਅਸੀਂ ਸ਼੍ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ, ਕਿਉਂਕਿ ਅਸੀਂ ਜਦੋਂ ਕੱਲ ਪਰਸੋਂ ਇਹ ਪਿਛਲੀ ਪੌੜੀ 30 ਨੰਬਰ ਸ਼੍ਰਵਣ ਕੀਤੀ ਸੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਵਿਚਾਰ ਸਾਡੇ ਸਾਹਮਣੇ ਰੱਖਿਆ ਸੀ ਕਿ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕੋਈ ਕੀਮਤ ਤਾਰ ਕੇ ਆਖੇ ਕਿ ਮੈਂ ਰੱਬ ਜੀ ਨੂੰ ਖਰੀਦਣਾ ਹੈ, ਮੈਂ ਮੁੱਲ ਲੈਣਾ ਹੈ, ਨਹੀਂ ਲਿਆ ਜਾ ਸਕਦਾ। ਹੁਣ ਜਦੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਐਸੀ ਬਖਸ਼ਿਸ਼ ਸਾਡੇ ਸਾਹਮਣੇ ਰੱਖੀ ਤਾਂ ਫਿਰ ਸਤਿਗੁਰੂ ਜੀ ਨੇ ਇਸ ਦਾ ਹੱਲ ਵੀ ਸਾਡੇ ਸਾਹਮਣੇ ਰੱਖਿਆ ਇਸੇ ਪੌੜੀ ਅੰਦਰ ਕਿ ਭਾਈ ਜੇ ਤੁਸੀਂ ਪਰਮੇਸ਼ਰ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ, ਪਰਮੇਸ਼ਰ ਨਾਲ ਇੱਕਮਿੱਕ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪਰਮੇਸ਼ਰ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ, ਕੋਈ ਕੀਮਤ ਉਸਦੀ ਨਹੀਂ ਲਗਾਈ ਜਾ ਸਕਦੀ, ਪਰਮੇਸ਼ਰ ਨੂੰ ਤੱਕੜੀ ਵਿੱਚ ਨਹੀਂ ਪਾਇਆ ਜਾ ਸਕਦਾ। ਫਿਰ ਲੈਣ ਦਾ ਕੀ ਤਰੀਕਾ ਹੈ, ਮਿਲਣ ਦਾ ਕੀ ਤਰੀਕਾ ਹੈ, ਸਾਂਝ ਬਣਾਉਣ ਦਾ ਕੀ ਤਰੀਕਾ ਹੈ? ਸਤਿਗੁਰੂ ਨੇ ਦਰਸਾ ਤਾ ਭਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ। ਇਹ ਗੁਰਬਾਣੀ ਗੁਰੂ ਵਰਗਾ ਜੇ ਗੁਰੂ ਮਿਲ ਜਾਏ, ਐਸੇ ਸਤਿਗੁਰੂ ਦੀ ਸ਼ਰਨ ਵਿੱਚ ਜੇ ਮਿਲ ਬੈਠਣ ਦਾ ਸਬੱਬ ਬਣ ਜਾਏ ਤੇ ਭਾਈ ਐਸੇ ਸਤਿਗੁਰੂ ਨੂੰ ਆਪਣਾ ਸਿਰ ਸੌਂਪ ਦੇਣਾ ਚਾਹੀਦਾ। ਸਿਰ ਸੌਂਪਣ ਦਾ ਭਾਵ ਹੈ ਆਪਣੀ ਸੋਚ, ਆਪਣੀ ਅਕਲ, ਆਪਣੇ ਵਿਚਾਰ ਸਤਿਗੁਰੂ ਜੀ ਦੇ ਅੱਗੇ ਸਮਰਪਣ ਕਰ ਦੇਣੇ ਚਾਹੀਦੇ ਹਨ, ਛੱਡ ਦੇਣੇ ਚਾਹੀਦੇ ਹਨ ਔਰ ਸਤਿਗੁਰੂ ਜੀ ਦੀ ਸੋਚ ਅਪਣਾ ਲੈਣੀ ਚਾਹੀਦੀ ਹੈ। ਇਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ, ਜੇ ਸਿਰ ਅਸੀਂ ਸਤਿਗੁਰੂ ਨੂੰ ਸੌਂਪ ਦਿਆਂਗੇ ਤੇ ਸਾਂਝ ਬਣ ਜਾਏਗੀ। ਹੁਣ ਅੱਜ ਦੇ ਇਸ ਮੁਬਾਰਕ ਵਿਚਾਰ ਅੰਦਰ ਸਤਿਗੁਰੂ ਜੀ ਨੇ ਇਹ ਬਾਤ ਸਾਡੇ ਸਾਹਮਣੇ ਦਰਸਾਈ ਹੈ, ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਦੇਖੋ ਸਤਿਗੁਰੂ ਦੀ ਐਸੀ ਰਹਿਮਤ ਹੋਈ, ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ, ਐਸੀ ਸਮਝ ਦਿੱਤੀ ਹੈ, ਮੈਨੂੰ ਹੁਣ ਜੀਵਨ ਜਿਉਣ ਦਾ ਢੰਗ ਪਤਾ ਲੱਗ ਗਿਆ, ਮੈਂ ਜੀਵਨ ਕਿਵੇਂ ਜਿਉਣਾ ਹੈ। ਮੇਰਾ ਮਨ ਜਿਹੜਾ ਕਦੀ ਢਹਿੰਦੀ ਕਲਾ ਵਿੱਚ ਜਾਂਦਾ ਸੀ, ਕਦੀ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ ਸੀ, ਜਿਹੜਾ ਮੇਰਾ ਮਨ ਹਰ ਵਕਤ ਜ਼ਹਿਰ ਦਾ ਵਪਾਰੀ ਰਹਿੰਦਾ ਸੀ, ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਪਿੱਛੇ ਹਰ ਵਕਤ ਲੱਗਾ ਰਹਿੰਦਾ ਸੀ, ਇਹ ਮੇਰਾ ਮਨ ਹੁਣ ਸੱਚ ਨਾਮ ਦਾ ਗੁਰਬਾਣੀ ਦੇ ਉਪਦੇਸ਼ ਦਾ ਵਪਾਰੀ ਬਣ ਗਿਆ, ਵਣਜਾਰਾ ਬਣ ਗਿਆ ਹੈ, ਇਹ ਹੁਣ ਵਪਾਰ ਕਰਦਾ ਹੈ ਪਰਮੇਸ਼ਰ ਦੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ, ਪਰਮੇਸ਼ਰ ਦੇ ਗਿਆਨ ਦਾ। ਭਾਈ ਇਹ ਮਨ ਮੇਰਾ ਹੁਣ ਸੱਚਾ ਵਣਜਾਰਾ ਬਣ ਗਿਆ ਹੈ। ਪਹਿਲਾਂ ਤੇ ਹਾਲਤ ਇਹ ਸੀ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾੜੇ। ਆਵਾਗਮਨ ਬਣਿਆ ਹੋਇਆ ਸੀ ਹਰ ਵਕਤ, ਆਵਾਗਮਨ ਮਿੰਟ ਮਿੰਟ ਸੈਕਿੰਡ ਸੈਕਿੰਡ ਤੇ ਆਵਾਗਮਨ ਬਣਿਆ ਸੀ। ਕਦੀ ਮਨ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ, ਕਦੀ ਮਨ ਢਹਿੰਦੀ ਕਲਾ ਵਿੱਚ ਚਲੇ ਜਾਂਦਾ, ਕਦੀ ਮਨ ਗੁਰਦੁਆਰੇ ਆ ਕੇ ਗੁਰਬਾਣੀ ਗੁਰੂ ਨਾਲ ਜੁੜ ਕੇ ਬੈਠਣ ਦੀ ਗੱਲ ਕਰਦਾ ਹੈ, ਤੇ ਕਦੀ ਮਨ ਇੰਨੀ ਭੈਂਦੀ ਕਲਾ ਵਿਚ ਚਲੇ ਜਾਂਦਾ ਹੈ ਕਿ ਵਿਕਾਰਾਂ ਵਿਚ ਲਗਾਤਾਰ ਗਲਤਾਨ ਰਹਿਣ ਲੱਗ ਜਾਂਦਾ ਹੈ। ਇਹ ਆਵਾਗਾਵਣ ਹਮੇਸ਼ਾ ਵਾਸਤੇ ਬਣਿਆ। ਲੋਭੀ ਜੀਅੜਾ ਥਿਰਣਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹ ਮਨ, ਇਹ ਜੀਅੜਾ ਇੰਨਾ ਲੋਭੀ ਹੈ, ਟਿਕਦਾ ਨਹੀਂ। ਹੁਣ ਸਤਿਗੁਰੂ ਆਖਦੇ, ਮੈਨੂੰ ਗੁਰੂ ਨੇ ਸਮਝ ਦਿੱਤੀ, ਮੇਰੇ ਮਾਲਕ ਨੇ ਐਸਾ ਰਹਿਮਤ ਦਾ ਹੱਥ ਸਿਰ ਤੇ ਰੱਖਿਆ, ਮੇਰਾ ਮਨ ਕੂੜ ਕਬਾੜ ਛੱਡ ਕੇ, ਆਲੇ ਦੁਆਲੇ ਦੀ ਦੌੜ ਭੱਜ ਛੱਡ ਕੇ ਹੁਣ ਸੱਚ ਰਾਸ ਦਾ ਵਪਾਰੀ ਬਣ ਗਿਆ, ਵਪਾਰ ਕਰਨ ਵਾਲਾ ਬਣ ਗਿਆ। ਥੋੜਾ ਜਿਹਾ ਅਸੀਂ ਆਪਣੇ ਸਮਾਜ ਵਿਚ ਧਿਆਨ ਦਿਆਂਗੇ। ਹੁਣ ਗੁਰੂ ਸਵਾਰਿਓ, ਤੁਸੀਂ ਦੇਖਿਆ ਹੋਏਗਾ ਸਾਡੇ ਸਮਾਜ ਵਿਚ ਬੜੇ ਭਾਂਤੋ ਭਾਂਤ ਦੇ ਲੋਕ ਮਿਲ ਜਾਣਗੇ। ਕਈ ਐਸੇ ਲੋਕ ਨੇ ਜਿਹੜੇ ਕੇਵਲ ਆਪਣੀ ਕਲਮ ਦਾ ਸਹਾਰਾ ਲੈਂਦੇ ਨੇ ਤੇ ਕਲਮ ਦੇ ਸਹਾਰੇ ਆਪਣਾ ਵਪਾਰ ਚਲਾਉਂਦੇ ਆ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਬੜੀ ਭੱਜ ਦੌੜ ਕਰਨੀ ਪੈਂਦੀ ਹੈ, ਬਹੁਤ ਕੁਝ ਕਹਿਣਾ ਪੈਂਦਾ ਹੈ, ਸੁਣਨਾ ਪੈਂਦਾ ਹੈ, ਤਾਂ ਉਹਨਾਂ ਦਾ ਵਪਾਰ ਚੱਲਦਾ। ਕੋਈ ਛੋਟੇ ਹਨ, ਕੋਈ ਵੱਡੇ ਹਨ, ਕਿਸੇ ਦਾ ਜ਼ਿਆਦਾ ਹੈ, ਕਿਸੇ ਦਾ ਥੋੜਾ ਹੈ। ਔਰ ਜਦੋਂ ਅਸੀਂ ਇਸ ਤੋਂ ਹਟ ਕੇ ਥੋੜਾ ਜਿਹਾ ਆਮ ਗ੍ਰਿਸ਼ਤੀ ਵੱਲ ਨਜ਼ਰ ਮਾਰਾਂਗੇ ਤੇ ਇੱਕ ਆਮ ਗ੍ਰਿਸ਼ਤੀ ਵੀ ਆਪਣੀ ਸੋਚ ਨੂੰ ਇਸ ਤਰੀਕੇ ਦੀ ਬਣਾ ਕੇ ਰੱਖਦਾ ਹੈ ਕਿ ਕਿਸੇ ਦੁਕਾਨ ਤੇ ਜਾਂਦਾ ਹੈ, ਕਿਸੇ ਥਾਂ ਤੋਂ ਵੀ ਕੋਈ ਵੀ ਥੋੜੀ ਬਹੁਤੀ ਛੋਟੀ ਮੋਟੀ ਕੋਈ ਵਸਤੂ ਖਰੀਦਣੀ ਹੈ ਤਾਂ ਉਹ ਵੀ ਹਰ ਵਕਤ ਆਮ ਬੰਦਾ ਵੀ ਧਿਆਨ ਰੱਖਦਾ ਹੈ, ਮੈਂ ਵਸਤੂ ਵਧੀਆ ਲਵਾਂ ਪਰ ਕੀਮਤ ਮੈਨੂੰ ਘੱਟ ਤਾਰਨੀ ਪਵੇ। ਵਸਤੂ ਉਹ ਲਵਾਂ ਜਿਹੜੀ ਜ਼ਿਆਦਾ ਚਿਰ ਹੰਡ ਜਾਏ, ਜ਼ਿਆਦਾ ਚਿਰ ਚੱਲ ਜਾਏ, ਮੈਂ ਉਸ ਵਸਤੂ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਾਂ, ਪੈਸਾ ਘੱਟ ਖਰਚ ਹੋਵੇ, ਵਸਤੂ ਜ਼ਿਆਦਾ ਚਿਰ ਮੇਰੇ ਕੋਲ ਚੱਲਦੀ ਰਹੇ, ਮੈਂ ਵਰਤੋਂ ਜ਼ਿਆਦਾ ਚਿਰ ਕਰ ਸਕਾਂ। ਹੁਣ ਇਹ ਸਾਰੀਆਂ ਗੱਲਾਂ ਸਾਡੇ ਸਮਾਜ ਵਿਚ ਆਮ ਤੌਰ ਤੇ ਵੇਖਣ ਨੂੰ ਮਿਲਦੀਆਂ। ਇਹਨੂੰ ਕਿਹਾ ਜਾ ਸਕਦਾ ਸਿਆਣਪ, ਇਸ ਨੂੰ ਕਿਹਾ ਜਾ ਸਕਦਾ ਤਰੱਕੀ ਦੇ ਰਾਹ ਤੇ ਤੁਰਨਾ, ਇਸ ਨੂੰ ਕਿਹਾ ਜਾ ਸਕਦਾ ਚੰਗੀ ਸੋਚ ਦੇ ਮਾਲਕ ਹੋਣਾ। ਪਰ ਇੱਕ ਨਾਲ ਤੁਸੀਂ ਹੋਰ ਦੇਖਿਆ ਹੋਏਗਾ, ਕਈ ਵਾਰੀ ਕਦੀ ਕਦੀ ਕਿਤੇ ਕਿਤੇ ਐਸੇ ਲੋਕ ਵੀ ਮਿਲ ਜਾਣਗੇ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹਨ, ਮਾਨਸਿਕ ਤੌਰ ਤੇ ਉਹ ਆਪਣਾ ਸਰੀਰ ਦਾ ਆਪਣੀ ਸੋਚ ਦਾ ਤਵਾਜਨ ਗਵਾ ਚੁੱਕੇ ਹਨ, ਜਿਨ੍ਹਾਂ ਨੂੰ ਅਸੀਂ ਮੈਂਟਲੀ ਪਰੇਸ਼ਾਨ ਕਹਿ ਸਕਦੇ ਹਾਂ, ਪਾਗਲ ਕਹਿ ਸਕਦੇ ਹਾਂ, ਜਿਨ੍ਹਾਂ ਦੀ ਸੋਚ ਠੀਕ ਨਹੀਂ। ਤੁਸੀਂ ਦੇਖਿਆ ਹੋਏਗਾ ਸੜਕ ਤੇ ਤੁਰੇ ਜਾਂਦੇ, ਰਸਤੇ ਵਿੱਚੋਂ ਕੋਈ ਪੱਥਰ ਮਿਲ ਗਿਆ, ਉਸ ਨੂੰ ਹੱਥ ਵਿੱਚ ਉਠਾ ਲਿਆ, ਰਸਤੇ ਵਿੱਚ ਤੁਰਿਆ ਜਾਂਦਿਆਂ ਕੋਈ ਵੀ ਛੋਟੀ ਮੋਟੀ ਕੋਈ ਹੋਰ ਵਸਤੂ ਮਿਲ ਗਈ, ਉਸ ਨੂੰ ਚੁੱਕਿਆ, ਚੁੱਕ ਕੇ ਪਾਸੇ ਸੁੱਟ ਦਿੱਤਾ, ਕੋਈ ਕੱਪੜਾ ਫਟਿਆ ਪੁਰਾਣਾ ਰਸਤੇ ਵਿੱਚੋਂ ਮਿਲ ਗਿਆ, ਉਸ ਨੂੰ ਚੁੱਕ ਲਿਆ, ਆਪਣੀ ਜੇਬ ਵਿੱਚ ਪਾ ਲਿਆ, ਕੋਈ ਹੋਰ ਲਿਫਾਫਾ ਇਤਿਹਾਸਿਕ ਮਿਲ ਗਿਆ, ਉਸ ਨੂੰ ਚੁੱਕ ਲਿਆ, ਉਠਾ ਲਿਆ, ਜੇਬ ਵਿੱਚ ਰੱਖ ਲਿਆ, ਫੇਰ ਸੁੱਟ ਦਿੱਤਾ। ਇਤਿਹਾਸਿਕ ਕਾਰਵਾਈਆਂ ਤੁਸੀਂ ਐਸੀਆਂ ਐਸੇ ਮਨੁੱਖਾਂ ਦੀਆਂ ਦੇਖਦੇ ਰਹਿੰਦੇ ਹੋਵੋਗੇ। ਕਈ ਵਾਰੀ ਵੇਖਣ ਨੂੰ ਐਸੇ ਮਨੁੱਖ ਮਿਲ ਜਾਂਦੇ, ਐਸੀਆਂ ਹਰਕਤਾਂ ਕਰਦੇ ਹੈ ਜਿਨ੍ਹਾਂ ਨੂੰ ਦੇਖਦਿਆਂ ਸਾਰ ਪਤਾ ਲੱਗ ਜਾਂਦਾ ਹੈ ਕਿ ਇਸ ਵਿਅਕਤੀ ਦੀ ਮਾਨਸਿਕ ਸੋਚ ਠੀਕ ਨਹੀਂ। ਹੁਣ ਇੱਕ ਪਾਸੇ ਉਹ ਵਿਅਕਤੀ ਜਿਹੜਾ ਬੈਠਾ ਹੋਇਆ ਕੇਵਲ ਤੇ ਕੇਵਲ ਕਲਮ ਚਲਾਉਂਦਾ ਹੈ, ਸਾਈਨ ਕਰਦਾ ਹੈ ਤੇ ਉਸਦਾ ਵਪਾਰ ਚੱਲਦਾ ਹੈ। ਇੱਕ ਉਹ ਵਿਅਕਤੀ ਜਿਹੜਾ ਬੜੀ ਭੱਜ ਦੌੜ ਕਰਦਾ ਹੈ, ਬਹੁਤ ਕੁਝ ਸੁਣਦਾ ਹੈ, ਬਹੁਤ ਕੁਝ ਬੋਲਦਾ ਹੈ, ਤਾਂ ਉਸਦਾ ਵਪਾਰ ਚੱਲਦਾ ਹੈ, ਉਸਦਾ ਕਾਰੋਬਾਰ ਤਾਂ ਚੱਲਦਾ ਹੈ। ਇੱਕ ਉਹ ਵਿਅਕਤੀ ਜਿਹੜਾ ਕੇਵਲ ਆਪਣੇ ਘਰ ਵਾਸਤੇ ਸਮਾਨ ਖਰੀਦ ਕੇ ਲਿਆਉਣਾ ਚਾਹੁੰਦਾ ਹੈ, ਪਰ ਆਪਣੇ ਘਰ ਵਾਸਤੇ ਸਮਾਨ ਖਰੀਦਣ ਲੱਗਾ ਵੀ ਉਹ ਥੋੜਾ ਜਿਹਾ ਲੰਬਾ ਸੋਚਦਾ ਹੈ, ਥੋੜਾ ਜਿਹਾ ਫਾਇਦੇ ਦੀ ਗੱਲ ਸੋਚਦਾ ਹੈ ਕਿ ਇਹਦੇ ਵਿੱਚ ਮੇਰਾ ਪੈਸਾ ਘੱਟ ਖਰਚ ਹੋਵੇ। ਪਰ ਇੱਕ ਉਹ ਵਿਅਕਤੀ ਜਿਹੜਾ ਸੜਕ ਤੇ ਤੁਰਿਆ ਜਾ ਰਿਹਾ ਹੈ, ਜਿਸ ਦਾ ਕੋਈ ਮਨੋਰਥ ਨਹੀਂ, ਜਿਸ ਦੇ ਮਨ ਦੀ ਕੋਈ ਤਾਂਘ ਨਹੀਂ, ਜਿਸ ਦੀ ਕੋਈ ਇੱਛਾ ਨਹੀਂ, ਜਿਸ ਦੇ ਮਨ ਵਿੱਚ ਕੋਈ ਸੁਚਾਰੂ ਤਰੱਕੀ ਵਾਲਾ ਵਿਚਾਰ ਨਹੀਂ, ਉਹ ਤੁਰਿਆ ਜਾ ਰਿਹਾ ਹੈ, ਕਿਤਿਓ ਕੁਝ ਸਮਾਨ ਚੁੱਕਿਆ, ਕਿਤਿਓ ਕੋਈ ਸਮਾਨ ਚੁੱਕਿਆ, ਕਿਤਿਓ ਕੁਝ ਮਿਲਿਆ, ਕਿਤਿਓ ਕੁਝ ਮਿਲਿਆ, ਕੁਝ ਜੇਬ ਵਿੱਚ ਪਾ ਲਿਆ, ਕੁਝ ਜੇਬ ਵਿੱਚੋਂ ਕੱਢ ਕੇ ਸੁੱਟ ਦਿੱਤਾ। ਐਸੀਆਂ ਭੱਜੀਆਂ ਹਰਕਤਾਂ ਕਰਦਾ ਹੋਇਆ ਉਹ ਸੜਕ ਤੇ ਇਧਰ ਉਧਰ ਜਾ ਰਿਹਾ ਹੈ। ਹੁਣ ਸੱਚ ਜਾਣਨਾ, ਜਦੋਂ ਅਸੀਂ ਸਮਾਜ ਦੇ ਇਹਨਾਂ ਤਿੰਨ ਚਾਰ ਵਰਗਾਂ ਦੀ ਗੱਲ ਨੂੰ ਧਰਮ ਦੀ ਦੁਨੀਆਂ ਵਿੱਚ ਲਿਆ ਕੇ ਦੇਖਣ ਦਾ ਯਤਨ ਕਰਾਂਗੇ ਤੇ ਐਸਾ ਧਰਮ ਦੀ ਦੁਨੀਆਂ ਅੰਦਰ ਵੀ ਵੇਖਣ ਨੂੰ ਮਿਲਦਾ ਹੈ। ਕੁਝ ਉਹ ਲੋਕ ਜਿਹੜੇ ਕੇਵਲ ਤੇ ਕੇਵਲ ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਿਆਂ ਹੋਇਆਂ ਬੈਠ ਕੇ ਸਮਝਣ ਦਾ ਯਤਨ ਕਰਦੇ, ਇੱਕ ਤੁਕ ਪੜ੍ਹ ਲਈ ਔਰ ਰੁਕ ਗਏ, ਸਮਝਣ ਦਾ ਯਤਨ ਕੀਤਾ ਸਤਿਗੁਰੂ ਨੇ ਇਸ ਪਾਵਨ ਬਾਣੀ ਦੀ ਤੁਕ ਅੰਦਰ ਕੀ ਉਪਦੇਸ਼ ਦਿੱਤਾ, ਉਸ ਨੂੰ ਵਿਚਾਰਨ ਲੱਗ ਜਾਂਦੇ ਆ। ਕੁਝ ਉਹ ਲੋਕ ਜਿਹੜੇ ਸਾਰੇ ਸ਼ਬਦ ਨੂੰ ਪੜ੍ਹ ਕੇ ਫਿਰ ਵਿਚਾਰਨ ਦਾ ਯਤਨ ਕਰਦੇ ਆ, ਕੁਝ ਉਹ ਲੋਕ ਜਿਹੜੇ ਲੰਬਾ ਸਾਰਾ ਬਾਣੀ ਦਾ ਪਾਠ ਕਰਕੇ ਕੁਝ ਸਮਾਂ ਪਾਠ ਕਰਕੇ ਉਸ ਤੋਂ ਬਾਅਦ ਫਿਰ ਧਿਆਨ ਕਰਨ ਦਾ ਯਤਨ ਕਰਦੇ ਸਤਿਗੁਰੂ ਨੇ ਇਹਦੇ ਚ ਕਿਹੜੇ ਗੁਣ ਦਰਸਾਏ, ਕਿਹੜੀਆਂ ਬੁਰਾਈਆਂ ਮਨਾ ਕੀਤੀਆਂ। ਪਰ ਕੁਝ ਐਸੇ ਵੀ ਸਾਨੂੰ ਮਿਲ ਜਾਣਗੇ ਜਿਹੜੇ ਕਿਸੇ ਗੁਣਾਂ ਦੇ ਗਾਹਕ ਨਹੀਂ, ਜਿਹੜੇ ਕਿਸੇ ਵਿਚਾਰ ਨਾਲ ਸਹਿਮਤ ਨਹੀਂ, ਜਿਹੜੇ ਕਿਸੇ ਤਰੀਕੇ ਨਾਲ ਵੀ ਆਪਣੇ ਜੀਵਨ ਨੂੰ ਸੁਚਾਰੂ ਉਸਾਰੂ ਲੀਹਾਂ ਤੇ ਚਲਾਉਣ ਵਾਸਤੇ ਤਿਆਰ ਨਹੀਂ, ਉਹ ਕੀ ਕਰਦੇ ਆ, ਧਰਮ ਦੀ ਦੁਨੀਆਂ ਦੇ ਅੰਦਰ ਪੈਰ ਰੱਖਦਿਆਂ ਉਹਨਾਂ ਨੂੰ ਜੋ ਕੁਝ ਮਿਲਿਆ, ਜੋ ਕੁਝ ਪ੍ਰਾਪਤ ਹੋਇਆ, ਇਧਰੋਂ ਮਿਲ ਗਿਆ ਲੈ ਲਿਆ, ਦੂਜੇ ਪਾਸਿਓਂ ਸੁੱਟ ਦਿੱਤਾ, ਇਧਰੋਂ ਲੈ ਲਿਆ ਉਸ ਨੂੰ ਪਾ ਲਿਆ ਦੂਜੇ ਪਾਸਿਓਂ ਸੁੱਟ ਦਿੱਤਾ, ਐਸੀਆਂ ਭੱਜੀਆਂ ਹਰਕਤਾਂ ਧਰਮ ਦੀ ਦੁਨੀਆਂ ਅੰਦਰ ਵੀ ਦੇਖੀਆਂ ਜਾ ਸਕਦੀਆਂ। ਜਿਵੇਂ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਮਨੁੱਖ ਤੁਰਿਆ ਜਾ ਰਿਹਾ, ਕੁਝ ਵੀ ਸਮਾਨ ਸੜਕ ਤੇ ਪਿਆ ਹੋਇਆ ਚੁੱਕਦਾ ਹੈ, ਆਪਣੀ ਜੇਬ ਵਿੱਚ ਰੱਖਦਾ ਹੈ, ਥੋੜੇ ਸਮੇਂ ਬਾਅਦ ਦੂਜੀ ਚੀਜ਼ ਚੁੱਕਦਾ ਹੈ ਤੇ ਪਹਿਲੀ ਚੀਜ਼ ਸੁੱਟ ਦਿੰਦਾ ਹੈ। ਐਸਾ ਸਾਡੀ ਧਰਮ ਦੀ ਦੁਨੀਆਂ ਅੰਦਰ ਵੀ ਹੈ। ਬਾਬਾ ਕਬੀਰ ਜੀ ਨੇ ਸਾਨੂੰ ਜਦੋਂ ਇਸ ਤਰ੍ਹਾਂ ਦਾ ਜੀਵਨ ਜਿਉਣ ਦਾ ਢੰਗ ਦਰਸਾਇਆ ਕਿ ਭਾਈ ਅਸਾਂ ਜਦੋਂ ਧਰਮ ਦੀ ਦੁਨੀਆਂ ਚ ਪੈਰ ਰੱਖਣਾ, ਇੱਥੇ ਅਸੀਂ ਆਲੇ ਦੁਆਲੇ ਦੇ ਵਿਚਾਰ ਲੈ ਕੇ ਪ੍ਰਭਾਵ ਨਹੀਂ ਕਬੂਲਣਾ, ਇੱਥੇ ਅਸੀਂ ਆਲੇ ਦੁਆਲੇ ਨੂੰ ਦੇਖ ਕੇ ਨਹੀਂ ਚੱਲਣਾ ਕਿ ਧਰਮ ਕੀ ਹੈ। ਜਦੋਂ ਧਰਮ ਦੀ ਗੱਲ ਆਏਗੀ ਤੇ ਧਰਮ ਅਸੀਂ ਉਸੇ ਨੂੰ ਹੀ ਪੁੱਛਣਾ ਜਿਸ ਦਾ ਇਹ ਧਰਮ ਹੈ। ਧਰਮ ਅਕਾਲ ਪੁਰਖ ਦਾ ਹੈ, ਅਕਾਲ ਪੁਰਖ ਦਾ ਰੂਪ ਗੁਰੂ ਸ਼ਬਦ ਸਾਡੇ ਕੋਲ ਮੌਜੂਦ ਹੈ, ਅਸਾਂ ਧਰਮ ਵੀ ਅਕਾਲ ਪੁਰਖ ਦੀ ਇਸ ਬਾਣੀ ਨੂੰ ਹੀ ਪੁੱਛ ਕੇ ਚੱਲਣਾ ਹੈ ਕਿ ਧਰਮ ਕੀ ਹੈ। ਪਰ ਬਹੁਤੀ ਵਾਰੀ ਸਾਡਾ ਆਲਾ ਦੁਆਲਾ ਇਸ ਤਰ੍ਹਾਂ ਦੇ ਕਰਮ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਆਪਣੇ ਆਪ ਤੇ ਅਸੀਂ ਧਰਮ ਕਰ ਰਹੇ ਹਾਂ, ਆਪਣੇ ਆਪ ਤੇ ਅਸੀਂ ਸੱਚ ਦਾ ਵਪਾਰ ਕਰ ਰਹੇ ਹਾਂ, ਪਰ ਅਸਲ ਵਿੱਚ ਜਦੋਂ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਵੇਖਾਂਗੇ ਉਹ ਧਰਮ ਦਾ ਵਪਾਰ ਨਹੀਂ, ਉਹ ਧਰਮ ਦਾ ਗੁਣਾਂ ਦੇ ਗਾਹਕ ਵਾਲੀ ਗੱਲ ਨਹੀਂ ਹੈ, ਉੱਥੇ ਤਾਂ ਕੇਵਲ ਤੇ ਕੇਵਲ ਸੁਣੀਆਂ ਸੁਣਾਈਆਂ ਆਲੇ ਦੁਆਲੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੁਝ ਐਸੀਆਂ ਲਿਸ਼ਕੀਆਂ ਕੁਸ਼ਕੀਆਂ ਗੱਲਾਂ ਨਾਲ ਅਸੀਂ ਜੁੜ ਜਾਂਦੇ ਹਾਂ, ਫਿਰ ਸਤਿਗੁਰੂ ਦੀ ਬਾਣੀ ਦਾ ਵਿਚਾਰ ਸਾਨੂੰ ਭੁੱਲ ਹੀ ਜਾਂਦਾ ਹੈ। ਪਰ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਨੇ ਸਾਨੂੰ ਐਸਾ ਕਰਮ ਤੋਂ ਵਰਜ ਦਿੱਤਾ। ਬਾਬਾ ਕਬੀਰ ਜੀ ਦੇ ਬੋਲ ਹੈ ਭਾਵੇਂ ਕਿ ਸੰਸਾਰ ਦੇ ਇਸ ਸਮਾਜ ਦੇ ਰਹਿਣ ਸਹਿਣ ਨਾਲ ਸੰਬੰਧਿਤ ਹੋਣ, ਪਰ ਜਦੋਂ ਅਸੀਂ ਇਹਨਾਂ ਬੋਲਾਂ ਨੂੰ ਪੜਾਂਗੇ ਇਹ ਸਾਡੇ ਇਸੇ ਹੀ ਸੰਸਾਰ ਦੇ ਵਿੱਚ ਰਹਿੰਦੇ ਹਾਂ, ਧਰਮ ਕਮਾਉਣ ਦੀ ਸਾਨੂੰ ਜਾਚ ਦੱਸਦੇ ਹੈ। ਬਾਬਾ ਕਬੀਰ ਜੀ ਦੇ ਬੋਲ ਹੈ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ। ਭਾਈ ਕਿਸੇ ਨੇ ਤੇ ਲੌਂਗਾਂ ਦਾ ਵਪਾਰ ਕੀਤਾ, ਕਿਸੇ ਨੇ ਸੁਪਾਰੀਆਂ ਦਾ ਵਪਾਰ ਕੀਤਾ, ਕਿਸੇ ਨੇ ਤਾਂਬੇ ਦਾ ਵਪਾਰ ਕੀਤਾ, ਪਰ ਬਾਬਾ ਕਬੀਰ ਜੀ ਆਖਦੇ ਨਹੀਂ, ਮੈਂ ਇਹੋ ਜਿਹੀਆਂ ਚੀਜ਼ਾਂ ਦਾ ਵਪਾਰੀ ਨਹੀਂ ਹਾਂ, ਮੈਂ ਧਰਮ ਦੀ ਦੁਨੀਆਂ ਚ ਪੈਰ ਰੱਖਿਆ, ਮੈਂ ਸੱਚ ਦਾ ਵਪਾਰ ਕਰਨ ਵਾਸਤੇ ਰੱਖਿਆ, ਮੈਂ ਸੱਚ ਦਾ ਵਪਾਰੀ ਹਾਂ। ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋਂ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਭਾਈ ਸਾਡੀ ਇਹ ਖੇਪ ਹੈ, ਸਾਡਾ ਇਹ ਭੰਡਾਰ ਹੈ, ਅਸੀਂ ਸੱਚ ਨਾਮ ਦੇ ਵਪਾਰੀ ਹਾਂ, ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਅਸੀਂ ਇਸ ਸੱਚ ਨਾਮ ਦਾ ਵਪਾਰ ਕਰਦੇ ਹਾਂ। ਪਰ ਬਹੁਤਾ ਸਮਾਜ ਤੇ ਕੇਵਲ ਤੇ ਕੇਵਲ ਲੌਂਗਾਂ ਸੁਪਾਰੀਆਂ ਤੇ ਤਾਂਬੇ ਚਾਂਦੀ ਤੱਕ ਹੀ ਰਹਿ ਜਾਂਦਾ ਹੈ। ਬਹੁਤਾ ਸਮਾਜ ਤੇ ਆਪਣੀ ਦੌੜ ਨੂੰ ਕੇਵਲ ਤੇ ਕੇਵਲ ਇੱਥੋਂ ਕੁ ਤੱਕ ਹੀ ਰੱਖਦਾ ਹੈ ਕਿ ਕੁਝ ਖਾ ਪੀ ਲਿਆ, ਕੁਝ ਵੇਖ ਲਿਆ, ਕੁਝ ਸੁਣ ਲਿਆ, ਕੁਝ ਥੋੜਾ ਬਹੁਤਾ ਮਨੋਰੰਜਨ ਕਰ ਲਿਆ, ਬਸ ਇਸ ਤੋਂ ਅੱਗੇ ਧਰਮ ਨਹੀਂ ਹੈ, ਇਸੇ ਨੂੰ ਹੀ ਧਰਮ ਮੰਨ ਲਿਆ ਜਾਂਦਾ ਹੈ। ਪਰ ਸਤਿਗੁਰੂ ਆਖਦੇ ਨਹੀਂ ਭਾਈ, ਅਸਾਂ ਤਾਂ ਆਪਣੇ ਮਨ ਦੀ ਤਿਆਰੀ ਇਸ ਤਰੀਕੇ ਨਾਲ ਕਰਨੀ ਹੈ, ਆਪਣੇ ਮਨ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਗਿਆਨ ਨਾਲ ਇਸ ਤਰੀਕੇ ਨਾਲ ਭਰਨਾ ਹੈ, ਇਸ ਤਰੀਕੇ ਨਾਲ ਆਪਣੇ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜਨਾ ਹੈ ਕਿ ਇਸ ਮਨ ਦੀਆਂ ਸਾਰੀਆਂ ਤਾਂਗਾਂ ਖਤਮ ਹੋ ਜਾਣ, ਇਸ ਮਨ ਦੇ ਸਾਰੇ ਸਵਾਦ ਫਿੱਕੇ ਪੈ ਜਾਣ। ਪਰ ਐਸਾ ਹੁੰਦਾ ਨਹੀਂ, ਅਸੀਂ ਇੱਥੋਂ ਤੱਕ ਪਹੁੰਚਦੇ ਨਹੀਂ। ਗੁਰਬਾਣੀ ਦੀ ਵਿਚਾਰ ਨੂੰ, ਗੁਰਬਾਣੀ ਦੀ ਜੋ ਦਿੱਤੀ ਹੋਈ ਸੇਧ ਹੈ ਉਸ ਨੂੰ ਅਪਣਾ ਕੇ ਚੱਲਣਾ ਬੜਾ ਮੁਸ਼ਕਲ ਲੱਗਦਾ। ਹੁਣ ਅੱਜ ਸਾਡਾ ਸਮਾਜ ਇਸੇ ਉਲਝਣ ਵਿੱਚ ਫਸਿਆ, सतगुरु की बाणी विच दर्शाए हुए गुणा का व्यापार घट ते आले दुआले दा जेड़ा खिलरिया होया खलारा है, जिवें मैं पहला कह चुका है, एक मानसिक बिरती बिगड़ी हुई वाला व्यक्ति जेड़ा है वो जिन्ना समान समाज विच जां सड़क दे उत्ते खिलरिया होया मिलता है उसनू इकट्ठा करता रहिंदा है, सुटदा रहिंदा है, उसका किसी चीज नाल लगा नहीं, किसी चीज की उसनू तांग भी नहीं। जदों ऐसा समाज साडा असीं देखांगे, जे किसी ने 10 मिनट अखां बंद करन दा टकवंज बनाया ते असी अपना सारा कुछ छड़ के असी कहने हां वह बड़ी समाधि लाउंदा है उत्थे चलिए, इस तों बाद जे किसी ने इस तों वध के अपना दुकानदारी अपनी दुकानदारी चलाउणी है वह इस नूं अखां मेटण नूं छड़ के ते वह कोई उहदे विच नवां एक कर्म होर दाखल कर लैंदा है, वह कहिंदा है साह इस तरह लैणे है, एक साह अंदर खिंचो एक साह बाहर कढो, वह कुछ इस तरह दीआं जोगियां वालीआं जुगतियां बना बना के भरमाउण दा जतन करदा है। असीं कहिंदे हां कल्लीआं अखां मेटण नाल की होणा है, अखां मेटदिआं होइआं नाल आह कम करना चाहीदा फिर कम चलेगा। ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਪੜ੍ਹਨ ਵਾਸਤੇ ਦਿੱਤੀ ਗਈ, ਸਤਿਗੁਰੂ ਜੀ ਦੀ ਬਾਣੀ ਸਾਨੂੰ ਜੀਵਨ ਜਾਤ ਦਰਸਾਉਣ ਵਾਸਤੇ ਦਿੱਤੀ ਗਈ, ਸਤਿਗੁਰੂ ਜੀ ਦੀ ਬਾਣੀ ਨੇ ਸਾਡੇ ਸਮਾਜ ਨੂੰ ਇਹੋ ਜਿਹਾ ਜੀਵਨ ਦਿੱਤਾ ਕਿ ਇਤਿਹਾਸ ਸਾਡਾ ਗਵਾਹ ਹੈ। ਪਰ ਜਦੋਂ ਅਸੀਂ ਗੁਰਬਾਣੀ ਦੀ ਸੋਚ ਨਾਲੋਂ ਟੁੱਟੇ, ਗੁਰਬਾਣੀ ਦੇ ਸੱਚ ਸਿਧਾਂਤ ਨੂੰ ਵਿਸਾਰਿਆ, ਗੁਰਬਾਣੀ ਨੂੰ ਪੜ੍ਹਨਾ ਛੱਡਿਆ, ਗੁਰਬਾਣੀ ਨੂੰ ਵਿਚਾਰਨਾ ਛੱਡਿਆ, ਤਾਂ ਫਿਰ ਕੀ ਹੋਇਆ ਕਿ ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ। ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ, ਫਿਰ ਕੁਝ ਲੋਕਾਂ ਨੇ ਐਸਾ ਸੋਚਿਆ ਕਿ ਅਖੰਡ ਪਾਠ ਤਾਂ ਹੋ ਹੀ ਰਿਹਾ ਆ, ਆਪਣੇ ਨਾਲ ਜੋੜਨ ਵਾਸਤੇ ਕਿਸੇ ਨੇ ਆਖਿਆ ਅਖੰਡ ਪਾਠ ਇੰਜ ਨਹੀਂ ਕਰੀਦਾ, ਇੰਜ ਕਰੀਦਾ ਆ। ਉਹਨਾਂ ਨੇ ਇੱਕ ਨਵੀਂ ਮਰਯਾਦਾ ਕਾਇਮ ਕੀਤੀ। ਦੂਜੇ ਨੇ ਸੋਚਿਆ ਵੀ ਇਹ ਹੁਣ ਇਹਨਾਂ ਦਾ ਕੰਮ ਚੱਲ ਪਿਆ, ਆਪਾਂ ਵਿਹਲੇ ਫਿਰਦੇ ਆਪਾਂ ਕੀ ਕਰਨਾ। ਉਹਨਾਂ ਨੇ ਸੋਚਿਆ ਨਹੀਂ ਜੀ, ਇੰਜ ਅਖੰਡ ਪਾਠ ਸਫਲ ਨਹੀਂ ਹੁੰਦਾ, ਅਖੰਡ ਪਾਠ ਦਾ ਫਲ ਤੇ ਇੰਜ ਮਿਲਦਾ ਆ। ਉਹਨਾਂ ਨੇ ਦੂਜਾ ਕਰਮ ਕੱਢ ਮਾਰਿਆ, ਤੀਜਾ ਕਰਮ, ਚੌਥਾ ਕਰਮ। ਮੈਂ ਹੈਰਾਨ ਰਹਿ ਗਿਆ, ਜਦੋਂ ਸਾਡੇ ਇਸ ਪੰਥ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਦੀ 16 ਪ੍ਰਕਾਰ ਦੀ ਮਰਿਆਦਾ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ, 16 ਪ੍ਰਕਾਰ ਦੀ ਮਰਿਆਦਾ ਬਣਾ ਕੇ ਅਖੰਡ ਪਾਠ ਕਰਨ ਦਾ, ਇਹ ਸੰਪਟ ਹੈ ਜੀ, ਇਹ ਦੂਰਾ ਸੰਪਟ ਹੈ, ਇਹ ਤੀਰਾ ਸੰਪਟ ਹੈ। ਹੱਦ ਇੱਥੋਂ ਤੱਕ ਲੰਘ ਗਈ ਕਿ ਇੱਕ ਬਾਬੇ ਨੇ ਅਖੰਡ ਪਾਠ ਰੱਖਿਆ, ਉਹ ਸੰਪਟ ਪਾਠ ਕਰਦਾ ਹੋਇਆ ਇਹ ਮਰਿਆਦਾ ਲਾਗੂ ਕਰ ਗਿਆ ਕਿਸੇ ਦੇ ਘਰ ਵਿੱਚ ਕਿ ਜਦੋਂ ਸੰਪਟ ਲੱਗੇਗਾ ਅਸੀਂ ਟੱਲੀ ਖੜਕਾਵਾਂਗੇ। ਸੰਪਟ ਲਾ ਕੇ ਟੱਲੀ ਖੜਕੇਗੀ ਤੇ ਇੱਕ ਬਾਹਰਲੇ ਦਰਵਾਜ਼ੇ ਤੇ ਬਿਠਾਇਆ ਹੋਇਆ ਬੰਦਾ ਉਹ ਗੰਨੇ ਲੈ ਕੇ ਬੈਠਾ ਹੈ, ਜਦੋਂ ਟੱਲੀ ਵੱਜਦੀ ਸੰਪਟ ਲੱਗਦਾ ਹੈ ਉਹ ਗੰਨਾ ਵੱਢ ਦਿੰਦਾ ਹੈ, ਜਦੋਂ ਸੰਪਟ ਲੱਗਦਾ ਉਹ ਗੰਨਾ ਵੱਢ ਦਿੰਦਾ ਹੈ। ਲੋਕਾਂ ਨੇ ਆਖਿਆ ਆਹ ਤੇ ਬੜੀ ਮਰਿਆਦਾ ਵਾਲਾ ਪਾਠ ਹੋਇਆ, ਇਹ ਤੇ ਬਹੁਤ ਮਹਿੰਗਾ ਪਾਠ ਹੋਇਆ, ਬੜਾ ਉੱਚੇ ਫਲ ਵਾਲਾ ਪਾਠ ਹੋਇਆ। ਹੁਣ ਸਾਨੂੰ ਇਹ ਸੋਚਣਾ ਪਏਗਾ ਸਤਿਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕੇ ਇਹ ਕਿਹੜਾ ਫਲ ਵਾਲਾ ਪਾਠ ਹੈ, ਇਹ ਕਿਹੜੀ ਮਰਿਆਦਾ ਹੈ, ਇਹ ਕਿਸ ਪੰਥ ਨੇ ਮਰਿਆਦਾ ਬਣਾਈ ਹੈ, ਇਹ ਕਿੰਨੇ ਤਰੀਕਾ ਦਰਸਾਇਆ ਕਿ ਅਖੰਡ ਪਾਠ ਹੋ ਰਿਹਾ, ਪਾਠ ਨੂੰ ਸੁਣੋ ਨਾ ਸੁਣੋ, ਪਾਠ ਦੇ ਕੋਲ ਬੈਠੋ ਨਾ ਬੈਠੋ, ਪਾਠ ਦੀ ਸਿੱਖਿਆ ਲਓ ਨਾ ਲਓ, ਤੇ ਗੰਨਿਆਂ ਵੱਲ ਧਿਆਨ ਰੱਖੋ, ਟੱਲੀ ਵੱਲ ਧਿਆਨ ਰੱਖੋ, ਮਾਰਨੀ ਹੈ ਕਿ ਨਹੀਂ ਮਾਰਨੀ। ਐਸਾ ਕੁਝ ਸਾਡੇ ਸਮਾਜ ਵਿੱਚ ਹੋ ਗਿਆ, ਪਰ ਬਹੁਤਿਆਂ ਲੋਕਾਂ ਨੇ ਇਹੋ ਜਿਹੀਆਂ ਰੀਤਾਂ ਅਪਣਾ ਲਈਆਂ। ਭਾਈ ਇੰਜ ਅਖੰਡ ਪਾਠ ਦਾ ਫਲ ਨਹੀਂ ਮਿਲਿਆ, ਚਲੋ ਇੰਜ ਕਰਵਾ ਲਓ, ਇੰਜ ਨਹੀਂ ਮਿਲਿਆ ਫਿਰ ਦੂਰਾ ਸੰਪਟ ਕਰਾਓ, ਜੇ ਦੂਰਾ ਨਹੀਂ ਮਿਲਿਆ ਫਿਰ ਤੀਰਾ ਕਰਾ ਲਓ, ਜੇ ਤੀਰੇ ਨਾਲ ਵੀ ਕੰਮ ਨਹੀਂ ਕਰਿਆ ਫਿਰ ਤੁਸੀਂ ਹੁਣ ਗੰਨੇ ਵੱਢਣ ਵਾਲਾ ਕਰਾ ਲਓ। ਇਹੋ ਜਿਹੀਆਂ ਮਰਿਆਦਾ ਬਣਾ ਬਣਾ ਕੇ ਬਣਾ ਬਣਾ ਕੇ ਸਾਡੇ ਪੰਥ ਨੂੰ ਲਗਾਤਾਰ ਕੁਰਾਏ ਪਾਇਆ ਗਿਆ। ਪਰ ਸਤਿਗੁਰੂ ਜੀ ਨੂੰ ਪੁੱਛ ਕੇ ਦੇਖਣਾ, ਅਸਾਂ ਸਤਿਗੁਰੂ ਜੀ ਤੋਂ ਸੇਧ ਲੈਣੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਮਰਿਆਦਾ ਇੱਕੋ ਹੀ ਦਰਸਾਈ ਔਰ ਆਖਿਆ ਗਾਵੀਐ ਸੁਣੀਐ ਮਨ ਰੱਖੀਐ ਭਾਓ। ਭਾਈ ਗਾਉਣਾ ਚਾਹੀਦਾ, ਸੁਣਨਾ ਚਾਹੀਦਾ, ਪਰ ਗਾਉਣ ਸੁਣਨ ਵੇਲੇ ਮਰਿਆਦਾ ਕੀ ਹੈ, ਮਨ ਰੱਖੀਐ ਭਾਓ, ਮਨ ਵਿੱਚ ਪਿਆਰ ਰੱਖ ਕੇ ਗਾਉਣਾ ਚਾਹੀਦਾ, ਮਨ ਵਿੱਚ ਪਿਆਰ ਰੱਖ ਕੇ ਸੁਣਨਾ ਚਾਹੀਦਾ, ਇਸ ਤੋਂ ਵੱਡੀ ਹੋਰ ਕੋਈ ਮਰਿਆਦਾ ਨਹੀਂ ਹੋ ਸਕਦੀ। ਪਰ ਅਸੀਂ ਸਤਿਗੁਰੂ ਜੀ ਦੀ ਦਰਸਾਈ ਮਰਿਆਦਾ ਨੂੰ, ਸਤਿਗੁਰੂ ਦੇ ਦਰਸਾਏ ਹੋਏ ਵਿਧਾਨ ਨੂੰ ਛੱਡ ਕੇ ਹੋਰ ਹੋਰ ਕਰਮ ਵਿੱਚ ਉਲਝ ਗਏ। ਸਤਿਗੁਰੂ ਗਰੀਬ ਨਿਵਾਜ ਨੇ ਆਖਿਆ ਭਾਈ ਨਹੀਂ, ਜਦੋਂ ਅਸੀਂ ਗੁਰੂ ਕੋਲੋਂ ਸੇਧ ਲਵਾਂਗੇ ਮਨ ਸੱਚ ਦਾ ਵਪਾਰੀ ਬਣੇਗਾ, ਜਦੋਂ ਅਸੀਂ ਸਤਿਗੁਰੂ ਜੀ ਤੇ ਟੇਕ ਰੱਖਾਂਗੇ ਭਰੋਸਾ ਰੱਖਾਂਗੇ ਸਾਡਾ ਮਨ ਗੁਣਾਂ ਦਾ ਗਾਹਕ ਬਣੇਗਾ। ਗੁਣਾਂ ਦਾ ਗਾਹਕ ਬਣਦਾ ਹੋਇਆ ਗੁਣ ਲੈਣ ਵਾਸਤੇ ਕਿੰਨੀ ਵੀ ਕੁਰਬਾਨੀ ਕਰਨੀ ਪਵੇ ਮਨੁੱਖ ਕਰ ਜਾਏਗਾ, ਸੱਚਮੁੱਚ ਕਰ ਜਾਏਗਾ। ਸਤਿਗੁਰੂ ਦੇ ਗੁਣਾਂ ਨਾਲ ਜਿਨ੍ਹਾਂ ਦੀ ਸਾਂਝ ਬਣੀ ਵੱਡੀ ਤੋਂ ਵੱਡੀ ਕੀਮਤ ਉਤਾਰੀ ਹੈ, ਬਹੁਤ ਮਹਿੰਗੀ ਤੋਂ ਮਹਿੰਗੀ ਕੀਮਤ ਉਤਾਰੀ ਹੈ, ਵੱਡੀਆਂ ਵੱਡੀਆਂ ਮੁਸ਼ਕਲਾਂ ਦੇ ਨਾਲ ਟਕਰਾਉਣ ਦਾ ਉਹਨਾਂ ਨੇ ਲਗਾਤਾਰ ਜਜ਼ਬਾ ਧਾਰਨ ਕੀਤਾ, ਮੁਸ਼ਕਲਾਂ ਨਾਲ ਟਕਰਾਉਂਦਿਆਂ ਹੋਇਆਂ ਵੀ ਸਤਿਗੁਰੂ ਦੇ ਗੁਣਾਂ ਨਾਲੋਂ ਸਾਂਝ ਨਹੀਂ ਤੋੜੀ। ਪਰ ਅਸੀਂ ਇੱਥੋਂ ਤੱਕ ਪਹੁੰਚੇ ਨਹੀਂ, ਇੱਥੋਂ ਤੱਕ ਪਹੁੰਚਣ ਦਾ ਯਤਨ ਵੀ ਨਹੀਂ ਕਰਦੇ। ਸਤਿਗੁਰੂ ਗੁਰੂ ਅਮਰਦਾਸ ਆਖਦੇ, ਜੇ ਯਤਨ ਕਰਾਂਗੇ ਹਰ ਰਾਸ ਮੇਰੀ, ਪਰਮੇਸ਼ਰ ਦੀ ਇਹ ਸਤਿਗੁਰੂ ਦੀ ਬਾਣੀ ਇਹ ਨਾਮ ਧਨ ਮੇਰੀ ਰਾਸ ਪੂੰਜੀ ਹੈ, ਮੇਰੇ ਜੀਵਨ ਦਾ ਖਜ਼ਾਨਾ ਹੈ। ਮਨ ਵਣਜਾਰਾ, ਮਨ ਇਸ ਰਾਸ ਪੂੰਜੀ ਨੂੰ ਇਕੱਠਾ ਕਰਨ ਵਾਲਾ ਹੈ, ਵਪਾਰੀ ਬਣ ਗਿਆ ਹੈ ਇਸ ਰਾਸ ਪੂੰਜੀ ਦਾ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਇਸ ਰਾਸ਼ੀ ਦਾ, ਇਸ ਭੰਡਾਰੇ ਦਾ, ਇਸ ਧਨ ਦੌਲਤ ਦਾ, ਇਹਨਾਂ ਗੁਣਾਂ ਦਾ ਗੁਰੂ ਕੋਲੋਂ ਹੀ ਪਤਾ ਲੱਗਾ, ਗੁਰੂ ਕੋਲੋਂ ਸਮਝ ਲੱਗੀ। ਗੁਰੂ ਨੇ ਦਰਸਾਇਆ ਕਿ ਇਹ ਰਾਸ ਪੂੰਜੀ ਹੀ ਤੇਰੇ ਜੀਵਨ ਦਾ ਅਸਲੀ ਖਜ਼ਾਨਾ ਹੈ। ਪਰ ਕਈ ਵਾਰੀ ਇਹ ਵੀ ਸਾਡੇ ਸਮਾਜ ਦਾ ਰੁਝਾਨ ਬਣਿਆ ਹੋਇਆ, ਕੱਚਾ ਧਨ ਸੰਚੈ ਮੂਰਖ ਗਾਵਾਰ, ਕੱਚਾ ਧਨ ਸੰਚਦੇ ਰਹਿੰਦੇ ਆ, ਨਿੰਦਿਆ ਇਕੱਠੀ ਕਰ ਲਈ, ਚੁਗਲੀ ਇਕੱਠੀ ਕਰ ਲਈ, ਬਹੁਤ ਸਾਰਾ ਵੈਰ ਭਾਵਨਾ ਈਰਖਾ ਇਕੱਠੀ ਕਰ ਲਈ, ਇਹ ਕੱਚਾ ਧਨ ਹੈ, ਇਹ ਨਾਲ ਨਿਭਣ ਵਾਲਾ ਨਹੀਂ, ਇਹ ਜੀਵਨ ਨੂੰ ਸਚਿਆਰ ਨਹੀਂ ਬਣਾਉਂਦਾ। ਇਹ ਕੱਚਾ ਧਨ ਜੀਵਨ ਨੂੰ ਬਰਬਾਦ ਕਰਦਾ ਹੈ, ਈਰਖਾ ਦਾ ਧਨ, ਨਫ਼ਰਤ ਦਾ ਧਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕੱਚਾ ਧਨ ਇਹ ਜੀਵਨ ਨੂੰ ਬਰਬਾਦ ਕਰਦਾ ਹੈ। ਸਤਿਗੁਰੂ ਨੇ ਆਖਿਆ ਨਹੀਂ, ਤੁਸੀਂ ਸੱਚੇ ਧਨ ਦੇ ਵਪਾਰੀ ਬਣਨਾ। ਸੱਚਾ ਧਨ ਸਤਿਗੁਰੂ ਜੀ ਦੀ ਬਾਣੀ ਚ ਦਰਸਾਏ ਗੁਣ, ਤੁਸਾਂ ਸੱਤ ਦੇ ਵਪਾਰੀ ਬਣਨਾ, ਸੰਤੋਖ ਦੇ ਵਪਾਰੀ ਬਣਨਾ, ਤੁਸਾਂ ਧੀਰਜ ਦੇ ਵਪਾਰੀ ਬਣਨਾ, ਧਰਮ ਦੇ ਵਪਾਰੀ ਬਣਨਾ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿਚ ਵਿਹਾਜਦੇ ਜਾਣਾ ਹੈ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿਚ ਇਕੱਠੀਆਂ ਕਰਦੇ ਜਾਣਾ ਹੈ। ਤਾਂ ਹੀ ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਕੇ ਆਖਦੇ ਆ, ਹਰ ਹਰ ਨਿਤ ਜਪਿਓ ਜਿਉ। ਭਾਈ ਸਤਿਗੁਰੂ ਦੀ ਇਸ ਬਾਣੀ ਨੂੰ, ਪਰਮੇਸ਼ਰ ਦੀ ਸਿੱਧੋ ਸਲਾਹ ਨੂੰ ਨਿਤ ਨਿਤ ਹਰ ਰੋਜ਼ ਦਿਲੋਂ ਜਪਿਓ, ਦਿਲ ਬਣਾ ਕੇ, ਮਨ ਦੀ ਇੱਛਾ ਬਣਾ ਕੇ, ਤਾਂਘ ਬਣਾ ਕੇ, ਪਿਆਰ ਦੇ ਨਾਲ ਜਪਿਓ। ਜਦੋਂ ਫਿਰ ਜਪਦੇ ਆ ਨਾ ਇਸ ਤਰ੍ਹਾਂ ਮਨ ਮਨ ਕਰਕੇ, ਪਿਆਰ ਨਾਲ, ਉਤਸ਼ਾਹ ਨਾਲ, ਸੋਹਣਾ ਸਤਿਗੁਰੂ ਨਾਲ ਸੰਬੰਧ ਬਣਾ ਕੇ ਜਪਦੇ ਆ, ਤੇ ਫਿਰ ਸਤਿਗੁਰੂ ਆਖਦੇ ਉਮਕੇ ਉਹ ਹੀਓ ਮਿਲਣ ਪ੍ਰਭ ਤਾਈ। ਭਾਈ ਮੇਰਾ ਹਿਰਦਾ ਉਛਾਲੇ ਮਾਰਦਾ ਹੈ ਰੱਬ ਜੀ ਨਾਲ ਮਿਲਾਪ ਵਾਸਤੇ, ਹੁਣ ਨੀ ਨਾ ਮਾਰਦਾ, ਅਜੇ ਨਹੀਂ ਮਾਰਦਾ, ਅਜੇ ਸਾਨੂੰ ਲੱਗਦਾ ਹੈ ਕਦੋਂ ਖਹਿੜਾ ਛੁੱਟ ਜਾਏ, ਕਦੋਂ ਇਸ ਗੱਲ ਤੋਂ ਭੱਜ ਜਾਈਏ, ਕਦੋਂ ਅਸੀਂ ਇਸ ਗੱਲ ਨਾਲੋਂ ਸੰਬੰਧ ਤੋੜ ਲਈਏ, ਕੌਣ ਹੋਵੇ ਜਿਹੜਾ ਸਾਨੂੰ ਬਣਿਆ ਬਣਾਇਆ ਇਹ ਸਾਰਾ ਕੁਝ ਦੇ ਦੇਵੇ। ਸਤਿਗੁਰੂ ਆਖਦੇ ਨਹੀਂ, ਮਨ ਉਛਾਲੇ ਮਾਰੇ, ਮਨ ਦੇ ਵਿੱਚ ਤਾਂਘ ਪੈਦਾ ਹੋ ਜਾਏ, ਮੈਂ ਸਤਿਗੁਰੂ ਨਾਲ ਸਾਂਝ ਪਾਉਣੀ ਹੈ, ਮੈਂ ਬਾਣੀ ਪੜ੍ਹਨੀ ਹੈ। ਤੁਸੀਂ ਵੇਖਿਆ ਹੋਏਗਾ ਕਿਸੇ ਵਿਅਕਤੀ ਦਾ ਕੋਈ ਕੀਮਤੀ ਸਮਾਨ ਗਵਾਚ ਜਾਏ, ਕੋਈ ਗਹਿਣਾ ਗਵਾਚ ਜਾਏ, ਕੋਈ ਪਰਸ ਗਵਾਚ ਜਾਏ, ਜਾਂ ਕੋਈ ਹੋਰ ਮਹਿੰਗੀ ਵਸਤੂ ਗਵਾਚ ਜਾਏ, ਉਹ ਭਾਲਦਾ ਹੈ, ਇਧਰ ਉਧਰ ਦੌੜ ਭੱਜ ਕਰਦਾ ਹੈ, ਦੂਜਿਆਂ ਨੂੰ ਪੁੱਛਦਾ ਹੈ, ਭਾਈ ਮੇਰਾ ਸਮਾਨ ਗਵਾਚ ਗਿਆ, ਮੇਰੀ ਵਸਤੂ ਗਵਾਚ ਗਈ, ਤੁਸੀਂ ਦੇਖੀ ਨੀ, ਤੁਹਾਨੂੰ ਲੱਭੀ ਨਹੀਂ। ਜੇ ਸਾਡਾ ਮਨ ਸੱਚ ਧਰਮ ਵੱਲ ਪੈਰ ਰੱਖੇਗਾ, ਸਾਡਾ ਵੀ ਇਹੀ ਹਾਲ ਹੋਏਗਾ, ਅਸੀਂ ਵੀ ਇਸੇ ਤਰੀਕੇ ਨਾਲ ਚੱਲਾਂਗੇ। ਭਾਈ ਮੈਂ ਅੱਜ ਬਾਣੀ ਨਹੀਂ ਪੜ੍ਹੀ, ਮੇਰਾ ਮਨ ਨਹੀਂ ਦੇਖਦਾ, ਮੈਂ ਅੱਜ ਸਤਿਗੁਰੂ ਜੀ ਨਾਲ ਗੱਲਾਂ ਨਹੀਂ ਕੀਤੀਆਂ, ਮੈਂ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਨਾਲ ਆਪਣੀ ਗਿਰਤੀ ਨਹੀਂ ਬਣਾ ਸਕਿਆ, ਅੱਜ ਮੈਂ ਵਿਚਾਰ ਨਹੀਂ ਸਕਿਆ, ਅੱਜ ਮੈਂ ਸਤਿਗੁਰੂ ਜੀ ਦੀ ਬਾਣੀ ਤੋਂ ਦੂਰ ਹੋ ਗਿਆ, ਅੱਜ ਮੇਰੀ ਸਾਂਝ ਸਤਿਗੁਰੂ ਨਾਲੋਂ ਟੁੱਟ ਗਈ। ਜੇ ਸਾਡਾ ਐਸਾ ਪਿਆਰ ਬਣ ਜਾਏਗਾ, ਤੇ ਫਿਰ ਸਤਿਗੁਰੂ ਨੇ ਇਹੋ ਜਿਹਾ ਉਪਦੇਸ਼ ਦੀ ਪਾਵਨ ਬਾਣੀ ਅੰਦਰ ਦਿੱਤਾ ਕਿ ਇੱਕ ਨਿਮਖ ਵਾਸਤੇ, ਇੱਕ ਸੈਕਿੰਡ ਵਾਸਤੇ ਵੀ ਸਤਿਗੁਰੂ ਦੀ ਬਾਣੀ ਨਾਲੋਂ ਦੂਰ ਹੋਣਾ ਮੈਨੂੰ ਭਾਰਾ ਲੱਗਦਾ ਹੈ, ਬੜੀ ਦੁਖਦਾਇਕ ਗੱਲ ਲੱਗਦੀ ਹੈ, ਮੇਰਾ ਮਨ ਹੁਣ ਹਟਦਾ ਨਹੀਂ, ਮੇਰਾ ਮਨ ਲਗਾਤਾਰ ਜੁੜਿਆ ਹੋਇਆ। ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਆਖਦੇ ਹੈ, ਭਾਈ ਲਾਹਾ ਖੱਟਿਓ ਦਿਹਾੜੀ, ਇਹ ਆਪਣੇ ਜੀਵਨ ਦਾ ਲਾਹਾ ਖੱਟਣਾ ਹੈ, ਪ੍ਰਾਪਤ ਕਰਨਾ ਹੈ, ਘਾਟਾ ਨਹੀਂ ਲਾਭ ਪ੍ਰਾਪਤ ਕਰਨਾ ਹੈ। ਸਾਡਾ ਸਮਾਜ ਪੰਜਾਬ ਦੀ ਧਰਤੀ ਤੇ ਤਾਂ ਮੈਂ ਬਹੁਤ ਦੇਖਿਆ, ਘਰੋਂ ਦੁੱਧ ਦੇ ਡੱਬੇ ਭਰ ਕੇ ਡੇਰੇ ਤੇ ਜਾ ਆਉਂਦੇ ਆ, ਮੱਥਾ ਟੇਕ ਆਉਂਦੇ ਆ, ਉੱਥੋਂ ਪਾਣੀ ਦਾ ਡੱਬਾ ਭਰ ਕੇ ਘਰ ਨੂੰ ਲੈ ਆਉਂਦੇ ਆ, ਇਹ ਵਪਾਰ ਕਰਦੇ ਆ। ਘਰੋਂ ਮਹਿੰਗੀਆਂ ਵਸਤੂਆਂ ਜਾ ਕੇ ਉੱਥੇ ਭੇਂਟ ਕਰ ਆਉਂਦੇ ਆ, ਔਰ ਉੱਥੋਂ ਕੇਵਲ ਫੁੱਲੀਆਂ ਲੈ ਕੇ ਜਾਂ ਕੇਵਲ ਮਖਾਣੇ ਲੈ ਕੇ, ਪ੍ਰਸ਼ਾਦ ਲੈ ਕੇ ਤੇ ਘਰ ਨੂੰ ਆ ਜਾਂਦੇ, ਇਹ ਸੱਚ ਦਾ ਵਪਾਰ ਨਹੀਂ ਹੈ। ਸੱਚ ਦਾ ਵਪਾਰ ਤੇ ਇਹ ਹੈ, ਅਸੀਂ ਸਤਿਗੁਰੂ ਜੀ ਕੋਲ ਆਏ ਹਾਂ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨ ਕੇ, ਵਿਚਾਰ ਕੇ, ਪੜ੍ਹ ਕੇ ਆਪਣੇ ਜੀਵਨ ਵਿੱਚ ਕੋਈ ਸੇਧ ਪੈਦਾ ਕਰੀਏ, ਕੋਈ ਕ੍ਰਾਂਤੀ, ਕੋਈ ਇਨਕਲਾਬ ਵਾਲੀ ਗੱਲ ਸਾਡੇ ਜੀਵਨ ਵਿੱਚ ਆਵੇ। ਜੋ ਕੁਝ ਅਸੀਂ ਕਰ ਰਹੇ ਹਾਂ ਉਸ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਵਿਚਾਰਨ ਦਾ ਯਤਨ ਕਰੀਏ। ਇਹ ਧਨ ਤਿੰਨਾਂ ਮਿਲਿਆ, जिन हारे आपे पाड़ा भाई ए धन उन्हां नूं मिलदा है जेड़े अपने जीवन आचार नूं उच्चा चुकण दा जतन करदे है परमेशर नूं चंगे लग जांदे है परमेशर नूं पा जांदे है परमेशर दी नजर विच कबूल हो जांदे है ए धन फिर उन्हां नूं मिलदा है ओ इस धन दे व्यापारी बनदे हन। कहे नानक हर रात मेरी मन होआ बनजारा। भाई मेरा मन बनजारा बन गया है मेरे मन ने इस धन का व्यापार करन दा लगातार उपराला किया है उपराला कर रहा है। आओ असी भी जतन करिए सतगुरु दे इस उपदेश नूं मन लईए वणज करो बन जा रहे हो वखर लहो समाल तैसी वस्त विसाही है जैसी निभ है नाल अगे शाह सुजान है लैसी वस्त संभाल। भाई ओ बड़ा सियाणा है ओ धोखा नहीं खांदा ओ खोट नूं प्रवान नहीं करदा उसने तो सचो सच कबूल करना है क्योंकि सतगुरु ने कहता उथे सच्चे ही सच निबड़े चुन वख कटे जजमालिया। सतगुरु की बाणी ते तां सच्चे ही खरे उतरनगे सच्चे ही प्रवान होणगे दूजे झूठे प्रवान नहीं हो सकते। आओ खोट दी रास नूं छड के कच्ची रास नूं छड के सतगुरु दे गुणां दे भंडार नाल मन बिरतियां जोड़न दा जतन करिया करिए। भगत रविदास ने होका दिता ओए दुनियादारो ओ दुनिया वालियो आओ मैं तुहानू होका दिना आ मैं सच्चे नाम दा भंडार लभिया है मैं अपने इन्हां ज्ञान इंद्रियां कर्म इंद्रियां दे राही मैं अपने इस जीवन विच सच नाम दा व्यापार कीता है। आओ जे तुहाडे विच कोई है मैं होका दे के कहना आओ मेरे नाल लगो आओ मेरे नाल बैठो आपा सच्चे नाम का व्यापार करिए मेरा भी लद्या जाएगा तुहाडा भी लद्या जाएगा। भगत रविदास ने ते होका दे दिता को बनजारो राम को मेरा टांडा लद्या जाए रे। सतगुरु कृपा करन आओ नाम तन विहाज दे गुरमत दी इस विचार नूं धारण करदिया होया गुरमत दे सोहणे सिद्धांत नूं जीवन विच लैंदिया असीं वी संसार नूं होका देईए असीं वी संसार नूं आखीए आओ संसार दे लोको जीवन नूं सौखा ते सोहणा बनाउण लई गुरु नाल जुड़न दा जतन करिए। सतगुरु कृपा करन भुल्लां चुक्कां दी खिमा इन्हीं विचार प्रवान होईआं भुल्लां चुक्कां दी खिमा करदे होए असीस बख्शिश करो। आखो जी प्यार नाल वाहिगुरु जी का खालसा वाहिगुरु जी की फतह।
1: प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न ट्रेडिशनल कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तों लै के बजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा दवाई देना अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर केटरिंग स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th एवेन्यू साउथ ईस्ट कैलगरी नियर स्टैंपेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स सोफे लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर एंड डेकोर का पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
3: सत साहिब, क्या आप अपने जीवन में सुख शांति और समाधान चाहते हैं? क्या आप नशा पारिवारिक कलह और जीवन की परेशानियों से मुक्ति पाना चाहते हैं? तो अवश्य पढ़ें जगत गुरु तत्वदर्शी संत रामपाल जी महाराज द्वारा लिखित अनमोल पुस्तकें ज्ञान गंगा जीने की राह व गीता तेरा ज्ञान अमृत। ये सभी पुस्तकें पंजाबी उर्दू मराठी व अन्य भाषाओं में भी उपलब्ध है। ये पुस्तकें पूर्ण परमात्मा सच्ची भक्ति विधि और मोक्ष का मार्ग सरल भाषा में समझाती हैं। लाखों लोगों ने इन्हें पढ़कर अपने जीवन में सकारात्मक बदलाव पाया है। कनाडा में ये पुस्तकें बिल्कुल निःशुल्क मंगवाने के लिए आज ही हमारी वेबसाइट jagatgururampalji.org पर जाएं या 3065818061 पर संपर्क करें।
2: प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइटिंग दे सामान बारे कोई भी जानकारी लैंड लई तुसी आज ही निर्वैर जौहल जी नू 403-690-8700 यानी 403-690-8700 या फिर भजन सिंह जौहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ।
1: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
0: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
1: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
0: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵੇਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: काल में वेद अथर्वण हुआ, नाउ खोदाई अल्लाह पया, नील बस्तर ले कपड़े पहरे, तुर्क पठानी अमल किया, चारे वेद होए सचियार, पढ़ है गुण है तिन चार विचार, भाओ भगत कर नीच सदाए, ताओ नानक मोखंतर पाए, जुगो जुग अटल साहिब श्री गुरु ग्रंथ साहिब महाराज जी दी पावन पवित्र हजूरी अंदर सतगुरु गुरु नानक साहिब जी महाराज उन्हां दी मुबारक रसना तो उच्चारण कीती हुई आशा की वार दी बाणी दी जो लड़ीवार विचार उस विचार दे अधीन सतगुरु जी दी इस बाणी दी 13वीं पौड़ी नाल जो दो श्लोक दर्ज ने, इस पौड़ी नाल जो दूसरा श्लोक है सतगुरु गुरु नानक साहब जी दा ही उच्चारण कीता होया है। इस विचार अधीन श्लोक दा पाठ आप जी ने हुणे सरवण कीता। इस बाणी दी विचार दा भाव एक है कि रोज इस बाणी दा पाठ गुरु अस्थाना ते हुंदा है, पर घट्टो घट जिस बाणी नू रोज पढ़िया जांदा है इस बाणी विच आए शब्दां दे अर्थ भाव अर्थ और सिद्धांत दी समझ पै सके कि सच्चे पातशाह सानू समझाउणा की चाहते। आओ साध संगत इस दूसरे श्लोक दी विचार और अर्थ पहले श्लोक दी लड़ी नाल मिला के आपां कर सकीए। सतगुरां ने चार जुगां दा जिक्र कीता और इन्हां चार जुगां दे अंदर मनुखां दे सुभा की सन और इन्हां दा वर्तन विहार किहो जिहा सी, सतगुरु ने एक एक जुग दा वेरवा दिता है। पर आरंभ विच हजूर ने बख्शिश कीती कि नानक मेर शरीर का एक रथ वाह हो। हजूर कहिंदे जितने भी शरीर ने संसार विच सिर्फ उस लड़ी नू जोड़न लई इस श्लोक नाल, क्योंकि असल च जिहड़ी पौड़ी है जिवें आम शब्दां विच रहाओ दी तुक हुंदी है, इसे तरह वारां दे विच जिहड़ी पौड़ी है वह तत् भाव हुंदा है, ते पौड़ी नाल श्लोक मिला के पढ़ांगे ते लड़ी बहुत सोहणी बनेगी। सतगुरु ने आरंभ विच कहा भी जिन्ने शरीर ने इस संसार दे अंदर किसे भी जून विच ओ शरीर होवे, सारे शरीरां तो जिहड़ा श्रेष्ठ है श्रोमणी है वह मनुखा शरीर। इस शरीर विच जितनी परमात्मा ने चेतना दित्ती है इतनी चेतना किसे होर शरीर दे अंदर है। इसे करके गुरु ग्रंथ साहिब दी बाणी ने जदों मानवी शरीर दी गल कीती ते इहनू सब तो श्रेष्ठ सब तो उत्तम दुर्लभ शब्द वरत्या। रोज असी हजूर दे बचन पढ़ने खां कि भई प्राप्त मानुख दे हुरिया, ये प्राप्त हुई है परमात्मा दी कृपा नाल, गोबिंद मिलन की ए तेरी बरिया। इहदा मतलब कि यह जे मिली है ते यह केवल खाण पीण हंडाण वास्ते नहीं, संसार विच विचरदिया होया फर्ज अदा करदिया होया इस देही दा वक्त तेनू प्रभु दी अपेटता वास्ते मिलिया। फिर नाल तरीका भी दसिया यह सफल किवें हो सकदी, भई प्राप्त मानुख दे खुरिया, गोबिंद मिलन की ए तेरी बरिया, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਫਿਰ ਨਾਲ ਸ਼ਬਦ ਵਰਤਿਆ ਸਰੰਜਾਮ ਲਾਗ, ਇਹਦੇ ਅਰਥ ਜ਼ਰੂਰ ਕਰ ਦਿਆਂਗਾ। ਸਰੰਜਾਮ ਦਾ ਅਰਥ ਹੁੰਦਾ ਉੱਦਮ ਕਰਨਾ, ਪੁਰਖਾਰਥ ਕਰਨਾ, ਮਿਹਨਤ ਕਰਨੀ। ਕਹਿੰਦੇ ਨੇ ਇਸ ਭਵ ਸਾਗਰ ਨੂੰ ਤਰਨ ਵਾਸਤੇ ਕੋਈ ਸਰੰਜਾਮ ਕਰ, ਕੋਈ ਉੱਦਮ ਕਰ। ਸਰੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ। ਫਿਰ ਬੇਨਤੀ ਸੁਣੋ ਕਿ ਮਨੁੱਖਾ ਦੇਈ ਸ੍ਰੇਸ਼ਟ ਤਾਂਖ ਹੈ। ਸਤਿਗੁਰੂ ਕਹਿੰਦੇ ਨੇ ਜਾਂ ਕੋ ਆਏ ਸੋਈ ਵਿਖਾਜੋ। ਰੋਜ਼ ਅਸੀਂ ਪੜ੍ਹਨੇ ਹਾਂ ਕਿ ਜਿਸ ਵਾਸਤੇ ਇਹ ਸਰੀਰ ਮਿਲਿਆ ਹੈ, ਜੋ ਲੈਣ ਆਇਆ ਉਹਨੂੰ ਖੱਟੋ। ਸ਼੍ਰੀਮਾਨ ਭਾਈ ਨੰਦ ਲਾਲ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਇਉਂ ਕਹਿ ਲਵਾਂ ਦਰਬਾਰੀ ਕਵੀਆਂ ਦੇ ਵਿੱਚੋਂ ਰਤਨ ਨੇ ਸਭ ਤੋਂ ਕੀਮਤੀ। ਉਹਨਾਂ ਦੀ ਰਚਨਾ ਦਾ ਕੀਰਤਨ ਵੀ ਕੀਤਾ ਜਾਂਦਾ ਹੈ। ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਖਸ਼ਿਸ਼ ਭਰਿਆ ਬੋਲ ਲਿਖਿਆ ਹੈ। ਜਦੋਂ ਉਹਨਾਂ ਦੀਆਂ ਗਜ਼ਲਾਂ ਪੜ੍ਹਦੇ ਹਾਂ ਤੇ ਉਹਨਾਂ ਦੀ ਪਹਿਲੀ ਗਜ਼ਲ ਦੇ ਵਿੱਚ ਪਹਿਲਾ ਸ਼ੇਰ ਹੀ ਇਹ ਵੇ ਕਿ ਹੇ ਪ੍ਰਭੂ, ਹੇ ਸਤਿਗੁਰੂ, ਮੈਂ ਇਹ ਸਰੀਰ ਇਸ ਕਰਕੇ ਧਾਰਨ ਕੀਤਾ ਹੈ ਕਿਉਂਕਿ ਇਸ ਸਰੀਰ ਵਿੱਚ ਤੇਰੇ ਵਿੱਚ ਅਭੇਦਤਾ ਹੋ ਜਾਂਦੀ ਹੈ, ਤੇ ਜੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਤੇਰੀ ਇਬਾਦਤ ਬੰਦਗੀ ਨਹੀਂ ਕਰਨੀ ਤੇ ਫਿਰ ਮੇਰੇ ਮਾਲਕ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਵੀ ਨਹੀਂ। ਮੈਂ ਇਸ ਕਰਕੇ ਸਰੀਰ ਵਿੱਚ ਰਹਿ ਰਿਹਾ ਤੇਰੀ ਬੰਦਗੀ ਕਰ ਸਕਾਂ, ਮੇਰੀ ਆਤਮਾ ਸਬਰ ਕਰਕੇ ਪਰਮਾਤਮ ਵਿੱਚ ਅਭੇਦ ਹੋ ਸਕੇ। ਹਜ਼ੂਰ ਦੇ ਪਿਆਰੇ ਸਿੱਖ ਦੇ ਬੋਲ ਨੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਬੜੇ ਸਰਲ ਜਿਹੇ ਅਰਥ ਨੇ। ਹਵਾਏ ਦਾ ਅਰਥ ਹੁੰਦਾ ਤਾਂ ਅੰਦਰ ਦੀ ਭੁੱਖ। ਕਹਿੰਦੇ ਨੇ ਮੇਰੇ ਅੰਦਰ ਤੇਰੀ ਬੰਦਗੀ ਦੀ ਭੁੱਖ ਮੈਨੂੰ ਸਰੀਰ ਵਿੱਚ ਲੈ ਕੇ ਆਈ। ਜੇ ਪ੍ਰਭੂ ਤੇਰੀ ਬੰਦਗੀ ਨਹੀਂ ਕਰਨੀ ਤੇ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਚਾਹ ਨਹੀਂ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਜੋਕੇ ਚੁਨੀ ਆਮਦਨ ਨਾਬੂਦ ਮਰਾ। ਜੇ ਤੇਰੀ ਬੰਦਗੀ ਦਾ ਸ਼ੌਂਕ ਨਹੀਂ ਤੇ ਮੈਨੂੰ ਇਸ ਦੇਹੀ ਵਿੱਚ ਰਹਿਣ ਦਾ ਵੀ ਕੋਈ ਸ਼ੌਂਕ ਨਹੀਂ। ਸਿਰਫ ਫਿਰ ਬੇਨਤੀ ਕਰਾਂਗਾ, ਇਸ ਦੇਹੀ ਨੂੰ ਸ੍ਰੇਸ਼ਟ ਮੰਨਿਆ, ਇਹਨੂੰ ਕੀਮਤੀ ਮੰਨਿਆ। ਸਤਿਗੁਰੂ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੋ। ਇਹ ਸਰੀਰ ਤਾਂ ਮਾਨੋ ਇੱਕ ਰਥ ਹੈ। ਦਾਸ ਨੇ ਡਿਟੇਲ ਨਾਲ ਇਹ ਬੇਨਤੀ ਕੀਤੀ ਸੀ ਕਿ ਸਾਡੇ ਅੰਦਰ ਦੇ ਜਿਹੜੇ ਫੁਰਨਿਆਂ ਦੀ ਗੰਢ ਹੈ ਉਹ ਇਸ ਸਰੀਰ ਦੇ ਰਥ ਨੂੰ ਵਟਾਉਂਦੀ ਪਈ ਹੈ। ਜਿਹੋ ਜਿਹਾ ਸਾਡੇ ਖਿਆਲ ਹੁੰਦੇ ਨੇ, ਯਾਦ ਰੱਖੋ ਉਹੋ ਜਿਹਾ ਰਥ ਅੱਗੇ ਮਿਲ ਜਾਂਦਾ ਹੈ। ਪਰ ਸਤਿਗੁਰੂ ਨੇ ਉਸ ਪਹਿਲੇ ਸ਼ਲੋਕ ਵਿੱਚ ਚਾਰ ਯੁੱਗਾਂ ਦਾ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਾਰ ਯੁੱਗਾਂ ਦਾ ਬੜਾ ਜ਼ਿਕਰ ਕੀਤਾ ਗਿਆ। ਉਸੇ ਗੱਲ ਨੂੰ ਅਰਜ਼ ਕਰਨੀ ਚਾਹੁੰਦਾ। ਅਸਲ 'ਚ ਯੁੱਗ ਜਿਹੜਾ ਉਹ ਸਮੇਂ ਦੀ ਵੰਡ ਹੈ। ਜੇ ਦੇਖਿਆ ਜਾਏ ਤੇ ਚਾਰ ਯੁੱਗਾਂ ਵਿੱਚ ਪਰਮਾਤਮਾ ਦੇ ਵੱਖਰੇ ਵੱਖਰੇ ਨਾਮ ਵੀ ਰੱਖੇ ਗਏ, ਚਾਰ ਵੇਦ ਚਾਰ ਯੁੱਗ। ਕਿਉਂਕਿ ਇਸ ਪਹਿਲੇ ਸ਼ਲੋਕ ਦੀ ਲੜੀ ਨਾਲ ਹੀ ਦੂਜੇ ਸ਼ਲੋਕ ਦੇ ਅਰਥ ਹੋ ਸਕਣਗੇ। ਹੁਣ ਜਿਵੇਂ ਪਹਿਲੇ ਸ਼ਲੋਕ ਵਿੱਚ ਚਾਰ ਯੁੱਗਾਂ ਦਾ ਜ਼ਿਕਰ ਹੈ, ਹੁਣ ਜਿਹੜਾ ਹੁਣ ਸ਼ਲੋਕ ਅਸੀਂ ਪੜ੍ਹਿਆ ਇਹਦੇ ਵਿੱਚ ਚਾਰ ਵੇਦਾਂ ਦਾ ਜ਼ਿਕਰ ਹੈ, ਜਿਹਦੇ ਵਿੱਚ ਸ਼ਾਮ ਜਜੁਰ ਆ ਸਾਰੇ ਆ ਗਏ ਨੇ ਵੇਦ, ਅਥਰਵਣ ਆ ਗਏ, ਰਿਗ ਆ ਗਏ। ਹੁਣ ਪਹਿਲਾਂ ਚਾਰ ਯੁੱਗ ਨੇ, ਫਿਰ ਚਾਰ ਵੇਦ ਨੇ, ਤੇ ਚਾਰ ਵੇਦਾਂ ਰਾਹੀਂ ਹਜ਼ੂਰ ਸਮਝਾਉਂਦੇ ਪਏ ਨੇ। ਹਾਲਾਂਕਿ ਜੇ ਤਰਤੀਬ ਦੇਖੋਗੇ ਤੇ ਸਭ ਤੋਂ ਪੁਰਾਣਾ ਜਿਹੜਾ ਵੇਦ ਹੈ ਉਹ ਰਿਗ ਵੇਦ ਹੈ, ਪਰ ਗੁਰੂ ਸਾਹਿਬ ਨੇ ਇੱਥੇ ਸਭ ਤੋਂ ਪਹਿਲਾ ਸ਼ਬਦ ਸੁਣ ਵਰਤਿਆ ਸ਼ਾਮ ਕਹੇ ਸਿਤੰਬਰ ਸਵਾਮੀ। ਮਹਾਰਾਜ ਜੀ ਨੇ ਰਿਗ ਵੇਦ ਪਹਿਲਾਂ ਨਹੀਂ ਲਿਆ, ਪਹਿਲਾਂ ਸ਼ਾਮ ਵੇਦ ਦਾ ਜ਼ਿਕਰ ਕੀਤਾ। ਉਹ ਕਿਉਂ ਕੀਤਾ ਉਹ ਮੈਂ ਅੱਗੇ ਬੇਨਤੀ ਕਰਨ। ਪਹਿਲੀ ਅਰਜ਼ ਇਹ ਕਰਨ ਲੱਗਾ ਕਿ ਜਿਹੜਾ ਟਾਈਮ ਹੈ, ਸਮਾਂ ਹੈ, ਉਹਦੀ ਵੰਡ ਕੀਤੀ ਇਨਸਾਨ ਨੇ। ਮੈਂ ਇਨਸਾਨ ਸ਼ਬਦ ਵਰਤਾਂਗਾ। ਦੇਖੋ ਸਮਾਂ ਜਿਹੜਾ ਹੈ, ਵਕਤ ਦੀ ਕੋਈ ਕੀਮਤ ਹੈ? ਸਮਾਂ ਐਵੇਂ ਨਹੀਂ। ਤੇ ਇਹ ਵੀ ਸੱਚ ਹੈ ਕਿ ਟਾਈਮ ਕਦੀ ਰੁਕਦਾ ਨਹੀਂ ਹੁੰਦਾ, ਬੰਦਾ ਜਿਤਨਾ ਮਰਜ਼ੀ ਯਤਨ ਕਰੇ, ਪਰ ਵਕਤ ਨੇ ਆਪਣੀ ਚਾਲ ਚੱਲੀ ਜਾਣਾ। ਹੁਣ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਚਾਰ ਯੁੱਗਾਂ ਦਾ ਜ਼ਿਕਰ ਕੀਤਾ। ਉਂਝ ਹਜ਼ੂਰ ਦੀ ਬਾਣੀ ਵਿੱਚ ਯੁੱਗਾਂ ਨੂੰ ਮਾਨਸਿਕ ਅਵਸਥਾ ਨਾਲ ਵੀ ਵਿਆਖਿਆ ਕੀਤੀ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਇਨਸਾਨ ਜਿੱਥੇ ਸੱਚ ਹੈ, ਸੰਤੋਖ ਹੈ, ਸਬਰ ਹੈ, ਪਰਮਾਤਮਾ ਦੀ ਬੰਦਗੀ ਹੈ, ਤੇ ਅਸੀਂ ਸ਼ਬਦ ਵਰਤਨੇ ਇਸ ਘਰ ਵਿੱਚ ਤਾਂ ਨਿਰਾ ਸਤਯੁਗ ਹੀ ਵਰਤਦਾ ਹੈ। ਅੱਜ ਵੀ ਲਫ਼ਜ਼ ਵਰਤਨੇ, ਪਾਠ ਕਰਦਿਆਂ, ਕੀਰਤਨ ਕਰਦਿਆਂ, ਅਕਸਰ ਗੁਰਦੁਆਰਿਆਂ ਸੁਣਿਆ ਜਾਂਦਾ, ਭਜਨ ਬੰਦਗੀ ਕਰਦਿਆਂ ਅਸੀਂ ਕਹਿੰਦੇ ਹਾਂ ਬੈਕੁੰਠ ਬਣਿਆ ਹੈ, ਸੱਚਮੁੱਚ ਸਤਯੁਗ ਵਰਦਾ ਪਿਆ। ਤੇ ਜਦੋਂ ਉੱਥੇ ਕਿਤੇ ਕਲੇਸ਼ ਪੈਣ ਲੱਗ ਪੈਂਦਾ ਜਾਂ ਕਿਤੇ ਲੜਾਈ ਪੈਣ ਲੱਗ ਪੈਂਦੀ ਹੈ, ਅਸੀਂ ਇੱਕੋ ਦਮ ਕਹਿੰਦੇ ਹਾਂ ਕਲਯੁਗ ਦਾ ਪਹਿਰਾ ਹੋ ਗਿਆ, ਕਲਯੁਗ ਵਰਤ ਗਿਆ। ਇਹਦਾ ਮਤਲਬ ਕਿ ਸਾਡੀ ਮਾਨਸਿਕ ਦਸ਼ਾ ਤੇ ਵੀ ਨਿਰਭਰ ਕਰਦਾ ਹੈ। ਜਦੋਂ ਬੰਦੇ ਦੀ ਬਿਰਤੀ ਸਤੋ ਗੁਣੀ ਕਹਿ, ਸੰਤੋਖ ਵਿੱਚ ਕਹਿ, ਸੱਚ ਇਹ ਵੀ ਉਦੋਂ ਸਤਯੁਗ ਵਰਤਦਾ ਹੈ। ਜਦੋਂ ਇਸ ਦੇ ਅੰਦਰ ਕਿਸੇ ਨੂੰ ਦਾਨ ਪੁੰਨ ਦੀ ਬਿਰਤੀ ਪੈਦਾ ਹੁੰਦੀ ਹੈ, ਉਦੋਂ ਮਨ ਨੂੰ ਤ੍ਰੇਤਾ ਵਰਤਦਾ ਹੈ। ਜਦੋਂ ਇਹ ਤਪੱਸਿਆ ਬੰਦਗੀ ਵਾਲੇ ਪਾਸੇ ਦਾ ਉਦਮ ਕਰਦਾ, ਮੰਨ ਲਓ ਇਹਦੇ ਚ ਦੁਆਪਰ ਵਰਦਾ ਹੈ, ਤੇ ਪਿਆਰਿਓ ਜਦੋਂ ਅੰਦਰ ਇਹਦੇ ਵਾਸ਼ਨਾ ਦੀ ਅੱਗ ਭੜਕਦੀ ਏ, ਯਾਦ ਰੱਖਿਓ ਉਦੋਂ ਬੰਦੇ ਦੇ ਅੰਦਰ ਕਲਯੁਗ ਵਰਦਾ ਪਿਆ। ਸਾਡੀ ਮਾਨਸਿਕ ਦਸ਼ਾ ਇੱਕੋ ਜਿਹੀ ਨਹੀਂ, ਪਰ ਮੈਂ ਪਹਿਲਾਂ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ, ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਆ, ਨੇਮ ਨਿਭਾਉਂਦੇ ਹਾਂ, ਤੇ ਸੌਣ ਲੱਗਿਆ ਜਿਸ ਬਾਣੀ ਦਾ ਪਾਠ ਕਰਨੇ ਆ, ਅਸੀਂ ਸੋਹਿਲਾ ਸਾਹਿਬ ਜਾਂ ਕੀਰਤਨ ਸੋਹਿਲਾ ਕਹਿੰਦੇ, ਤੇ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕੀਤਾ ਜਾਂਦਾ, ਤੇ ਰਹਿਤ ਮਰਿਆਦਾ ਵਿੱਚ ਹੈ ਵੀ ਇਹ ਕਿ ਇਸ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ। ਪਾਠ ਕਰਨ ਤੋਂ ਬਾਅਦ ਜਦੋਂ ਆਪਣੇ ਆਸਣ ਤੇ ਜਾਂਦੇ ਹਾਂ, ਉਦੋਂ ਬਾਅਦ ਗੱਲਾਂ ਨਹੀਂ ਕਰਨੀਆਂ। ਯਤਨ ਕਰੀਏ ਕਿ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਿਰਫ ਸਿਮਰਨ ਕਰਦਿਆਂ, ਪਾਠ ਕਰਦਿਆਂ ਲੇਟਿਆਂ, ਤੇ ਤਾਂ ਵੀ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਿਆਂ ਨੀਂਦ ਆਵੇ। ਕੋਈ ਕਰਮ ਕਾਂਡ ਨਹੀਂ। ਅੱਜ ਜਿਹੜਾ ਮਨੋਵਿਗਿਆਨਕ ਹੈ, ਜਿਹੜੇ ਸਾਈਕੋਲੋਜਿਸਟ ਨੇ ਜਾਂ ਜਿਹੜੇ ਮਨੋਰੋਗਾਂ ਦਾ ਇਲਾਜ ਕਰਦੇ ਡਾਕਟਰ ਨੇ, ਉਹਨਾਂ ਨੂੰ ਕਦੀ ਪੁੱਛ ਕੇ ਦੇਖੋ। ਉਹ ਕਹਿੰਦੇ ਨੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਰੋਗੀ ਹੈ ਨਾ, ਉਸ ਬੰਦੇ ਦੀ ਨੀਂਦ ਜਿਹੜੀ ਉਹ ਬਿਲਕੁਲ ਗਵਾਚ ਜਾਂਦੀ। ਤੁਸੀਂ ਕਦੀ ਆਪਣੀ ਜ਼ਿੰਦਗੀ 'ਚ ਅਸੀਂ ਦੇਖੀਏ ਕਿ ਜਿਸ ਰਾਤ ਸਾਡੇ ਅੰਦਰ ਚਿੰਤਾ ਦਾ ਫੁਰਨਾ ਹੋਵੇ, ਜਿੰਨੇ ਮਰਜ਼ੀ ਥੱਕੇ ਹੋਵੋ, ਜਿਸ ਬੰਦੇ ਦੇ ਅੰਦਰ ਚਿੰਤਾ ਦੇ ਫੁਰਨੇ ਨੇ, ਉਸ ਥੱਕੇ ਹੋਏ ਬੰਦੇ ਨੂੰ ਰਾਤ ਨੀਂਦ ਨਹੀਂ ਆਉਂਦੀ। ਉਹ ਚਿੰਤਾ ਨਾਲ ਦੁਖੀ ਹੋਇਆ ਰਹਿੰਦਾ, ਉਹ ਬੇਚੈਨ ਹੁੰਦਾ, ਉਹਨੂੰ ਨੀਂਦ ਨਹੀਂ ਆਉਂਦੀ। ਪਰ ਸਿਆਣੇ ਲੋਕ ਗੱਲ ਕਹਿੰਦੇ ਨੇ ਕਿ ਮਨੋਵਿਗਿਆਨ ਇਸ ਗੱਲ ਨੂੰ ਸਵੀਕਾਰਦਾ ਕਿ ਰਾਤ ਨੂੰ ਸੌਣ ਲੱਗਿਆ ਜਿਹੋ ਜਿਹੇ ਖਿਆਲਾਤ, ਜਿਹੋ ਜਿਹੇ ਫੁਰਨੇ ਤੇ ਜਿਹੋ ਜਿਹੀਆਂ ਅੱਖਾਂ ਨਾਲ ਦੇਖ ਕੇ ਸਵੋਂਗੇ, ਜੋ ਕੁਝ ਬੋਲ ਕੇ ਸਵੋਂਗੇ, ਸੱਚ ਇਹ ਵੇ ਕਿ ਉਹ ਫੁਰਨੇ, ਉਹ ਖਿਆਲ ਸਾਡੀ ਬੋਡੀ ਤੇ ਸੁੱਤਿਆਂ ਹੋਇਆਂ ਵੀ ਸਾਰੀ ਰਾਤ ਅਸਰ ਕਰਦੇ, ਉਹ ਆਪਣਾ ਅਸਰ ਕਰੀ ਜਾਂਦੇ ਨੇ। ਮੈਨੂੰ ਯਾਦ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਆਪਣੀ ਇੱਕ ਰਚਨਾ ਵਿੱਚ ਦੱਸਿਆ ਸੀ, ਮੇਰਾ ਖਿਆਲ ਸ਼ਾਇਦ ਸਿਮਰਨ ਦੀਆਂ ਬਰਕਤਾਂ ਉਹਨਾਂ ਦੀ ਕਿਤਾਬ ਹੈ, ਉਹਦੇ ਵਿੱਚ ਉਹਨਾਂ ਨੇ ਫਰਾਂਸ ਦੇ ਇੱਕ ਸ਼ਹਿਰ ਦਾ ਜ਼ਿਕਰ ਕੀਤਾ ਸੀ, ਨੈਂਸੀ ਸ਼ਹਿਰ। ਉਹਦੇ ਵਿੱਚ ਇੱਕ ਮਨੋਵਿਗਿਆਨਕ ਡਾਕਟਰ ਜਿਹੜਾ ਮਾਨਸਿਕ ਰੋਗਾਂ ਦਾ ਇਲਾਜ ਕਰਦਾ ਸੀ, ਉਹ ਜਦੋਂ ਉਸ ਕੋਲ ਕੋਈ ਰੋਗੀ ਆਉਂਦਾ ਸੀ, ਉਹਨੂੰ ਧਿਆਨ ਨਾਲ ਪਹਿਲਾਂ ਉਹਦੀ ਗੱਲ ਸੁਣਨੀ, ਬੜਾ ਤਰਵਾਸ ਦੇਣਾ, ਬਾਅਦ ਵਿੱਚ ਉਹਦੇ ਰੋਗ ਨੂੰ ਸਮਝ ਲੈਣਾ, ਇਹਨੂੰ ਪ੍ਰੋਬਲਮ, ਇਹਨੂੰ ਬਿਮਾਰੀ ਕੀ ਹੈ, ਇਹ ਮਾਨਸਿਕ ਤੌਰ ਤੇ ਕਿਸ ਰੋਗ ਨਾਲ ਪੀੜਿਤ ਹੈ। ਉਹਦੇ ਖਿਆਲਾਂ ਨੂੰ ਪੜ੍ਹਨ ਤੋਂ ਬਾਅਦ ਉਹਨੇ ਕਾਗਜ਼ ਦੇ ਟੁਕੜੇ ਤੇ ਇਹ ਲਿਖ ਦੇਣਾ ਕਿ ਮੈਂ ਬਿਲਕੁਲ ਠੀਕ ਹਾਂ, ਬਿਮਾਰੀ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਮੈਨੂੰ ਇੱਕ ਵਹਿਮ ਜਿਹਾ ਲੱਗਾ, ਮੈਂ ਸਵੇਰੇ ਬਿਲਕੁਲ ਤੰਦਰੁਸਤ ਹੋ ਜਾਣਾ। ਉਹਨੇ ਚਾਰ ਅੱਖਰ ਲਿਖ ਦੇਣੇ, ਇੱਕ ਗੱਲ ਕਹਿਣੀ, ਨੂੰ ਰਾਤ ਨੂੰ ਸੌਣ ਲੱਗਿਆ 21 ਵਾਰ ਜਾਂ ਸ਼ਬਦ ਵਰਤ ਲੈਣਾ, ਇੰਨੇ ਵਾਰੀ ਪੜ੍ਹੀ। ਹੁਣ ਉਹਨੂੰ ਜੇ ਪੁੱਛਣਾ ਵੀ ਇਹ ਮੰਤਰ ਹੈ, ਉਹ ਕਹਿੰਦਾ ਮੰਤਰ ਨਹੀਂ, ਗੱਲ ਇਹ ਵੇ ਕਿ ਸਾਡਾ ਮਨ ਜਿਹੜਾ ਇਹਦੇ ਚ ਫੁਰਨੇ ਲਗਾਤਾਰ ਉੱਠਦੇ ਪਏ ਨੇ, ਤੇ ਜਿਹੜਾ ਬੰਦਾ ਰਾਤ ਨੂੰ ਸੌਣ ਲੱਗਿਆ ਇਹ ਖਿਆਲ ਲੈ ਕੇ ਸੌਵੇਗਾ, ਬਿਮਾਰ ਬੰਦਾ ਮੈਂ, ਤੰਦਰੁਸਤ ਹਾਂ, ਬਿਮਾਰੀ ਕੋਈ ਨਹੀਂ, मैं बिल्कुल अरोग हां, सच एवे ओदे वार वार ए कहे कोई शब्द ओदे मन ते असर करनगे, ते कहिंदिया कहिंदिया सौ जाए, शरीर सौ जाएगा पर कहिया होया ख्याल ओदे शरीर उत्ते असर करी जाए। इसे करके बाबा जी ने कहा जेड़े बंदे सौन लग्या रात नूं वाहगुरु कह के पैंदे आ, याद रखियो भावे असी कांगे सुत्या 10 मिनट जपया 15 मिनट जपया नहीं प्यारे, साडा शरीर सौ जाएगा पर जपया होया शब्द सुती हुई बॉडी उत्ते भी असर करे। असी कांगे सुत्या किवें असर हो गया, मैं बेनती कीती सी पूरा शरीर तां कदी सौंदा ही नहीं, असी सौने पर साडा हार्ट तां नहीं सौंदा, दिल तो साडा सुत्या भी काम पिया करदा, ब्लड प्रेशर तो सुत्या का भी चलता, किडनी तो सुत्या की भी काम करती, असी सुते होने पर सवास तो नहीं सौंदे, सुत्या के सवास चलते ने। जे साडे शरीर के अंदरले हिस्से सुत्या होया भी अपना काम करी जाते ने, पर प्यारे हो याद रखो जदों असी गुरु गुरु जप के सवांगे सच एवे साडे शरीर दे सुत्या भी जपया होया साडे मन और तन उपर असर जरूर करेगा। तां ही सतगुरु जी ने बाणी विच कहा सौंदे वाह वाह उचरे, जिहड़े सौन लग्या वाहगुरु वाहगुरु कह के सौंदे, उठदे भी वाह उकरे, वह उठदे भी तां वाहगुरु कहिंदे आ क्योंकि सुत्या होया उन्हां अंदर फुरना गया। खैर मैं प्रकरण तो दूर ना जावां, एक तां जोग साडी मानसिक अवस्था भी, इसे करके जदों कोई समय नूं दोष देंदा है ते उदों बाबा जी नूं शब्द कह भी देंदे ने सोई चंद चढ़े सितारे सोई दिनियर तप्त रखे, कहिंदे जे पंडित जी तुसी अपने विद्वान पुरशो अपने औगणा नूं, इस करके कहिंदे पिओ जी समा माड़ा आ गया साडा कोई कसूर नहीं। अक्सर लोग कहिंदे भी कलयुग का समा आ गया जी, महाराज कहिंदे ने जिहड़ा सूरज खुण रोशनी देंदा है, सतयुग विच वी तां इही सूरज सी, जिहड़े तारे चमकदे दिसदे पए ने त्रेते द्वापर ते कलयुग विच वी इही तप चमकदे पए ने, इह रुत उह सन चंद्रमा तारे उह हो जाए ने। इत्थे सतगुरु कहिंदे ने इंसान कई वारी अपने मन की गंदी बिरती नूं इउं कह लवो बेदोष शब्द करन लई टाइम दे उपर दोष मर देंदा, पर उंज मैं बेनती करांगा जिहो जिहा साडा चुगरदा होवेगा उहो जिहा साडी बॉडी ते असर पएगा। मैं सतयुग त्रेता द्वापर ते कलयुग की जो गल चल रही उहदे बारे अर्ज करनी। अज साडी दशा देखो ते अज तो 30-40-50 साल पिछा चले जाओ, अज साडी दशा की होगी, की समय ने साडे ते प्रभाव नहीं पाया। मैं ये नहीं कहांगा भी समा प्रभाव नहीं पाता, अज तो तुसी 50 साल पहला चले जाओ 60 साल पहला चले जाओ, इकट्ठे बच्चियां बच्चे खेड़ते होंगे सन, ये सच है ना कि रात नू कठिया खेड़ना मीती खेड़नी, धियां पैणा नौजवान बच्चे बच्चियां ने कट्ठे खेड़ना, किसे दी मत मारी जाए गल वक्री किसे टावे टावे दी, पर नहीं तो अक्सर किशोर अवस्था तक जान तक किसे दे अंदर गंदे फुरने ने हुंदे ही नहीं सन, माड़ा ख्याल ही नहीं सी उपजदा। क्यों सी? क्योंकि उस वक्त दा समा जिहड़ा सी ओ मनुख दी बॉडी ते प्रभाव पा रहा सी, उस वक्त दा समा सतो गुणी ऐसा सी कि उस दे अंदर गंदा फुरना मंदा ख्याल कदी नहीं जाना, पर अज तुसी अपने चुगिरदे चाती मार के देखो, अपने परिवारां भी चाती मार के देखो, मेरा ख्याल 10-10, 11-11 साल दे निक्के निक्के बच्चे ने जिन्हां अंदर वाशना दी अग ने भांबड़ वाले होए, कि ये समय दा असर नहीं, वक्त अपना असर रख रहा है। एक वो समा सी जदों 7 वर्ष दा सी, पर अज तुसी देखो कि ये साडी बॉडी ते समा असर नहीं कर रहा, कि वो समा साडे मानसिक पद्धर उपर असर नहीं कर रहा। मैं फिर बेनती करांगा जिहो जिहा समय विच वर्तारा होवेगा मनुख शरीर दे उपर मन उपर वर्तारा जरूर असर करेगा। छोटी छोटी उम्र विच अज देखो इन्ने को मन मलीनता वाले पासे जांदे पए ने, क्यों? क्योंकि उन्हां दीआं अखां उन्हां दे कन्न उन्हां दी जबान ਉਹਨਾਂ ਦੇ ਪੂਰੇ ਦੇ ਪੂਰੇ ਸਰੀਰ ਦੇ ਇੰਦਰੇ ਜਿਹੜੇ ਨੇ ਉਹ ਜੋ ਦੇਖਦੇ ਸੁਣਦੇ ਨੇ ਵਾਸ਼ਨਾ ਤੋਂ ਬਿਨਾਂ ਉਹਨਾਂ ਨੂੰ ਨਜ਼ਰ ਹੀ ਕੁਝ ਨਹੀਂ ਆਉਂਦਾ। ਉਹ ਚੀਜ਼ਾਂ ਅਸਰ ਕਰ ਰਹੀਆਂ। ਉਂਝ ਆਓ ਥੋੜਾ ਜਿਹਾ ਬਾਣੀ ਚੋਂ ਦੇਖੀ, ਬੇਨਤੀ ਕਰਾਂਗਾ। ਟਾਈਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ, ਪਰ ਹਜ਼ੂਰ ਨੇ ਟਾਈਮ ਚੰਗਾ ਵੀ ਮੰਨਿਆ ਤੇ ਮੰਦਾ ਵੀ ਮੰਨਿਆ। ਹਾਲਾਂਕਿ ਸਾਰੇ ਕਹਿੰਦੇ ਆ ਵੀ ਗੁਰਬਾਣੀ ਕਿਸੇ ਦਿਨ ਨੂੰ ਚੰਗਾ ਤੇ ਮੰਦਾ ਨਹੀਂ ਮੰਨਦੀ। ਬਿਲਕੁਲ ਠੀਕ ਹੈ, ਟਾਈਮ ਦੇ ਲਿਹਾਜ਼ ਨਾਲ ਚੰਗਾ ਮੰਦਾ ਨਹੀਂ ਮੰਨਦੀ, ਪਰ ਗੁਰੂ ਗ੍ਰੰਥ ਸਾਹਿਬ ਚੰਗਾ ਦਿਨ ਵੀ ਮੰਨਦਾ ਤੇ ਮੰਦਾ ਵੀ ਮੰਨਦਾ। ਉਹ ਕਿਵੇਂ? ਜਿਸ ਦਿਨ ਪਰਮਾਤਮਾ ਦੀ ਯਾਦ ਆਉਂਦੀ ਹੈ, ਗੁਰੂ ਚੇਤੇ ਆਉਂਦਾ, ਅੰਦਰ ਚਾਹ ਤੇ ਖੇੜਾ ਬਣਦਾ, ਉਦੋਂ ਵੱਡਾ ਚੰਗਾ ਦਿਨ ਕੋਈ ਨਹੀਂ। ਤੇ ਜਿਸ ਦਿਨ ਵਾਹਿਗੁਰੂ ਦੀ ਯਾਦ ਭੁੱਲ ਜਾਏ, ਤੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਨਹੀਂ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਹਾਲਾਂਕਿ ਉਹ ਸਮੇਂ ਦੀ ਵੰਡ ਹੈ, ਕਹਿੰਦੇ ਨੇ ਇੱਕ ਘੜੀ ਜੇ ਸਾਈ ਨਾ ਮਿਲੇ ਤੇ ਕਲਯੁਗ ਵਾਪਰ ਗਿਆ ਹੈ। ਸੱਚ ਇਹ ਵੇ ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਹੁਣ ਇੱਥੇ ਸ਼ਬਦ ਸੁਹਾਵੜਾ ਵਰਤਿਆ, ਕੋਈ ਦਿਨ ਅੱਤ ਦਾ ਸੁਹਾਵਣਾ ਹੈ, ਜਿਸ ਦਿਨ ਪਿਆਰੇ ਪ੍ਰਭੂ ਦਾ ਚੇਤਾ ਆਉਂਦਾ, ਉਹਦਾ ਸਿਮਰਨ ਉਹਦੀ ਬੰਦਗੀ ਦੀ ਸਮਝ ਪੈਂਦੀ ਹੈ। ਤੇ ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭੁਲੇਰੀ, ਰੁੱਤ ਜਿੰਨੀ ਮਰਜ਼ੀ ਚੰਗੀ ਰੁੱਤ ਹੋਵੇ, ਬਸੰਤ ਦੀ ਰੁੱਤ ਵੀ ਹੋਵੇ, ਪਿਆਰਿਓ ਜਿਸ ਦਿਨ ਵਾਹਿਗੁਰੂ ਭੁੱਲ ਜਾਏ, ਉਦਣ ਚੰਗੀਆਂ ਰੁੱਤਾਂ ਵੀ ਸਾੜਨ ਲੱਗ ਪੈਂਦੀਆਂ ਨੇ। ਜਿੱਦਣ ਵਾਹਿਗੁਰੂ ਚੇਤੇ ਆਉਂਦਾ ਹੋਵੇ, ਉਦਣ ਜੇਠ ਦੇ ਅਖਾੜ ਦੀ ਗਰਮੀ ਵੀ ਠੰਡ ਦੇਣ ਲੱਗ ਪੈਂਦੀ। ਸਭ ਤੋਂ ਜ਼ਿਆਦਾ ਸਾਡੇ ਅੰਦਰ, ਇਸੇ ਕਰਕੇ ਬਾਬਾ ਜੀ ਨੇ ਕਿਹਾ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਅਸੀਂ ਬਾਣੀ ਚ ਪੜ੍ਹਨੇ, ਨਾਨਕ ਤਿਨਾ ਬਸੰਤ ਕਹਿ ਜਿਨ ਕਰ ਵਸਿਆ ਕੰਤ, ਜਿਨ ਕਹਿ ਕੰਤ ਦਸ ਦਿਸ਼ਾ ਪੁਰੀ ਸੇ ਐਨਸ ਫਿਰੇ ਜਲੰਤ। ਬਸ ਇੰਨੀ ਕੁ ਗੱਲ ਯਾਦ ਰੱਖਿਓ, ਕੋਈ ਵਕਤ ਚੰਗਾ ਹੈ ਜਿਸ ਵਕਤ ਮਾਲਕ ਤੇ ਗੁਰੂ ਦੀ ਯਾਦ ਆਵੇ, ਜਿਸ ਵਕਤ ਪ੍ਰਭੂ ਗੁਰੂ ਰੱਬ ਭੁੱਲ ਜਾਏ, ਚੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਹੋ ਹੀ ਨਹੀਂ ਸਕਦਾ। ਸਭ ਤੋਂ ਮਾੜਾ ਵੇਲਾ ਉਹ ਵੇ ਜਦੋਂ ਸਾਈ ਭੁੱਲ ਜਾਏ। ਇਹਨੂੰ ਫਿਰ ਥੋੜਾ ਜਿਹਾ ਸੁਣੋ, ਕਈ ਵਾਰੀ ਸਮਾਂ ਮਾੜਾ ਇਸ ਵਜ੍ਹਾ ਆਉਂਦਾ, ਬੰਦਾ ਢਹਿੰਦੀ ਕਲਾ ਜਾਂਦਾ, ਸਰੀਰ ਖੇਦ ਹੁੰਦਾ, ਕਾਰੋਬਾਰ ਵਿੱਚ ਦਿੱਕਤ ਆਉਂਦੀ ਹੈ, ਪਰ ਉਸ ਸਮੇਂ ਵੀ ਪ੍ਰਭੂ ਦੀ ਯਾਦ ਆਵੇ, ਉਹ ਦੁੱਖ ਵੀ ਸੁੱਖ ਪਾਸਣ ਲੱਗ ਪੈਂਦਾ। ਜੇ ਅੱਤ ਦਾ ਸੁੱਖ ਹੋਵੇ, ਪਰਮਾਤਮਾ ਦੀ ਯਾਦ ਵਿਸਰ ਜਾਏ, ਉਹ ਸੁੱਖ ਵੀ ਦੁੱਖ ਬਣ ਜਾਂਦਾ ਹੈ। ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਧਨੀ ਵੀ ਹੋਣਾ ਪਾਠ ਪਟੰਬਰ ਭਾਗੇ ਸੇਤੀ ਜਾਲੇ। ਪ੍ਰਭੂ ਤੋਂ ਬਿਨਾਂ ਰੇਸ਼ਮੀ ਕੱਪੜੇ ਵੀ ਅੱਗ ਦੀਆਂ ਲਪਟਾਂ ਨੇ, ਪਰ ਜੇ ਵਾਹਿਗੁਰੂ ਜੀ ਯਾਦ ਆ ਜਾਣ ਤੇ ਸਿਰ ਤੋਂ ਪੈਰਾਂ ਤੱਕ ਤਨ ਮਿੱਟੀ ਨਾਲ ਭਰਿਆ ਹੋਵੇ, ਉਹ ਮਿੱਟੀ ਦੇ ਕਣ ਵੀ ਸਰੀਰ ਨੂੰ ਸੋਭਾ ਦਿੰਦੇ। ਧਨੀ ਵਿਖਾਉਣਾ ਪਾਠ ਪਟੰਬਰ ਭਾਗੇ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿਨਾਲੇ। ਫਿਰ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ ਜਿਹੜੀ ਮਹਾਰਾਜ ਜੀ ਨੇ ਕੀਤੀ, ਸੋਹਿਲਾ ਸਾਹਿਬ ਦੀ ਬਾਣੀ ਚ ਅਸੀਂ ਰੋਜ਼ ਇਹ ਬਚਨ ਪੜ੍ਹਨੇ, ਅਸੀਂ ਰੋਜ਼ ਪੜ੍ਹਨੇ ਆ, ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਦਾਸ ਕਈ ਵਾਰੀ ਬੇਨਤੀ ਕਰਦਾ, ਹੁਣ ਇਹ ਸਾਰੀ ਵਕਤ ਦੀ ਟਾਈਮ ਦੀ ਵੰਡ ਹੈ। ਵਿਸਵੇ ਚੱਸਿਆਂ ਘੜੀਆਂ ਪੈਰਾਂ, ਅੱਖ ਦਾ 15 ਵਾਰੀ ਚਮਕਣਾ ਇੱਕ ਵਿਸਾ ਬਣਦਾ ਹੈ, 15 ਵਿਸੇ ਇਕੱਠੇ ਹੋਣ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋਣ ਤੇ ਇੱਕ ਘੜੀ ਬਣਦੀ ਹੈ, 7.5 ਘੜੀਆਂ ਹੋਣ ਤੇ ਇੱਕ ਪੈਰ ਬਣਦਾ ਹੈ, 8 ਪੈਰ ਹੋਣ ਦਿਨ ਤੇ ਰਾਤ ਬਣਦਾ ਹੈ, 7 ਦਿਨ ਤੇ ਰਾਤਾਂ ਇਕੱਠੇ ਹੋ ਜਾਣ ਤੇ 7 ਵਾਰ ਬਣਦੇ ਨੇ, 7 ਵਾਰਾਂ ਦੀ ਚੌਕੜੀ ਨਾਲ ਮਹੀਨਾ ਬਣ ਜਾਂਦਾ ਹੈ, 12 ਮਹੀਨਿਆਂ ਨਾਲ ਇੱਕ ਬਰਸ ਬਣਦਾ ਹੈ, 100 ਬਰਸਾਂ ਦੀ ਇੱਕ ਸਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਮਾਂ ਜਿਹੜਾ ਅੱਗੇ ਅੱਗੇ ਵਿਸਤਾਰ ਕਰੀ ਜਾਂਦਾ ਹੈ, ਪਰ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਇੱਕ ਸਵਾਸ ਕਹਿ ਲਓ, ਇਹਨੂੰ ਇੱਕ ਨਿਮਕ ਕਹਿ ਲਓ। ਇਸੇ ਕਰਕੇ ਗੁਰਬਾਣੀ ਨੇ ਕਿਹਾ ਇੱਕ ਨਿਮਕ ਵੀ ਪ੍ਰਭੂ ਭੁੱਲੇ ਨਾ। ਇੱਕ ਨਿਮਕ ਦਾ ਅਰਥ ਸੀ ਕਿ ਬੰਦੇ ਦੀ ਜ਼ਿੰਦਗੀ ਦਾ ਕੋਈ ਵਕਤ ਐਸਾ ਨਾ ਆਵੇ ਜਦੋਂ ਪ੍ਰਭੂ ਦੀ ਯਾਦ ਭੁੱਲ ਜਾਏ। ਥੋੜੀ ਜਿਹਾ ਉਹ ਮੇਰੀ ਬੇਨਤੀ ਸੁਣਿਓ, ਜਿਹੜੇ ਪਾਠ ਕਰਦੇ ਹੋ ਆਪ ਸਹਿਜ ਪਾਠ, ਉਹਨਾਂ ਨੂੰ ਗੱਲ ਛੇਤੀ ਸਮਝ ਪੈ ਜਾਏਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੇਂ ਦੀ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ। ਜਿਵੇਂ ਆਪਾਂ ਰਾਗ ਪੜ੍ਹਨੇ, 31 ਰਾਗਾਂ ਦਾ ਜ਼ਿਕਰ ਕਰਨੇ ਆ ਅਸੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਟਾਈਮ ਦੇ ਸਰਲੇਖ ਥੱਲੇ ਵੀ ਬਾਣੀ ਹੈ। ਜਿਵੇਂ ਦਿਨ ਤੇ ਰਹਿਣ ਹੈ, ਜਾਂ ਸ਼ੁਰੂ ਕਰਾਂ ਮੈਂ, ਪੈਰ ਨੇ ਅਸੀਂ ਪੜ੍ਹਨੇ ਆ ਪੈਰ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੈਰਿਆਂ ਦੇ ਸਰਲੇਖ ਦੇ ਥੱਲੇ ਵੀ ਬਾਣੀ ਹੈ। ਪਰ ਉੱਥੇ ਫਰਕ ਇੰਨਾ, ਅੱਜ ਕਈ ਵਾਰੀ ਪੁੱਛਿਆ ਜਾਂਦਾ ਵੀ ਪੈਰ ਕਿੰਨੇ ਘੰਟੇ ਦਾ, ਵਿੱਚ ਵਿੱਚ ਅਸਿਆਂ ਘੜੀਆਂ ਦਾ ਤੇ ਪਤਾ ਨਹੀਂ ਲੱਗਦਾ। ਦਰਬਾਰ ਸਾਹਿਬ ਦੀ ਮਰਿਆਦਾ ਨੂੰ ਜ਼ੇਨ ਚ ਰੱਖ ਕੇ ਚੱਲੋ, ਉੱਥੇ ਗਰਮੀਆਂ ਤੇ ਸਰਦੀਆਂ ਵਿੱਚ ਪੈਰ ਨੂੰ ਕਦੇ ਅੱਗੇ ਪਿੱਛੇ ਨਹੀਂ ਹੋਣ ਦਿੱਤਾ ਜਾਂਦਾ। ਜਿਉਂ ਜਿਉਂ ਸਰਦੀ ਆਉਣੀ ਹੈ ਤੇ ਗੁਰੂ ਸਾਹਿਬ ਦਾ ਪ੍ਰਕਾਸ਼ 5:30 ਹੁਣ ਹੁੰਦਾ ਜੀ, ਹੁਕਮਨਾਮਾ ਹੁੰਦਾ। ਜਦੋਂ ਗਰਮੀਆਂ ਤੁਸੀਂ ਦੇਖਦੇ ਹੋ ਤੇ ਇਸ ਤੋਂ ਪਿਛਾਂ ਬੈਕ ਚੱਲੀ ਜਾਂਦਾ। ਅਸਲ ਚ ਇਉਂ ਕਹਿ ਲਓ, ਸਿੱਧੇ ਜੇ ਅੱਜ ਕੱਲ ਪੜ੍ਹੇ ਲਿਖੇ ਸਮਾਜ ਦੇ ਲਈ ਆ ਦਿਨ ਦੀ ਲੋ ਲੱਗਣ ਤੋਂ ਪਹਿਲਾਂ, ਸੂਰਜ ਨਹੀਂ ਲੋ ਲੱਗਣ ਤੋਂ ਪਹਿਲਾਂ 3 ਘੰਟੇ ਗਿਣ ਲਿਓ, ਚੇਤੇ ਰੱਖਿਓ ਇੱਕ ਪੈਰ ਬਣ ਜਾਂਦਾ। ਬਜਾਏ ਕਿ ਵਿਸ਼ ਵਿੱਚ ਅਸਿਆ ਘੜੀਆਂ, ਚੇਤਾ ਨਹੀਂ ਰਹੇਗਾ ਹੁਣ ਕਿਉਂਕਿ ਮੈਂ ਇਸ ਪਾਸੇ ਪੈਣਾ ਨਹੀਂ। ਕਬੀਰ ਸਾਹਿਬ ਨੇ ਸ਼ਬਦ ਵਰਤਿਆ ਹੈ ਕਿ ਉਹਨਾਂ ਨੇ 64 ਘੜੀਆਂ ਦਾ ਜ਼ਿਕਰ ਕੀਤਾ, 8 ਪੈਰ 64 ਘੜੀ। ਭਾਈ ਗੁਰਦਾਸ ਸਾਹਿਬ ਨੇ 60 ਘੜੀਆਂ ਦਾ ਜ਼ਿਕਰ ਕੀਤਾ। ਹੁਣ ਇਹਦੇ ਵਿੱਚ ਵੀ ਇੱਕ ਸਮੱਸਿਆ ਹੈ ਕਿ ਥੋੜੀਆਂ ਜਿਹੀਆਂ ਘੜੀਆਂ ਦਾ ਫਰਕ ਪੈਂਦਾ। ਪਰ ਮੈਂ ਬੇਨਤੀ ਕਰਾਂਗਾ ਸਿੱਧੀ ਜੀ ਗੱਲ ਕਿ ਲੋ ਲੱਗਣ ਤੋਂ ਪਹਿਲਾਂ 3 ਘੰਟੇ ਜਿਹੜੇ ਨੇ ਉਹਨੂੰ ਤੁਸੀਂ ਰਾਤ ਦਾ ਆਖਰੀ ਪੈਰ ਕਰ ਸਕਦੇ ਹੋ, ਉਹਨੂੰ ਅੰਮ੍ਰਿਤ ਵੇਲਾ ਕਹਿ ਸਕਦੇ। ਉਂਝ ਵੈਸੇ ਤਾਂ ਚਲੋ ਘੜੀਆਂ 12 ਵਜੇ ਤੋਂ ਬਾਅਦ ਡੇਟ ਚੇਂਜ ਹੋ ਜਾਂਦੀ। ਫਿਰ ਮੈਂ ਬੇਨਤੀ ਕਰਾਂਗਾ, ਹੁਣ ਦੇਖੋ ਪੈਰ ਨੇ 4 ਪੈਰ ਦਿਨ ਤੇ 4 ਪੈਰ ਰਾਤ ਹੈ। ਸਤਿਗੁਰੂ ਨੇ ਉਸ ਪੈਰ ਦਾ ਜਿਹੜਾ ਸਮਾਂ ਹੈ ਉਹਨੂੰ ਸਾਡੇ ਮਨੁੱਖਾ ਜਨਮ ਦੇ 4 ਪੈਰ ਬਣਾ ਦਿੱਤੇ। ਉਦਾਹਰਨ ਦੇ ਤੌਰ ਤੇ ਜਿਵੇਂ ਪਹਿਲਾ ਪੈਰ ਮਾਂ ਦੇ ਪੇਟ ਵਿੱਚ, ਪਹਿਲੇ ਪੈਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਪਹਿਲਾ ਪੈਰ ਜਨਮ ਤੋਂ ਪਹਿਲਾਂ। ਦੂਸਰਾ ਪੈਰ ਕਿਹਾ, ਦੂਜਾ ਪੈਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਉਹ ਪੈਰ ਕਿਹਾ। ਇਉਂ ਕਹਿ ਲਓ ਉਹ ਪੈਰ ਹੈ ਕਿ ਜਨਮ ਤੋਂ ਲੈ ਕੇ 15-16 ਸਾਲ ਦਾ ਜਿਹੜਾ ਵਕਤ ਬਣਦਾ ਉਹ ਦੂਜਾ ਪੈਰ ਹੈ। ਤੀਜਾ ਪੈਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਧਨ ਜੋਬਨ ਸੋਚਿਤ, ਤੀਜਾ ਪੈਰ ਹੈ ਜਦੋਂ ਜਵਾਨੀ ਪੈਸਾ ਤੇ ਵਾਸ਼ਨਾ ਵਿੱਚ ਬੰਦੇ ਦਾ ਚਿੱਤ ਖਚਿਤ ਹੋ ਗਿਆ, ਚੌਥਾ ਪੈਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਚੌਥਾ ਪੈਰ ਹੈ ਜਦੋਂ ਬੁਢੇਪਾ ਆ ਗਿਆ ਕੇਸ ਚਿੱਟੇ ਹੋ ਗਏ। ਜਿਵੇਂ ਫਸਲ ਪੱਕ ਜਾਏ ਤੇ ਫਸਲ ਦਾ ਰੰਗ ਤਬਦੀਲ ਹੋ ਜਾਂਦਾ ਹੈ, ਪਿਆਰਿਓ ਜਦੋਂ ਸਰੀਰ ਪੱਕ ਕੇ ਵੱਢਣ ਵਾਲੇ ਮੌਤ ਵਾਲੇ ਪਾਸੇ ਆਉਂਦਾ, ਸੱਚ ਐਵੇਂ ਉਦੋਂ ਬੰਦੇ ਦੀ ਬੋਡੀ ਦੇ ਕੇਸਾਂ ਦਾ ਰੰਗ ਤਬਦੀਲ ਹੋ ਜਾਂਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue South East Calgary near Stampede Ground।

0: ਤੁਹਾਨੂੰ ਪਤਾ ਹੁਣ ਸਾਡੀ ਖਾਲਸੇ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਾ ਕਮਾਲ ਹੈ। ਉਹ ਸ਼ਬਦਾਵਲੀ ਵਿੱਚ ਕਦੀ ਵੀ ਕਿਸੇ ਬੰਦੇ ਦੇ ਅੰਦਰ ਨੂੰ ਠੇਸ ਨਹੀਂ ਲੱਗਦੀ। ਤੁਸੀਂ ਦੇਖੋ ਜਿਵੇਂ ਜੇ ਕੋਈ ਮੰਨ ਲਓ ਇੱਕ ਬੰਦਾ ਤੁਰਿਆ ਆ ਰਿਹਾ, ਉਹਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ, ਸਾਡੀ ਸ਼ਬਦਾਵਲੀ ਚ ਵਰਤਾਂਗੇ ਲੰਗੜਾ ਆ ਰਿਹਾ, ਇਹ ਕਹਾਂਗੇ ਨਾ। ਪਰ ਖਾਲਸਾ ਜੀ ਇਹ ਕਹਿਣਗੇ ਸੁਚਾਲਾ ਸਿੰਗਾਰਿਆ ਹੈ, ਇਹਦਾ ਮਤਲਬ ਇਹਦੀ ਚਾਲ ਬੜੀ ਚੰਗੀ ਹੈ। ਅਸੀਂ ਅੱਖਾਂ ਨਾ ਹੋਣ ਤੇ ਸ਼ਬਦ ਵਰਤਾਂਗੇ ਜੀ ਇਹ ਅੰਨਾ ਤੁਰਿਆ ਆ ਰਿਹਾ ਹੈ, ਕਿਉਂਕਿ ਅੰਨੇ ਤੇ ਕਾਣੇ ਵਿੱਚ ਥੋੜਾ ਜਿਹਾ ਫਰਕ ਹੈ। ਸਤਿਗੁਰਾਂ ਨੇ ਬਾਣੀ ਚ ਇੱਕ ਸ਼ਬਦ ਵਰਤਿਆ, ਹਿੰਦੂ ਅੰਨਾ ਤੁਰਕੂ ਕਾਣਾ, ਕਾਣੇ ਨੂੰ ਇੱਕ ਅੱਖ ਤੋਂ ਦਿਸਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਕੰਮ ਕਰਦੀ ਸੀ ਤੇ ਅੰਨਾ ਉਹ ਜਿਹਦੀਆਂ ਦੋਵੇਂ ਕੋਈ ਨੀ। ਗੁਰਮੁਖੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ, ਜਦੋਂ ਜਿਸ ਦੇ ਦੋਨੋਂ ਨੇਤਰ ਕੰਮ ਨਹੀਂ ਕਰਦੇ, ਸਾਡੀ ਗੁਰਮਤ ਚ ਕੋਈ ਨੀ ਕਹਿੰਦਾ ਅੰਨਾ ਆ ਰਿਹਾ, ਇੱਕੋ ਕਹਿੰਦੇ ਦੇਖੋ ਗੁਰੂ ਕਾ ਸੂਰਮਾ ਸਿੰਘ ਆ ਰਿਹਾ। ਸੂਰਮਾ ਸਿੰਘ ਕਹਿੰਦੇ ਹਨ, ਕਿੱਡਾ ਪਿਆਰਾ ਸ਼ਬਦ ਦਿੱਤਾ ਜੀ ਸਾਨੂੰ। ਦੇਖੋ ਪੁਰਾਣੇ ਸਮੇਂ, ਆ ਹੁਣ ਤੁਸੀਂ ਮਾਇਆ ਰੱਖਦੇ ਹੋ, ਅਸੀਂ ਰੁਪਈਏ ਕਹਿੰਦੇ ਹਾਂ, ਕਰੰਸੀ ਨੂੰ ਕੋਈ ਡਾਲਰ ਕਹਿੰਦਾ, ਕੋਈ ਯੂਰੋ ਕਹਿੰਦਾ, ਕੋਈ ਦਰਾਮ ਕਹਿੰਦਾ, ਵੱਖ ਵੱਖ ਮੁਕਲ। ਖਾਲਸਾ ਜੀ ਪਤਾ ਹੈ ਕਹਿੰਦੇ ਸਨ, ਕਹਿੰਦੇ ਹੁੰਦੇ ਸਨ ਛਿੱਲੜ, ਸ਼ਾਇਦ ਤੁਹਾਨੂੰ ਪਤਾ ਹੋਣਾ। ਪੁਰਾਣੇ ਸਮੇਂ ਰੁਪਈਏ ਨੂੰ ਖਾਲਸੇ ਦੇ ਬੋਲਿਆ ਛਿੱਲੜ ਕਹਿੰਦੇ ਆ, ਛਿੱਲੜ ਦਾ ਮਤਲਬ ਹੈ ਤੇਰੀ ਇੰਨੀ ਵੈਲਿਊ ਕੋਈ ਨੀ, ਤੂੰ ਚੱਲ ਪਿਛਾ। ਕਿੱਡਾ ਪਿਆਰਾ ਸ਼ਬਦ ਸੀ, ਇਕੱਲਾ ਸਿੱਖ ਤੁਰਿਆ ਹੁੰਦਾ ਸੀ ਤੇ ਕਦੀ ਕੋਈ ਸਿੱਖ ਕਹਿੰਦੇ ਸੀ ਕਹਿੰਦਾ ਇਕੱਲਾ, ਉਹ ਕਹਿੰਦਾ 1,25,000 ਫੌਜ ਤੁਰੀ ਆਉਂਦੀ। ਇੱਕ ਹੋਰ ਮੈਂ ਬੇਨਤੀ ਕਰਾਂ, ਜਦੋਂ ਤੁਸੀਂ ਦੇਗ ਲੈਂਦੇ ਹੋ ਤੇ ਜਿਹਨੇ ਥੋੜੀ ਲੈਣੀ ਉਹਦੇ ਕਦੇ ਥੋੜਾ ਕਹਿੰਦੇ ਆ, ਥੋੜਾ ਨਹੀਂ ਨਾ ਕਹਿੰਦੇ, ਆਪਾਂ ਕੀ ਕਹਿੰਦੇ ਆ, ਸਵਾਇਆ। ਹੁਣ ਅਗਲਾ ਪੁੱਛੇ ਸਵਾਇਆ ਕੀ ਹੁੰਦਾ, ਸਵਾਇਆ ਹੁੰਦਾ 100 ਤੇ 1 ਰੁਪਈਆ ਨਾਲ 25 ਪੈਸੇ ਪਾ ਦਿਓ, ਇਹ ਸਵਾਇਆ ਹੋ ਗਿਆ ਨਾ। ਸਵਾਏ ਤੋਂ ਬਾਅਦ ਡਿਉੜਾ ਹੁੰਦਾ, ਡਿਉੜੇ ਤੋਂ ਬਾਅਦ 1.25 ਹੁੰਦਾ। ਕਮਾਲ ਦੀ ਗੱਲ, ਉਹ ਥੋੜਾ ਕਹਿੰਦੀ ਨਹੀਂ, ਉਹ ਕਹਿੰਦੇ ਨੇ ਸਵਾਇਆ। ਮੈਂ ਬੇਨਤੀ ਕਰਾਂਗਾ ਜੀ, ਇਹ ਜਿਹੜੀ ਸਤਿਗੁਰਾਂ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਆਓ ਸਾਡੇ ਚ ਬਾਣੀ ਨੂੰ ਔਖੀ ਨਹੀਂ ਕਹਿੰਦੇ। ਬਾਣੀ ਨੂੰ ਕਿਹਾ ਜਾਂਦਾ ਮਹਿੰਗੀ ਹੈ, ਕਿਉਂਕਿ ਜੇ ਸ਼ਬਦ ਹੀ ਔਖਾ ਹੋ ਗਿਆ ਫਿਰ ਔਖੀ ਘੜੀ ਤੋਂ ਬਚਾਉਣਾ ਕਿਸ ਨੇ। ਇਸ ਕਰਕੇ ਉਹ ਸ਼ਬਦ ਮਹਿੰਗਾ ਹੈ। ਸ਼ਬਦ ਦਾ ਪਾਠ ਹੈ, ਪਹਿਲ ਪੁਰੀਏ ਪੁੰਡਰਿਕ ਵਨਾ, ਤਾ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਪਹਿਲਾ ਪਦਾ ਸਮਾਪਤ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ ਹਰਕਾ ਬਾਗਰਾ, ਨਾਚੈ ਪਿੰਦੀ ਮਹਿ ਸਾਗਰਾ ਰਹਾਓ। ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭਰਮੀਆ ਚਾ, ਕੇਸ਼ਵਾ ਬਚੌਨੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ। ਯਾਦ ਰੱਖਿਓ ਮੈਂ ਜੀ ਪਾ ਫਿਕਰਾ ਖਤਮ ਹੋ ਗਿਆ, ਸੈਂਟੈਂਸ ਪੂਰਾ ਨੀ। ਮੈਂ ਜੀ ਨਾਮਾ, ਨਾਮਾ ਵੱਖਰਾ ਫਿਕਰਾ ਹੈ। ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ। ਇਹ ਸ਼ਬਦ ਹੈ ਜਿਹੜਾ ਆਪਾਂ ਨੇ ਪੜਿਆ ਹੈ। ਭਾਈ ਸਾਹਿਬ ਜੀ ਨੇ ਸ਼ਬਦ ਪੜੇ ਜੀ ਭਗਤ ਨਾਮਦੇਵ ਜੀ ਨਾਲ ਸੰਬੰਧਿਤ। ਹੁਣ ਭਗਤ ਨਾਮਦੇਵ ਜੀ, ਉਹਨਾਂ ਦੀ ਬਾਣੀ ਚ ਹੱਡ ਬੀਤੀਆਂ ਕਰਾਮਾਤਾਂ ਨੇ। ਮੈਂ ਕਰਾਮਾਤ ਲਫ਼ਜ਼ ਵਰਤਿਆ ਤੋਂ ਉਦਾਸੀਨ ਨਹੀਂ ਹੋਣਾ, ਜੋ ਕੁਝ ਹੱਡ ਬੀਤਿਆ ਉਹਨਾਂ ਨੇ ਆਪਣੇ ਬਾਣੀ ਚ ਲਿਖਿਆ। ਉਂਝ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਕਿ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ ਮੈਂ ਉਹਨਾਂ ਦੀ ਸਾਖੀ ਕੋਈ ਨਹੀਂ ਸੁਣਾ ਰਿਹਾ, ਸਿਰਫ ਬਾਣੀ ਚ ਇੱਕ ਸ਼ਬਦ ਉਹਨਾਂ ਦਾ ਜ਼ਰੂਰ ਪੜ੍ਹ ਲਿਓ, ਸਾਰੀਆਂ ਅਜ਼ਮਤਾਂ ਉਹਦੇ ਵਿੱਚ ਆ ਜਾਂਦੀਆਂ। ਜੋ ਗੁਰ ਦਿਓ ਤਾਂ ਮਿਲੈ ਮੁਰਾਰ, ਉਹ ਸਾਰੇ ਸ਼ਬਦ, ਜੋ ਗੁਰ ਦਿਓ ਤਾਂ ਛੱਪਰ ਛਾਈ, ਜੋ ਗੁਰ ਦਿਓ ਤਾਂ ਸੇਜ ਨਿਕਸਾਈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ, ਉਹ ਸ਼ਬਦ ਨੂੰ ਧਿਆਨ ਨਾਲ ਪੜਿਓ। ਸ਼ਬਦ ਸਭ ਕੁਝ ਭਗਤ ਜੀ ਨਾਲ ਜੋ ਹੱਡ ਬੀਤਿਆ, ਜੋ ਪ੍ਰੈਕਟੀਕਲ ਹੋਇਆ, ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤਾ। ਮੈਂ 3-4 ਬੇਨਤੀਆਂ ਇਹ ਸ਼ਬਦ ਤੋਂ ਪਹਿਲਾਂ ਕਰਨੀਆਂ। ਮੇਰੀ ਅਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਦਾ ਅੰਤਲਾ ਸਮਾਂ ਜਿਹੜਾ ਹੈ ਉਹ ਗੁਰਦਾਸਪੁਰ ਹੁੰਦਾ ਘੁਮਾਣ। ਭਗਤ ਨਾਮਦੇਵ ਜੀ ਉਹਨਾਂ ਦੀ ਰਚਨਾ ਵੀ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਤਸੀਹੇ ਦਿੱਤੇ ਗਏ, कई घटनावां ऐसियां वापरियां जिवें हुण साडे सामने औंडा नाथ आपां जाणे ओही है ना जी, नरसी नामदेव उत्थे भगत जी का जन्म है। औंडा नाथ तुहानूं सब नूं पता है भी उह मंदर घुमिया है। जदों तुसीं उत्थे उतरदे हो भारत विच 12 शिवलिंगम ने जी, 12 शिवलिंगम जिहड़े ने उन्हां विचों 11 दा जिहड़ा मूंह है ਉਹ ਪੂਰਬ ਵਾਲੇ ਪਾਸੇ ਹੈ। 11 ਸ਼ਿਵਲਿੰਗਮ ਜਿਹੜੇ ਨੇ ਉਹਨਾਂ ਮੰਦਰਾਂ ਦਾ ਮੂੰਹ ਪੂਰਬ ਵਾਲੇ ਪਾਸੇ ਹੈ, ਪਰ ਜਿਹੜਾ ਇਹ ਮੰਦਰ ਹੈ ਆਪ ਸਾਰਿਆਂ ਦਰਸ਼ਨ ਕੀਤੇ ਹੋਣੇ ਨੇ, ਇਸ ਮੰਦਰ ਦਾ ਮੂੰਹ ਜਿਹੜਾ ਉਹ ਪੱਛਮ ਵਾਲੇ ਪਾਸੇ ਹੈ। ਫਿਰ ਅਗਲੀ ਗੱਲ, ਮੈਂ ਕਈ ਵਾਰੀ ਸਿੱਖਾਂ ਬਾਰੇ ਸੋਚਣਾ ਵੀ ਅਸੀਂ ਕਿਉਂ ਇਸ ਗੱਲ ਤੋਂ ਡਰਨੇ ਪਏ ਕਿ ਮੰਦਰ ਨਹੀਂ ਘੁੰਮਿਆ ਜੀ, ਲੋਕਾਂ ਦੇ ਮਨ ਘੁੰਮ ਗਏ ਜੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਕਿਸੇ ਨਾਲ ਖੇਡ ਕੋਈ ਵਾਪਰੀ ਹੋਵੇ ਆਪਣੇ ਜੀਵਨ ਮੁਤਾਬਕ ਅਰਥ ਨਾ ਕਰੀਏ। ਜੇ ਸਾਨੂੰ ਨਹੀਂ ਸਮਝ ਪਈ, ਇੱਕ ਦਿਨ ਇੱਕ ਬਹੁਤ ਸੋਹਣਾ ਬੋਲ ਰਿਹਾ ਸੱਜਣ, ਉਹ ਕਹਿੰਦਾ ਸੀ ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਫਿਰ ਸੁਣਿਓ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ। ਹੁਣ ਮੈਂ ਆਪ ਨੂੰ ਬੇਨਤੀ ਕਰਾਂ, ਭਗਤ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਦੇ ਆ ਕਿ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਕਬੀਰ ਸਾਹਿਬ ਦੀ ਮਿਲਣੀ ਦਾ ਜ਼ਿਕਰ ਹੈ, ਭਗਤ ਨਾਮਦੇਵ ਜੀ ਪਹਿਲਾਂ ਹੋਏ। ਭਗਤ ਨਾਮਦੇਵ ਦਾ ਜ਼ਿਕਰ ਭਗਤ ਰਵਿਦਾਸ ਕਰਨਗੇ, ਭਗਤ ਨਾਮਦੇਵ ਜੀ ਦਾ ਜ਼ਿਕਰ ਗੁਰੂ ਅਰਜਨ ਦੇਵ ਕਰਨਗੇ, ਭਗਤ ਨਾਮਦੇਵ ਜੀ ਦਾ ਜ਼ਿਕਰ ਰੋਜ਼ ਧੰਨ ਗੁਰੂ ਰਾਮਦਾਸ ਕਰਦੇ। ਸੋ ਧਿਆਨ ਨਾਲ ਸੁਣਿਓ ਬਿੰਦ, ਜਦੋਂ ਅਸੀਂ ਆਪ ਸਵੇਰੇ ਪਾਠ ਕਰਦੇ ਹੋ ਉਹਦੇ ਵਿੱਚ ਇਨਡਾਇਰੈਕਟਲੀ ਇਹੀ ਦਿੱਤਾ ਵੀ ਇਹ ਖੇਡ ਵਾਪਰੀ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਕਮਾ ਦਿੱਤਾ ਦਿਓਰੇ ਨੂੰ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇੱਕ ਬਚਨ ਗੁਰੂ ਰਾਮਦਾਸ ਜੀ ਦਾ ਹੋਰ ਹੈ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁੱਖ ਲਾਏ। ਇਹਦਾ ਮਤਲਬ ਪਰਮੇਸ਼ਵਰ ਨੇ ਆਪਣੇ ਮੁੱਖ ਨਾਲ ਲਾ ਲਿਆ। ਹੁਣ ਅਗਲੀ ਬੇਨਤੀ, ਇੱਕ ਤੁਸੀਂ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹੋ ਸਭ ਨੂੰ ਚੇਤੇ, ਉਹ ਹੈ ਭਗਤ ਨਾਮਦੇਵ ਜੀ ਦਾ। ਉਹ ਬਚਨ ਅਸੀਂ ਪੜ੍ਹਦੇ ਹਾਂ ਕਿ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਮੈਂ ਆਪ ਨੂੰ ਸਿਰਫ ਬੇਨਤੀ ਕਰਾਂਗਾ, ਜਦੋਂ ਭਗਤੀ ਕਰਨ ਵਾਲਾ ਇਸ ਪਾਸੇ ਉਹ ਅਭੇਦ ਨੇ। ਵਾਹਿਗੁਰੂ, ਮੈਂ ਸਿਰਫ ਕਥਾ ਕਰ ਰਿਹਾ ਜਿਹੜੇ ਆਪਣੀ ਰਚਨਾ ਚ ਖੁਦ ਕਹਿ ਰਹੇ ਨੇ ਨਾਮੇ ਨਾਰਾਇਣ ਨਾਹੀ ਭੇਦ। ਫਿਰ ਮੈਨੂੰ ਦੱਸੋ ਇਹਦੇ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਜੀ ਆਹ ਖੇਡ ਨਹੀਂ ਵਾਪਰੀ, ਜੇ ਐਸੇ ਨਹੀਂ ਹੋ ਸਕਦਾ। ਪਰਮਾਤਮਾ ਬਾਰੇ ਤੇ ਮਾਨੇ ਆ, ਭਗਤ ਨਾਮਦੇਵ ਜੀ ਕਹਿ ਰਹੇ ਨਾਮੇ ਨਾਰਾਇਣ ਨਾਹੀ ਭੇਦ। ਹੁਣ ਜਿਹੜੀਆਂ ਮੈਂ ਬੇਨਤੀਆਂ ਆਪ ਨੂੰ ਕਰਨੀਆਂ, ਇੱਕ ਦੋ ਮੈਂ ਗੱਲਾਂ ਕਰਾਂਗਾ। ਇੱਕ ਸ਼ਬਦ ਪੜਿਆ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਹੁਣ ਇਹ ਸ਼ਬਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਸੱਚੀ ਹੈ ਜਿਵੇਂ ਕੋਈ ਤਰਲਾ ਲੈਂਦਾ ਨਾ, ਵੇਖੀ ਮੈਨੂੰ ਭੁਲਾਈ ਨਾ, ਵੇਖੀ ਮੈਨੂੰ ਤੂੰ ਛੱਡੀ ਨਾ, ਵੇਖੀ ਮੈਨੂੰ ਯਾਰਾ ਕਿਤੇ ਵਿਸਾਰ ਨਾ ਦਈ। ਕਿਉਂ? ਕਹਿਣ ਲੱਗੇ ਉੱਚੀ ਜ਼ਾਤ ਵਾਲੇ ਮੈਨੂੰ ਸ਼ੋਦਰ ਕਹਿ ਰਹੇ ਆ, ਇਹ ਮੈਨੂੰ ਧੱਕੇ ਮਾਰ ਦੇਣ, ਪਰ ਤੂੰ ਮੈਨੂੰ ਕਦੀ ਧੱਕੇ ਨਾ ਮਾਰੀ, ਤੂੰ ਮੈਨੂੰ ਕਦੀ ਭੁਲਾਈ ਨਾ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਬੇਸਾਰੇ ਰਾਮਈਆ। ਕਦੀ ਸੋਚਿਆ ਕੈਸੀ ਉਲਟੀ ਖੇਡ? ਸਾਰੀ ਬਾਣੀ ਇਹ ਕਹਿ ਰਹੀ ਹੈ ਪਰਮਾਤਮਾ ਨੂੰ ਸਿੱਖੋ, ਦੁਨੀਆਂ ਦੇ ਲੋਕੋ ਨਾ ਵਿਸਾਰੋ, ਨਾ ਵਿਸਾਰੋ। ਭਗਤ ਨਾਮਦੇਵ ਕਿੰਨਾ ਗੂੜਾ ਰਿਸ਼ਤਾ ਬਣਾਈ ਬੈਠਾ ਹੈ, ਕਹਿੰਦੇ ਪਰਮਾਤਮਾ ਤੁਸੀਂ ਸਭ ਨੂੰ ਜਾਣਨ ਵਾਲੇ ਹੋ, ਪਰ ਇੱਕ ਕਿਰਪਾ ਕਰਿਓ, ਮੈਨੂੰ ਨਿਮਾਣੇ ਨੂੰ ਕਦੀ ਤੁਸੀਂ ਭੁਲਾਇਓ ਨਾ। ਉਲਟੀ ਖੇਡ ਕਰ ਦਿੱਤੀ। ਫਿਰ ਸੁਣੋ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ, ਆਲਾਵੰਤੀ ਦਾ ਜਿਹਨਾਂ ਘਰ ਬੜੇ ਉੱਚੇ, ਇਹਦਾ ਭਾਵ ਅਰਥ ਹੈ ਜਿਹਨਾਂ ਦੀ ਜ਼ਾਤ ਉੱਚੀ। ਆਲਾਵੰਤੀ ਇਹ ਭਰਮਜੋਗ ਹੈ, ਮੁਝ ਉੱਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਅਗਲੀ ਗੱਲ ਮੈਂ ਕਹਿੰਦਾ ਕਿਉਂ ਨੀ ਵਾਪਰੀ, ਕਿਉਂਕਿ ਭਾਰਤ ਦੀ ਫਿਲੋਸਫੀ ਕਹਿੰਦੀ ਹੈ ਕਿ ਬੰਦਾ ਮੁਕਤੀ ਦਾ ਕੰਸੈਪਟ ਹੈ, ਨਰਕ ਦਾ ਕੰਸੈਪਟ ਹੈ, ਸਵਰਗ ਦਾ ਕੰਸੈਪਟ, ਇਹ ਸਾਰੀਆਂ ਚੀਜ਼ਾਂ ਨੇ ਨਾ। ਉਹ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਤੇਰੀ ਭਗਤੀ ਕਰ ਰਹੇ, ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲ ਗਈ, ਪਰ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਨੇ ਇਹਨਾਂ ਤੇ ਮੇਰੇ ਨਾਲ ਲੈਣਾ ਜਾਣਾ। ਇਹਦਾ ਮਤਲਬ ਜਿਹੜੀ ਸਤਿਗੁਰਾਂ ਨੇ ਕਿਹਾ ਮਾਨ ਮੰਗੂ ਤਾਨ ਮੰਗੂ ਧਨ ਲਖਮੀ ਸੁੱਤ ਦੇ। ਜਦੋਂ ਭਗਤ ਦਾ ਵੀ ਕੋਈ ਨਿਰਾਦਰ ਕਰਦਾ ਉਹ ਰਹਿੰਦਾ ਨਿਮਰਤਾ ਚ ਹੈ, ਪਰ ਜਦੋਂ ਉਹਦੇ ਅੰਦਰ ਦੇ ਸਵੈਮਾਨ ਨੂੰ ਉਹਦੇ ਅੰਦਰ ਨੂੰ ਕੋਈ ਅਪਮਾਨਤ ਕਰਨਾ ਚਾਹੇ ਫਿਰ ਉਹ ਵੀ ਖੁੱਲ ਕੇ ਕਲੋਏਦੰਦ ਕਹਿ ਜਾਂਦਾ ਹੈ, ਰੱਬਾ ਜੇ ਇੰਨੇ ਲੋਕ ਨਿੰਦਿਆ ਕਰਦੇ ਨੇ ਅੱਜ ਤੂੰ ਨਾ ਖੇਡ ਵਰਤਾਈ ਤਾਂ ਬਣੇਗਾ ਕੀ। ਉਹ ਕਹਿੰਦੇ ਮੈਂ ਮਰ ਜਾਂਗਾ, ਮੈਂ ਮੁਕਤ ਹੋ ਗਿਆ, ਮੈਨੂੰ ਚੰਗੀ ਥਾਂ ਮਿਲ ਗਈ, ਤੇਰੇ ਚਰਨਾਂ ਹੀ ਥਾਂ ਮਿਲ ਗਈ। ਪਰ ਜਿਨ੍ਹਾਂ ਨੇ ਮੰਦਰ ਚ ਧੱਕੇ ਮਾਰੇ ਨੇ ਇਹਨਾਂ ਤੇ ਮੇਰੇ ਨਾਲ ਮਰਨਾ ਨੀ, ਜਿਹੜੇ ਲੋਕਾਂ ਨੇ ਮੈਨੂੰ ਧੱਕੇ ਪੈਂਦੇ ਦੇਖਿਆ ਇਹਨਾਂ ਨੇ ਮੇਰੇ ਨਾਲ ਜਾਣਾ ਨੀ। ਮੁਕਤੀ ਦਾ ਸੰਬੰਧ ਮੇਰੀ ਆਤਮਾ ਤੇ ਤੇਰਾ ਸੰਬੰਧ ਹੈ, ਅਭੇਦਤਾ ਮੇਰਾ ਤੇਰਾ ਸੰਬੰਧ ਹੈ, ਇਹ ਦ੍ਰਿਸ਼ਟਮਾਨ ਚ ਹੈ। ਜੇ ਵਾਹਿਗੁਰੂ ਤੂੰ ਮਰਨ ਤੋਂ ਬਾਅਦ ਮੁਕਤੀ ਦਿੱਤੀ ਤੇ ਕਾਹਦੀ ਮੁਕਤੀ, ਜੇ ਕੋਈ ਦੇਣਾ ਹੀ ਆਏ ਤੇਰੇ ਭਗਤ ਦੀ ਬੇਇੱਜ਼ਤੀ ਹੋਏ ਜਿਉਂਦੀ ਕਰਾਮਾਤ ਵਰਤਾ। ਦੇਖੋ ਹੁਣ ਤੁਸੀਂ ਸ਼ਬਦ ਸੁਣਿਆ, ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਮੇਰੀ ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਕਰਨੇ ਸ਼ਬਦ ਉਸੇ ਦੀ ਕਥਾ। ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਇਹ ਬੜੀ ਭੈੜੀ ਗਾਲ ਹੈ ਜੀ, ਡੇਢ ਕਾ ਇਹ ਮੈਨੂੰ ਗਾਲ ਕੱਢਦਾ ਪਿਆ, ਨੀਚ ਕਹਿੰਦਾ। ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਡੀ ਖੋਹਿਲਾ, ਪਛਾਉਂਡੀ ਦਰ ਤੇ ਪਿੱਛੇ ਪੈ ਗਈ, ਤੁਸੀਂ ਫਾਡੀ ਰਹਿ ਗਏ ਸਾਡੇ ਪੰਜਾਬ ਚ ਕਹਿੰਦੇ। ਕਹਿੰਦੇ ਨੇ ਮੈਨੂੰ ਇਹ ਛਿੰਬਾ ਕਹਿ ਰਿਹਾ, ਮੈਨੂੰ ਨੀਚ ਕਹਿ ਰਿਹਾ, ਕੋਈ ਨਹੀਂ, ਮੇਰਾ ਬਾਪ ਵੀ ਸੀ, ਮੇਰੇ ਦਾਦੇ ਸਨ, ਸਾਨੂੰ ਤਾਂ ਉੱਚੀ ਜ਼ਾਤ ਵਾਲੇ ਕਹਿੰਦੇ ਨੀਵਾਂ ਨੇ, ਪਰ ਜੇ ਇੱਕ ਨੀਵੀਂ ਜ਼ਾਤ ਵਾਲੇ ਨੇ ਤੇਰੀ ਬੰਦਗੀ ਕੀਤੀ ਤੇ ਲੋਕ ਕਹਿਣਗੇ ਰੱਬ ਸਿਰਫ ਵੱਡਿਆਂ ਦਾ ਹੈ, ਸਵਾਦ ਤਾਂ ਹੈ ਜੇ ਨੀਵਾਂ ਬੰਦਗੀ ਕਰੇ ਤੇ ਉਹਦੀ ਮਦਦ ਕਰੇ, ਤੇਰੀ ਘੱਟੋ ਘੱਟ ਪੈਜ ਨਹੀਂ ਜਾਏਗੀ, ਤੇਰੀ ਪੈਜ ਨਹੀਂ ਪਿੱਛੇ ਕਿ ਪੈਗੀ, ਤੇਰੀ ਜੈ ਜੈਕਾਰ ਹੋਵੇਗੀ। ਮੈਂ ਕਹਿੰਦਾ ਵੇਖੋ ਰੱਬ ਨਾਲ ਕਿਹੋ ਜਿਹੀਆਂ ਗੱਲਾਂ, ਤੇਰੀ ਪੈਜ ਪਛੋਂਡੀ ਕੋਇਲਾ, ਮੂਹੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ। ਅੱਗੇ ਕਹਿੰਦੇ ਫੇਰ ਦੀਆ ਦਿਓਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਉਹ ਦੂਜਾ ਇਸੇ ਸ਼ਬਦ ਨੂੰ ਸੌਖਿਆ ਕਰ ਦਿੱਤਾ, ਜਿਹੜਾ ਸਾਡੇ ਨੌਰਥ ਵਿੱਚ ਅਸੀਂ ਜੇ ਸੌਖਾ ਪੜੀਏ ਉਹ ਹੈ ਹਸਤ ਖਿਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਨੜੀ ਜਾਤ ਮੇਰੀ ਜਾਦ ਮਰਾਇਆ। ਵੇਖੋ ਰਿਪੀਟ ਕਰ ਰਿਹਾ ਕਿ ਮੈਨੂੰ ਮਾੜਾ ਕਿਹਾ। ਇਹਦਾ ਮਤਲਬ ਮੇਰੀ ਫਿਰ ਬੇਨਤੀ ਸਿੱਖੋ ਸੁਣੋ, ਆਪਾਂ ਇਸ ਚੀਜ਼ ਨੂੰ ਪਚਾਈਏ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸ਼ਰਧਾ ਨਾਲ ਵੇਖੀਏ। ਜਿਹੜੇ ਭਗਤ ਨਾਲ ਵਾਪਰੀ ਉਹਨੇ ਇੱਕ ਵਾਰੀ ਜ਼ਿਕਰ, ਇੱਕ ਵਾਰੀ ਤਾਰਤ ਕਰ ਲੋਗੇ ਮਨ ਦੇ, ਉਹ ਫਿਰ ਰਿਪੀਟ ਕਰ ਰਹੇ ਕਿ ਹਸਤ ਖਿਲਤ ਤੇਰੇ ਦਿਓਰੇ ਆਇਆ, ਤੇਰੇ ਦਿਓਰੇ ਚ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਮੈਨੂੰ ਭਗਤੀ ਕਰਦੇ ਹੋਏ ਨੂੰ ਚੁੱਕ ਕੇ ਉਠਾ ਦਿੱਤਾ, ਲੈ ਕੰਬਲੀ ਚੱਲਿਓ ਪਲਟਾਏ, ਦਿਓਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਜਿਉਂ ਜਿਉਂ ਇਬਾਦਤ ਕਰਦਾ ਪਿਆਰਿਓ, ਸੱਚ ਏਵੇ ਉਹਨਾਂ ਨੇ ਉਸ ਇਮਾਰਤ ਦਾ ਮੂੰਹ ਹੀ ਘੁਮਾ ਕੇ ਰੱਖ ਦਿੱਤਾ। ਮੈਂ ਕਹਿੰਦਾ ਸਾਡੇ ਨਾਲ ਤੇ ਉਹ ਨਿੱਕੇ ਨਿੱਕੇ ਨਿਆਣੇ ਚੰਗੇ ਹੋਏ, ਆਉਂਦਾ ਨਾ ਥੁੱਤਰੋ, ਉਹ ਪੰਜ ਪੰਜ ਰੁਪਈਏ ਦੀ ਖਾਤਰ ਸਨਾਨ ਲੱਗ ਪੈਂਦੇ ਨੇ। ਤੇ ਬਾਬਾ ਜੀ ਸ਼ਬਦ ਸੁਣਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਮੇਰੀਆਂ ਅੱਖਾਂ ਭਾਰੀਆਂ, ਮੈਂ ਸਾਡੇ ਨਾਲ ਤੇ ਤੁਸੀਂ ਚੰਗੇ ਹੋ। ਉਸ ਮੰਦਰ ਚ ਖਲੋ ਕੇ ਕਹਿ ਰਹੇ ਹੋ ਕਿ ਮੰਦਰ ਘੁੰਮਿਆ, ਅਸੀਂ ਡਰਾਇੰਗ ਰੂਮ ਚ ਕਥਾ ਤਿਆਰ ਕਰਕੇ ਕਹਿੰਦੇ ਮੰਦਰ ਕੋਈ ਨੀ ਘੁੰਮਿਆ ਹੋਣਾ, ਕਿਉਂਕਿ ਅਸੀਂ ਸਾਇੰਸ ਦੀ ਕਿਤਾਬ ਪੜ੍ਹੀ ਹੋਈ ਹੈ ਨਾ। ਮੈਂ ਫਿਰ ਅਰਜ਼ ਕਰਾਂਗਾ ਇੱਕ ਹੋਰ ਸ਼ਬਦ, ਦੋ ਤਿੰਨ ਮੈਂ ਕਹਿਣੇ ਨੇ, ਜ਼ਿਆਦੇ ਨਹੀਂ। ਇੱਕ ਉਹਨਾਂ ਦਾ ਸ਼ਬਦ ਹੁੰਦਾ, ਜੋ ਗੁਰ ਦਿਓ ਤਾਂ ਸਹਿਜ ਨਿਕਸਾਈ। ਇਹ ਬੜਾ ਘੱਟ ਸੁਣਿਆ ਹੋਣਾ ਤੁਸੀਂ। ਭਗਤ ਨਾਮਦੇਵ ਜੀ ਕਿਸੇ ਦੇ ਘਰ ਗਏ, ਮੈਂ ਬਲਾਇੰਡ ਫੇਥ ਰੱਖਣਾ ਸੀ, ਸਿੱਧੀ ਗੱਲ, ਮੈਂ ਕਦੀ ਆਪਣੀ ਅਕਲ ਵਰਤ ਕੇ ਅਰਥ ਨਹੀਂ ਕਰਨੇ, ਜੋ ਗੁਰੂ ਕਹਿੰਦਾ ਉਹ ਸੱਤ ਹੈ। ਉਹਨਾਂ ਨੂੰ ਕਿਸੇ ਸ਼ਾਹੂਕਾਰ ਨੇ ਬੜਾ ਕੀਮਤੀ ਪਲੰਗ ਭੇਟਾ ਕੀਤਾ, ਸੇਜ ਦਾ ਅਰਥ ਪਲੰਗ ਕਹਾਂਗੇ ਹਨਾ। ਉਹਨਾਂ ਨੇ ਕਿਹਾ ਮੈਨੂੰ ਜ਼ਰੂਰਤ ਨਹੀਂ ਹੈਗੀ। ਉਹਨਾਂ ਫਿਰ ਕਿਹਾ ਜੀ ਨਹੀਂ ਨਹੀਂ, ਇਹ ਅਸੀਂ ਆਪਣੇ ਵੱਲੋਂ ਭੇਟਾ ਦੇਣ ਲੱਗੇ ਹਾਂ ਤੁਹਾਡਾ ਅਦਬ ਕਰਨ ਲਈ। ਉਹ ਚੁਕਾ ਕੇ ਨੌਕਰਾਂ ਲਈ ਚੁਕਾ ਕੇ ਦੇ ਦਿੱਤਾ। ਭਗਤ ਨਾਮਦੇਵ ਜੀ ਰਸਤੇ ਦਰਿਆ ਵਗਦਾ ਸੀ ਉਹ ਚ ਸੜ ਦਿੱਤਾ, ਉਹ ਨੌਕਰਾਂ ਨੂੰ ਉਹ ਜਿਹੜਾ ਐਸੇ ਕਹਿਣ ਲੱਗੇ ਉਹਦੇ ਵੱਲੋਂ ਆ ਗਿਆ ਪਾਣੀ ਸੜ ਦੇ ਉਹਨੂੰ। ਉਹ ਜਦੋਂ ਵਾਪਸ ਗਏ ਤੇ ਸ਼ਾਹੂਕਾਰ ਨੂੰ ਥੋੜਾ ਜਿਹਾ ਇਹ ਧਾਈ ਸੀ ਨਾ ਵੀ ਜਦੋਂ ਭਗਤ ਜੀ ਘਰ ਗਏ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਜੀ ਖੁਸ਼ ਹੋਏ ਹੋਣਗੇ ਪਲੰਗ ਦੇਖ ਕੇ। ਨੌਕਰਾਂ ਨੂੰ ਪੁੱਛਦਾ ਕਿਸ ਤਰ੍ਹਾਂ ਰਹਿ, ਕਿਸ ਤਰ੍ਹਾਂ ਭਗਤ ਜੀ ਦਾ ਘਰ? ਉਹ ਕਹਿਣ ਲੱਗੇ ਸੀ ਤੇ ਅੱਧ ਵਿਚਾਲੇ ਆ ਗਏ, ਘਰ ਤੇ ਗਏ ਨੀ। ਉਹ ਕਹਿੰਦਾ ਤੁਸੀਂ ਘਰ ਨੀ ਗਏ, ਸੇਜ ਕਿੱਥੇ ਰੱਖ ਕੇ ਆਏ? ਘਰ ਨੀ ਸੇਜ ਲੈ ਗਏ ਭਗਤ ਜੀ? ਕਹਿਣ ਲੱਗੇ ਉਹ ਰਾਜ ਜਿਹੜਾ ਦਰਿਆ ਆ ਨਦੀ ਚ ਉਫਾਨ ਸੀ। ਕਹਿਣ ਲੱਗੇ ਦਰਿਆ ਦੀ ਭੇਟਾ ਕਰ ਦਿਓ, ਸੜ ਦਿੱਤਾ। ਬੜਾ ਦੁੱਖ ਲੱਗਾ ਵੀ ਮੈਂ ਭੇਟਾ ਦਿੱਤੀ, ਉਹਨਾਂ ਪਾਣੀ ਸੜ ਦਿੱਤੀ। ਉਹ ਸ਼ਾਹੂਕਾਰ ਨੇ ਦੂਜੇ ਦੇ ਨੌਕਰ ਭੇਜ ਦਿੱਤਾ, ਕਹਿੰਦਾ ਜੀ ਭਗਤ ਜੀ ਨੂੰ ਕਹੋ ਵੀ ਮੇਰੇ ਬੱਚੇ ਨਾ ਉਸ ਪਲੰਘ ਤੇ ਸੌਂਦੇ ਜੋ ਮੈਂ ਸਾਖੀ ਪੜ੍ਹੀ, ਜਾਂ ਅਸੀਂ ਕਹੋ ਲਓ ਮੈਨੂੰ ਪਲੰਗ ਦੀ ਲੋੜ ਪੈ ਗਈ, ਤੁਹਾਨੂੰ ਦੁਬਾਰਾ ਦੂਜਾ ਦੇ ਦਿਆਂਗੇ ਤੇ ਤੁਸੀਂ ਸਾਡਾ ਵਾਪਸ ਕਰ ਦਿਓ। ਤੁਹਾਨੂੰ ਪਤਾ ਸੀ ਪਲੰਗ ਤੇ ਰੁੜ ਗਿਆ, ਪਾਣੀ ਚ ਡੁੱਬ ਗਿਆ, ਬਹਾ ਦਿੱਤਾ ਬਾੜ ਚ। ਉਹ ਗਏ ਤੇ ਭਗਤ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਕਰੋ, ਮਾਲਕ ਸੱਦ ਲਓ, ਜਿਹਨੇ ਭੇਟ ਕੀਤਾ ਸੀ ਉਹਨੂੰ ਵੀ ਲੈਂਦਾ, ਦਰਿਆ ਦੇ ਕਿਨਾਰੇ ਖਲੋ ਗਏ। ਹੁਣ ਇਹ ਗੱਲ ਗੁਰਬਾਣੀ ਕਹਿ ਰਹੀ ਹੈ, ਟੀਕਾਕਾਰ ਸਾਰੇ ਅਰਥ ਕਰਦੇ ਆ ਪਰ ਦਬਵੀਂ ਜਵਾਬ ਚ ਕਰਦੇ ਆ। ਉਹਨਾਂ ਨੇ ਨਜ਼ਰ ਭਰ ਕੇ ਦੇਖਿਆ ਜੀ ਦਰਿਆ ਦੇ ਵਿੱਚੋਂ ਕਈ ਪਲੰਗ ਬਾਹਰ ਦਿਸਣ ਲੱਗ ਪਏ। ਸ਼ਾਹੂਕਾਰ ਨੂੰ ਕਹਿੰਦੇ ਜਿਹੜਾ ਤੇਰਾ ਆਪਣਾ ਪਛਾਣ ਲੈ, ਵਾਪਸ ਲੈ ਜਾ। ਪਰ ਉਹਨਾਂ ਇਹ ਨਹੀਂ ਕਿਹਾ ਮੈਂ ਕੱਢੇ, ਇਹ ਤੋ ਕਹਿ ਜੋ ਗੁਰ ਦਿਓ ਤਾਂ ਸੇਜ ਨਿਕਸ਼ਾਈ, ਜੋ ਗੁਰ ਦਿਓ ਤਾਂ ਛੱਪਰ ਸ਼ਾਹੀ, ਜੇ ਗੁਰੂ ਕਿਰਪਾ ਕਰੇ ਤੇ ਗਰੀਬ ਦੀ ਝੌਂਪੜੀ ਬਣ ਜਾਂਦੀ, ਜੇ ਉਹ ਮਿਹਰ ਕਰੇ ਤੇ ਡੁੱਬੀਆਂ ਹੋਈਆਂ ਸੇਜਾਂ ਵੀ ਕੱਢ ਦਿੰਦਾ। ਇਹਦੇ ਅਰ ਦੂਜੇ ਹੋ ਹੀ ਨਹੀਂ ਸਕਦੇ। ਤੀਸਰੀ ਇੱਕ ਘਟਨਾ, ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰ ਚੁੱਕਾ ਸਾਰੀਆਂ ਬਾਣੀ ਚੋਂ। ਇੱਕ ਅਸੀਂ ਨਾਮਦੇਵ ਦੀ ਝੌਂਪੜੀ ਦਾ ਜ਼ਿਕਰ ਕਰਨੀ ਹੈ ਜੀ। ਚਾਰ ਘਟਨਾਵਾਂ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ, ਦੋ ਕਰ ਦਿੱਤੀਆਂ, ਫਿਰ ਮੈਂ ਸ਼ਬਦ ਦੇ ਅਰਥ ਕਰਨੇ। ਉਹ ਇੱਕ ਘਟਨਾ ਹੈ ਹੋਰ ਕਿ ਉਹ ਗਵਾਂਢਣ ਜਦੋਂ ਭਗਤ ਜੀ ਦਾ ਚੌਂਪ, ਉੱਥੇ ਸੱਚੀ ਇਹ ਵੀ ਉਹਨਾਂ ਇਹ ਨਹੀਂ ਕਿਹਾ ਮੇਰਾ ਬੰਗਲਾ ਬਣ ਗਿਆ, ਉਹਨਾਂ ਇਹ ਨਹੀਂ ਕਿਹਾ ਮੇਰਾ ਵਿਲਾ ਬਣ ਗਿਆ ਜਾਂ ਬੜਾ ਮਹਿਲ ਬਣ ਗਿਆ। ਉੱਥੇ ਇਹ ਹੀ ਹੈ ਜੀ, ਭਗਤ ਜੀ ਦੀ ਝੌਂਪੜੀ ਬਣ ਗਈ, ਝੌਂਪੜੀ। ਗਵਾਂਢਣ ਆਈ, ਉਹਨੇ ਆ ਕੇ ਪੁੱਛਿਆ ਵੀ ਆ ਕਿਹੜਾ ਕਾਰੀਗਰ ਸੀ, ਵੀ ਸਾਡੇ ਪਿੰਡ ਤੇ ਇਹੋ ਜਿਹਾ ਹੈ ਨੀ ਜਿਹਨੇ ਤੇਰੀ ਇੰਨੀ ਸੋਹਣੀ ਛੱਪਰੀ ਬਣਾ ਦਿੱਤੀ, ਝੌਂਪੜੀ ਬਣਾ ਦਿੱਤੀ। ਸਾਡੀ ਸਮੱਸਿਆ ਇਹ ਵੇ, ਅਸੀਂ ਸੱਚੀ ਇਹ ਵੇ ਪਰਮਾਤਮਾ ਨੂੰ ਜ਼ੁਬਾਨੀ ਕਲਾਮੀ ਮੰਨਦੇ ਹਾਂ, ਪਰ ਉਹਦੀ ਸਰਬ ਕਲਾ ਸਮਰੱਥਤਾ ਜਿਹੜੀ ਹੈ ਨਾ ਉਹਦੇ ਤੇ ਕੁਐਸਚਨ ਮਾਰਕ ਲਾ ਦਿੰਦੇ। ਉਂਝ ਅਸੀਂ ਸਾਰੇ ਕਹਿੰਦੇ ਹਾਂ ਕਿ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਅਨੰਤ ਕਲਾ ਲੈ ਠਾਕੁਰ ਚੜਿਆ। ਪਰ ਸਾਡੀ ਮੁਸ਼ਕਿਲ ਇਹ ਹੁੰਦੀ ਹੈ, ਕਈ ਵਾਰੀ ਉਸ ਚੀਜ਼ ਨੂੰ ਅਸੀਂ ਸਮਝਦੇ ਨਹੀਂ। ਮੇਰੀ ਫਿਰ ਬੇਨਤੀ ਹੈ ਕਿ ਸਤਿਗੁਰਾਂ ਨੇ ਇਹ ਬਾਣੀ ਚ ਉਸ ਬੀਬੀ ਨੇ ਕਿਹਾ ਜਿਹੜੀ ਝੌਂਪੜੀ ਤੁਹਾਡੀ ਹੈ ਇਹ ਕਿਹੜੇ ਕਾਰੀਗਰ ਨੇ ਬਣਾਈ, ਮਿਸਤਰੀ ਕੌਣ ਸੀ, ਕੌਣ ਸੀ ਬਢਾਈ? ਉਹਨਾਂ ਕਿਹਾ ਤੈਨੂੰ ਕੀ ਦੱਸਾਂ। ਕਹਿਣ ਲੱਗੀ ਦੱਸਣਾ ਕੀ, ਮੈਨੂੰ ਐਡਰੈਸ ਦਿਓ, ਪਤਾ ਦਿਓ, ਅਸੀਂ ਵੀ ਆਪਣਾ ਘਰ ਬਣਵਾਉਣਾ, ਏਡੀ ਸੋਹਣੀ ਬੁਨਤ ਕੀਤੀ। ਕਹਿਣ ਲੱਗੇ ਉਹਦਾ ਇੱਕ ਐਡਰੈਸ ਹੋਵੇ ਤੇ ਦੱਸਾਂ, ਉਹ ਤਾਂ ਸਾਰੀਆਂ ਥਾਵਾਂ ਤੇ ਵੇ। ਉਹਦੇ ਮਨ ਚ ਆਇਆ ਵੀ ਸ਼ਾਇਦ ਇਹ ਸੋਚਦਾ ਪੈਸੇ। ਕਹਿਣ ਲੱਗੇ ਤੇਰੇ ਤੋਂ ਦੂਣੇ ਪੈਸੇ ਦਿਆਂਗੇ, ਅਸੀਂ ਰੁਪਈਏ ਵਾਲੇ ਹਾਂ, ਜੋ ਤੂੰ ਦਿੱਤਾ ਤੇਰੇ ਤੋਂ ਦੁਗਣੇ ਦਿਆਂਗੇ, ਇੱਕ ਵਾਰੀ ਦੱਸ ਤਾਂ ਪਾ। ਹੱਸ ਕੇ ਕਹਿਣ ਲੱਗੇ ਸੱਚੀ ਤੈਨੂੰ ਦੱਸਾਂ, ਉਹਨੇ ਕਦੀ ਨੀ ਤੇਰਿਆ ਲਾਉਣਾ, ਨਾ ਤੈਨੂੰ ਪਤਾ ਦੱਸ ਸਕਣਾ ਮੈਂ। ਕਹਿੰਦੇ ਕਿਉਂ? ਕਹਿਣ ਲੱਗੇ ਤੂੰ ਰੁਪਈਆਂ ਨਾਲ ਦਿਹਾੜੀਆਂ ਦੇ ਕੇ ਰੱਬ ਖਰੀਦਣਾ ਚਾਹੁੰਦੀ ਏ, ਉਹ ਗਰੀਬਾਂ ਦਾ ਪ੍ਰੇਮ ਵੇਖ ਕੇ ਆਉਂਦਾ, ਉਹਦੇ ਘਰ ਚ ਪ੍ਰੇਮ ਦੀ ਭੇਟਾ ਚੱਲਦੀ ਹੁੰਦੀ ਹੈ, ਮਜ਼ਦੂਰੀ ਚੱਲਦੀ ਏ, ਪੈਸਿਆਂ ਦੀ ਮਜ਼ਦੂਰੀ ਦੇ ਉਹਨੂੰ ਪਰਵਾਹ ਹੋਏ। ਇਹ ਸ਼ਬਦ ਹੈ ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਛਾਣ ਛਵਾਈ ਹੋ। ਫਿਰ ਅਰਜ ਹੈ ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਛਾਣ ਛਵਾਈ ਹੋ, ਤੋ ਪੈ ਦੁਗਨੀ ਮਜ਼ੂਰੀ ਦੇਹੋ, ਮੋਕੋ ਬੇਡੀ ਦੇਹੋ ਬਤਾਈ ਹੋ, ਰੀ ਬਾਈ। ਦੇਖੋ ਮੇਰਾ ਖਿਆਲ ਸ਼ਾਇਦ ਮਹਾਰਾਸ਼ਟਰ ਸ਼ਬਦ ਵਰਤਦੇ ਨੇ ਬਾਈ, ਬਾਈ ਦਾ ਅਰਥ ਭੈਣ, ਰੀ ਬਾਈ, ਰੀ ਇਸਤਰੀ ਲਿੰਗ ਹੈ, ਹੇ ਮੇਰੀਏ ਭੈਣੇ, ਰੀ ਬਾਈ, ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਿਹੋ ਸਮਾਈ, ਖਮਾਰੈ ਬੇਡੀ ਪ੍ਰਾਣ ਆਧਾਰਾ। ਅੱਗੇ ਉਹਨਾਂ ਨੇ ਇੱਕ ਬਚਨ ਕੀਤਾ ਜਿਹੜਾ ਮੈਂ ਸਾਂਝੇ ਕਰਾਂਗਾ। ਕਹਿਣ ਲੱਗੇ ਬੇਦੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਨ ਛਵਾਵੈ ਹੋ। ਹੁਣ ਇੱਥੇ ਫਿਰ ਅਰਜ, ਬਿਲਕੁਲ ਉਹਨਾਂ ਨੇ ਇਹ ਨੀ ਕਿਹਾ ਮੇਰਾ ਮਹਿਲ ਬਣਿਆ। ਸੱਚੀ ਇਹ ਵੇ ਕਿ ਪਰਮਾਤਮਾ ਦੀ ਦਿੱਤੀ ਦਾਤ, ਪਿਛਲੇ ਦਿਨੀ ਮੇਰੇ ਮਨ ਚ ਇੱਕ ਆਇਆ, ਕੋਈ ਚੀਜ਼ ਦੁਨੀਆਂ ਦੀ ਐਸੀ ਨੀ ਜਿੱਥੇ ਰੱਬ ਨੇ ਗਿਆਨ ਨੀ ਰੱਖਿਆ, ਹਰ ਚੀਜ਼ ਚ ਰੱਖਿਆ। ਅਸੀਂ ਕੀ ਕਰ ਰਹੇ ਹਾਂ, ਪਿਛਲੇ ਦਿਨੀ ਕਾਊਂਟਿੰਗ ਕੀਤੀ, ਪ੍ਰਿੰਸੀਪਲ ਸਤਵੀਰ ਸਿੰਘ ਸ਼ਾਇਦ ਕੀਤੀ, ਚਲੋ ਵੀ ਜਿਹੜੀ ਟੋਡਰ ਮੱਲ ਨੇ ਮੋਹਰਾਂ ਰੱਖੀਆਂ, ਉਹਨਾਂ ਮੋਹਰਾਂ ਦੀ ਕੀਮਤ ਇੰਨੇ ਕਰੋੜ ਰੁਪਈਏ ਸੀ। ਪਤਾ ਨੀ ਮੇਰੇ ਮਨ ਚ ਨਾ, ਮੈਂ ਕਿਸੇ ਨੂੰ ਦੱਸਿਆ, ਰਾਤੀ ਮੈਂ ਜਦੋਂ ਲੰਮਾ ਪਿਆ, ਮੇਰੇ ਮਨ ਚ ਆਇਆ ਵੀ ਆਪਾਂ ਕਿਤੇ ਮੋਤੀ ਰਾਮ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਕੁੰਮੇ ਮਾਸ਼ਕੀ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਆਪਾਂ ਲਕਸ਼ਮੀ ਬਾਹਮਣੀ ਜਿਹਨੇ ਲੰਗਰ ਛਕਾਇਆ। ਬਸ ਇੱਕੋ ਮੇਰੇ ਅੰਦਰ ਨੇ ਕਿਹਾ, ਸਿੱਖੋ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀਵਾਨ ਟੋਡਰ ਮਾਲੂ ਨੇ, ਉਹਨੂੰ ਰੱਬ ਨੇ ਸਮਰੱਥਾ ਦਿੱਤੀ, ਉਹ ਸੰਸਕਾਰ ਦੀ ਸੇਵਾ ਕਰ ਰਿਹਾ ਹੈ। ਮੋਤੀ ਰਾਮ ਨੂੰ ਸਮਰੱਥਾ ਦਿੱਤੀ, ਉਹ ਦੁੱਧ ਪਿਆਉਣ ਦੀ ਸੇਵਾ ਕਰ ਰਿਹਾ ਹੈ। ਸੱਚ ਇਹ ਵੇ, ਲਕਸ਼ਮੀ ਬਾਹਮਣੀ ਨੂੰ ਸਮਰੱਥਾ ਦਿੱਤੀ, ਉਹ ਰਾਤ ਨੂੰ ਰੋਟੀ ਤੇ ਗਰਮ ਕੱਪੜਾ ਦੇ ਰਹੀ ਹੈ, ਕੁੰਮਾ ਮਾਸ਼ਕੀ ਆਪਣੀ ਝੌਂਪੜੀ ਚ ਰੱਖ ਰਿਹਾ ਹੈ। ਜੇ ਸੇਵਾ ਦਾ ਪੱਧਰ ਦੇਖੋ ਤੇ ਸੇਵਾ ਪੱਖੋਂ ਟੋਡਰ ਮੱਲ ਤੇ ਮੋਤੀ ਰਾਮ ਦਾ ਦਰਜਾ ਇੱਕੋ ਹੀ। ਨਹੀਂ ਫਿਰ ਅਰਸ਼ ਸੁਣਿਓ, ਕਿਉਂਕਿ ਮੋਹਰਾਂ ਨੇ ਸੋਨੇ ਦੀਆਂ, ਅਸੀਂ ਕਹਾਂਗੇ, ਮੈਂ ਵੀ ਕਹਾਂਗਾ, ਪਰ ਜਦੋਂ ਅਸੀਂ ਸੋਨੇ ਦੀਆਂ ਮੋਹਰਾਂ, ਬੜੀ ਵੱਡੀ ਗੱਲ ਹੈ ਜੀ, ਛੋਟੀ ਨਹੀਂ, ਇੱਥੇ ਲੋਕ ਢੇਲਾ ਨਹੀਂ ਛੱਡਦੇ। ਉਸ ਬੰਦੇ ਨੇ ਸਭ ਕੁਝ ਲਾ ਦਿੱਤਾ, ਪਰ ਸੇਵਾ ਵਿੱਚ ਜਿੰਨਾ ਹਿੱਸਾ ਭਾਈ ਮੋਤੀ ਰਾਮ ਦਾ, ਓਨਾ ਹੀ ਦੀਵਾਨ ਟੋਡਰ ਮੱਲ ਦਾ, ਜਿੰਨਾ ਦੀਵਾਨ ਟੋਡਰ ਮੱਲ ਦਾ ਓਨਾ ਹੀ ਹਿੱਸਾ ਸੱਚ ਏਵੇ ਕੁੰਮੇ ਮਾਸ਼ਕੀ ਦਾ। ਹੁਣ ਇੱਥੇ ਉਹਨਾਂ ਨੇ ਕਿਹਾ ਛੰਨ ਬਣਾ ਦਿੱਤੀ। ਮੈਂ ਇੱਕ ਛੋਟੀ ਤੁਹਾਨੂੰ ਕਹਾਣੀ ਸੁਣਾਉਣਾ। ਕਲਗੀਧਰ ਕੀਰਤਨ ਕਰਦੇ ਸਨ ਭਾਈ ਰਜਿੰਦਰ ਸਿੰਘ, ਉੱਥੇ ਗੁਰਦੁਆਰਾ ਸਾਡੇ ਸਬਜ਼ੀ ਮੰਡੀ ਜਿੱਥੋਂ ਭਾਈ ਸਾਹਿਬ ਨੇ ਸ਼ੁਰੂਆਤ ਕੀਤੀ, ਉੱਥੇ ਜੀ ਗਿਆਨੀ ਦਇਆ ਸਿੰਘ ਜੀ ਦਿਲਬਰ, ਨਾ ਸੁਣੇ ਢਾਡੀ ਸਿੰਘ ਸਨ ਆਪਣੇ, ਮੈਨੂੰ ਯਾਦ ਹੈ ਉੱਥੇ ਰਾਤ ਪ੍ਰੋਗਰਾਮ ਸੀ ਤੇ ਮੈਂ ਜਲੰਧਰ ਤੋਂ ਆਇਆ ਤੇ ਦਿਲਬਰ ਸਾਹਿਬ ਬੋਲੇ। ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਕੀ ਕਰਨੇ ਆ, ਪਰਮਾਤਮਾ ਨੇ ਦਿੱਤਾ ਹੁੰਦਾ ਮਹਿਲ ਬੰਗਲਾ ਦਿੱਤਾ ਜੀ, ਸਮਝੋ ਵੀ 5-6 ਏਕੜ ਚ ਬੰਗਲਾ ਬਣਿਆ, ਤੇ ਜਦੋਂ ਖਲੋਣਗੇ ਨਾ ਤੇ ਮਹਾਰਾਜ ਜੀ ਨੇ ਨਿੱਕੀ ਜੀ ਝੌਂਪੜੀ ਸਾਨੂੰ ਦਿੱਤੀ, ਇਹ ਝੌਂਪੜੀ ਸਾਨੂੰ ਦਿੱਤੀ। ਉਹ ਕਹਿੰਦਾ ਏਡੀ ਬੇਈਮਾਨੀ ਨਾ ਕਰੋ ਲੋਕੋ, ਜੇ ਰੱਬ ਨੇ ਮਹਿਲ ਦਿੱਤਾ ਤੇ ਮਹਿਲ ਹੀ ਕਹੋ। ਕਹਿੰਦੇ ਨੇ ਰੱਬ ਦਾ ਦਿੱਤਾ ਮਹਿਲ ਇਹ ਝੌਂਪੜੀ, ਤੇ ਆਪਣਾ 1 ਰੁਪਈਆ ਕੱਢ ਕੇ ਕਹਿੰਦਾ ਗਿਆਨੀ ਜੀ 1.25 ਲੱਖ ਸਾਡੇ ਵੱਲੋਂ, 13.25 ਲੱਖ ਹੋ ਗਿਆ, ਤੇ ਰੱਬ ਦਾ ਦਿੱਤਾ ਮਹਿਲ ਇੱਕ ਝੌਂਪੜੀ ਬਣ ਗਿਆ। ਨਹੀਂ ਪਿਆਰਿਓ, ਜੇ ਰਾਜ ਭਾਗ ਦਿੱਤਾ ਤੇ ਮੰਨੀਏ ਉਹਨੇ ਦਿੱਤਾ ਹੈ। ਇੱਥੇ ਭਗਤ ਨਾਮਦੇਵ ਜੀ ਦਾ ਕੀ ਸੰਬੰਧ ਮਹਿਲ ਨਾਲ? ਉਹਨਾਂ ਦਾ ਸ਼ੁਕਰਾਨੇ ਨਾਲ ਸੰਬੰਧ ਹੈ। ਕਹਿਣ ਲੱਗੇ ਝੌਂਪੜੀ ਦੇ ਦਿੱਤੀ, ਮਹਿਲ ਦੇ ਦਿੱਤਾ, ਮੈਂ ਤਾਂ ਸਿਰਫ ਸ਼ੁਕਰਾਨਾ। ਭਗਤ ਜੀ ਨੇ ਕਿਹਾ ਪ੍ਰੇਮ ਦੀ ਮਜ਼ਦੂਰੀ ਮੰਗਦਾ। ਇੱਕ ਘਟਨਾ ਸਿਰ ਮੈਂ ਆਪ ਨਾਲ ਹੋਰ ਸਾਂਝੀ ਕਰਨੀ ਹੈ ਜੀ, ਇਹ ਮੈਂ ਕੋਈ ਸ਼ਬਦ, ਹਾਲਾਂਕਿ ਕਾਫੀ ਘਟਨਾਵਾਂ ਨੇ, ਦੁਆਰਕਾ ਨਗਰੀ ਕਾਹੇ ਕੇ ਮਗੋਲ, ਇੱਕ ਘਟਨਾ ਮੈਂ ਸਾਂਝੀ ਕਰਨੀ ਹੈ। ਉਸ ਮਹਾਂਪੁਰਖ ਦੀ ਦ੍ਰਿੜਤਾ, ਉਸ ਮਹਾਂਪੁਰਖ ਦੀ ਅਡੋਲਤਾ, ਉਸ ਭਗਤ ਮਹਾਂਪੁਰਖ ਦੇ ਅੰਦਰ ਦੀ ਚੜ੍ਹਦੀ ਕਲਾ, ਉਹ ਤੁਹਾਡੇ ਸਾਹਮਣੇ ਹੈ ਕਿ ਭਗਤ ਜੀ ਦੇ ਸਾਹਮਣੇ ਬਾਦਸ਼ਾਹ ਨੇ ਗਾਂ ਹੈ ਮਰੀ, ਇਹ ਪੂਰਾ ਗੁਰੂ ਗ੍ਰੰਥ ਸਾਹਿਬ। ਅੱਜ ਕੱਲ੍ਹ ਦੇ ਕੁਝ ਪ੍ਰਚਾਰਕਾਂ ਨੇ ਇਹਦੇ ਅਰਥ ਬਦਲ ਦਿੱਤੇ ਆ, ਮੈਂ ਨਾਂ ਨਹੀਂ ਲੈਣਾ, ਪਰ ਮੈਂ ਜ਼ਿਕਰ ਤਾਂ ਕਰਨਾ ਪਿਆ ਕਿਉਂਕਿ ਪੜ੍ਹੀ ਲਿਖੀ ਸ਼੍ਰੇਣੀ ਅਰਥ ਪ੍ਰਵਾਨ ਕਰਨ ਲੱਗ ਪਈ। ਉੱਥੇ ਗਾਂ ਮਾਰ ਦਿੱਤੀ, ਭਗਤ ਜੀ ਬੋਲਦੇ ਨੇ ਰਾਮ, ਉਹਨਾਂ ਨੂੰ ਬਾਦਸ਼ਾਹ ਨੇ ਕਿਹਾ ਵੀ ਤੂੰ ਮੇਰੇ ਸਾਹਮਣੇ ਆਪਣੀ ਜ਼ਬਾਨ ਤੋਂ ਨਾ ਖੁਦਾ ਬੋਲ, ਅੱਲਾ ਬੋਲ। ਉਹ ਕਹਿੰਦੇ ਨਾ, ਦੂਜੀ ਗੱਲ ਜੇ ਨਹੀਂ ਤੇ ਮਰੀ ਹੋਈ ਗਾਂ ਜਿੰਦੀ ਕਰ। ਭਗਤ ਜੀ ਕਹਿੰਦੇ ਨੇ ਰਾਜਨ, ਬਾਦਸ਼ਾਹ ਕਦੀ ਮਰੇ ਹੋਏ ਕੋਈ ਜਿੰਦੇ ਹੋਏ ਆ? ਕਹਿਣ ਲੱਗੇ ਫਿਰ ਰਾਮ ਕਾਸ ਲਈ ਬੋਲ ਰਹੇ? ਕਹਿਣ ਲੱਗੇ ਮੇਰਾ ਕਿਆ ਜਿੰਦਾ ਨਹੀਂ ਹੋਣਾ, ਪਰ ਜਿਹਦਾ ਤੂੰ ਜ਼ਿਕਰ ਕਰ ਰਿਹਾ ਉਹ ਚਾਹੇ ਤੇ ਮਿੱਟੀ ਵਿੱਚ ਜਿੰਦ ਪਾ ਸਕਦਾ। ਉੱਥੇ ਫਿਰ ਭਗਤ ਨਾਮਦੇਵ ਜੀ ਦੇ ਪੈਰਾਂ ਚ ਬੇੜੀਆਂ, ਹੱਥਾਂ ਚ ਹੱਥ ਕੜੀਆਂ ਪਾ ਕੇ, ਇਹ ਸਾਰੇ ਗੁਰੂ ਗ੍ਰੰਥ 27 ਅੰਗ ਨੇ, ਪਦੇ ਨੇ, ਸ਼ਬਦ ਦੇ, ਉਹਨੇ ਤਸ਼ੱਦਦ ਕਰਨ ਲੱਗੇ, ਮਾਰਦੇ ਨੇ। ਉਨੀ ਜੇਰ ਨੂੰ ਭਗਤ ਜੀ ਦੀ ਮਾਂ ਆ ਜਾਂਦੀ, ਉਹ ਬਾਣੀ ਵਿੱਚ ਜੋ ਸ਼ਬਦ ਹੈ, ਉਹ ਕਹਿੰਦੀ ਪੁੱਤਰ ਤੂੰ ਸਮਦ੍ਰਿਸ਼ਟੀ ਵਾਲਾ ਹੈ, ਤੇਰੇ ਮਨ ਚ ਰੰਚਕ ਮਾਤਰ ਵੀ ਪ੍ਰਭੂ ਦੇ ਨਾਮ ਦੀ ਕੋਈ ਦਵੈਸ਼ ਨਹੀਂ, ਤੂੰ ਐਵੇਂ ਮਾਰ ਖਾ ਰਿਹਾ, ਤੂੰ ਰਾਮ ਛੋੜ ਕੇ ਖੁਦਾ ਬੋਲ, ਸਾਰਾ ਝੰਝਟ ਮੁੱਕ ਜਾ, ਇਹ ਜਿੰਨਾ ਤੇਰੇ ਤੇ ਤਸ਼ੱਦਦ ਹੋ ਰਿਹਾ ਇੱਕ ਲਫ਼ਜ਼ ਹੀ ਬਦਲਣਾ ਨਾ, ਤੂੰ ਰਾਮ ਮਤ ਬੋਲ, ਖੁਦਾ ਬੋਲ। ਉਹਨਾਂ ਦੀ ਦ੍ਰਿੜਤਾ ਦੇਖੋ। ਕਹਿਣ ਲੱਗੇ ਮਾਂ ਜਨਮ ਤੂੰ ਦਿੱਤਾ, ਦੁੱਧ ਤੇਰਾ ਪੀਤਾ, ਤੂੰ ਮੇਰੀ ਮਾਂ ਨੀ, ਮੈਂ ਤੇਰਾ ਪੁੱਤ ਨੀ, ਮੈਂ ਮਰਦੇ ਦਮ ਤੱਕ ਰਾਮ ਹੀ ਬੋਲਾਂਗਾ। ਉਹਦੇ ਤੁਹਾਡਾ ਇਹ ਸ਼ਬਦ ਹੈ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਇਹ ਮੈਂ ਵੀ 24 ਤੁਕਾ ਲੈਣ ਲੱਗਾ, ਪੂਰਾ ਸ਼ਬਦ ਬਹੁਤ ਲਮੇਰਾ ਹੈ। ਸੁਲਤਾਨ ਪੁੱਛੇ ਸੁਣ ਬੇਨਾਮਾ, ਬੇਨਾਮਾ ਹੋਏ ਨਾਮਦੇਵ, ਦੇਖੋ ਰਾਮ ਤੁਮਾਰੇ ਕਾਮਾ, ਜਿਸ ਰਾਮ ਕੋ ਤੂੰ ਪੁਕਾਰਤਾ, ਦੱਸ ਉਹਦੀ ਤਾਕਤ ਕਿੰਨੀ ਹੈ। ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੈ ਬਾਦੁਲਾ, ਦੇਖੋ ਤੇਰਾ ਹਰ ਬੀਠੁਲਾ, ਕਿਉਂਕਿ ਭਗਤ ਜੀ ਬੀਠੁਲ ਸ਼ਬਦ ਵੀ ਕਹਿੰਦੇ ਸਨ ਨਾ, ਤੇ ਦੇਖੋ ਤੇਰਾ ਹਰ ਬੀਠਲਾ, ਬਿਸਮਿਲ ਦਿਓ ਗਿਓ ਦਿਓ ਗਊ ਦਿਓ ਜਵਾਏ, ਨਾਤਰ ਗਰਦਨ ਮਾਰੂ ਠਾਏ, ਐਸ ਮਰੀ ਗਾਂ ਨੂੰ ਜਿੰਦੀ ਕਰਨ ਦੇ ਤੇਰੀ ਗਰਦਨ ਲਾ ਦਿਆਂਗਾ। ਅੱਗੋ ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਇਹ ਕਦੀ ਹੋ ਸਕਦਾ ਹੈ? ਬਿਸਮਿਲ ਕੀ ਆ ਨਾ ਜੀਵੈ ਕੋਏ, ਜਿਹੜੇ ਮਰ ਚੁੱਕੇ ਨੇ ਉਹ ਜਿਉਂਦੇ ਨਹੀਂ ਹੁੰਦੇ। ਕਹਿਣ ਲੱਗੇ ਫਿਰ ਤੇਰਾ ਰਾਮ, ਅੱਗੇ ਭਗਤ ਜੀ ਕਹਿੰਦੇ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਮੈਂ ਨੀ ਜਿੰਦਾ ਕਰ ਸਕਦਾ, ਜੇ ਮੇਰੇ ਰਾਮ ਨੂੰ ਚੈਲੰਜ ਕਰੇਗਾ ਉਹ ਮਿੱਟੀ ਵਿੱਚ ਵੀ ਜਾਣ ਪਾ ਸਕਦਾ, ਉਹ ਕਰ ਸਕਦਾ। ਹੁਣ ਧਿਆਨ ਰੱਖਿਓ ਇਸ ਗੱਲ ਨੂੰ, ਉੱਥੇ ਪੂਰਾ ਜ਼ਿਕਰ ਹੈ ਗਾਂ ਜਿੰਦੀ ਹੋਣ ਦਾ, ਉੱਥੇ ਦੁੱਧ ਚੋਣ ਦਾ ਜ਼ਿਕਰ ਹੈ, ਬਿਸਮਿਲ ਕੀ ਆ ਨਾ ਜੀਵੈ ਕੋਏ। ਕਹਿਣ ਲੱਗੇ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਸੋਏ, ਅਗਲੀ ਤੋਕੇ ਰੁਦਨ ਕਰੇ ਨਾਮੇ ਕੀ ਮਾਏ। ਅਰਥ ਸੁਣਿਓ, ਨਾਮਦੇਵ ਜੀ ਦੀ ਮਾਂ ਆ ਗਈ ਰੋ ਰਹੀ, ਕਹਿਣ ਲੱਗੀ ਪੁੱਤਰ ਛੋੜ ਰਾਮ, ਕੀ ਨਾ ਭਜਿਆ ਖੁਦਾਏ, ਛੱਡ ਦੇ ਰਾਮ ਮੇਰੇ ਬੱਚਿਆ, ਤੂੰ ਖੁਦਾ ਖੁਦਾ ਬੋਲ। ਅੱਗੋਂ ਭਗਤ ਜੀ ਉੱਤਰ ਦਿੰਦੇ ਨੇ, ਰਾਮ ਛੋੜ ਰਾਮ ਕੀ ਨਾ ਭਜੈ ਖੁਦਾਏ, ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ। ਪਿੰਡ ਪਰੈ ਮੀਨਸ ਕਿ ਮੇਰਾ ਸਰੀਰ ਸੱਚੀ ਮੁੱਚੀ ਟੁਕੜੇ ਟੁਕੜੇ ਹੋ ਜਾਏ, ਮੇਰੇ ਟੁਕੜਿਆਂ ਵਿੱਚੋਂ ਵੀ ਰਾਮ ਕੀ ਆਵਾਜ਼ ਨਿਕਲੇ। ਪਿੰਡ ਪਰੈ ਤੋਂ ਹਰ ਗੁਣ ਗਾਏ। ਅੱਗੇ ਕਹਿੰਦੇ ਗੰਗ ਜਮਨ ਜੋ ਉਲਟੀ ਬਹਿ ਤਉ ਨਾ ਮਾਹਰ ਕਰਤਾ ਰਹੇ। ਗੰਗਾ ਤੇ ਯਮਨਾ ਆਪਣੇ ਪ੍ਰਵਾਹ ਨੂੰ ਚੇਂਜ ਕਰ ਸਕਦੀਆਂ ਨੇ, ਪਰ ਨਾਮ ਦੇ ਮਰ ਜੂਗਾ ਬੋਲੂਗਾ ਰਾਮ ਹੀ। ਅਗਲੀ ਫਿਰ ਹੋਇਆ ਕੀ ਜੀ, ਪਾਉ ਬੈੜੀ ਹਾਥੋਂ ਤਾਲ, ਉਹ ਨਾਮਦੇਵ ਜੀ ਨੂੰ ਮਾਰ ਰਹੇ ਨੇ। ਉਹ ਅਕਤਾਰੇ ਨਾਲ ਗਾਉਂਦੇ ਸਨ ਭਗਤ ਨਾਮ ਦੇ, ਸ਼ਾਇਦ ਤੁਹਾਨੂੰ ਪਤਾ ਹੋਣਾ, ਅੱਜ ਵੀ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ, ਜੋ ਮੈਂ ਪਹਿਲਾਂ ਦਰਸ਼ਨ ਕਾਫੀ ਸਮਾਂ ਪਹਿਲਾਂ ਕਰਕੇ ਆਇਆ, ਉੱਥੇ ਅੱਠੇ ਪੈਰ ਕੀਰਤਨ ਹੁੰਦਾ ਜੀ। ਇੱਕ ਆਦਮੀ ਪਿੰਡਾਂ, ਕਈਆਂ ਪਿੰਡਾਂ ਦੀ ਡਿਊਟੀਆਂ ਨੇ, ਇੱਕ ਆਦਮੀ ਇੱਕ ਤਾਰਾ ਪਕੜ ਕੇ ਖਲੋਤਾ, ਉਹ ਜਾਪ ਕਰ ਰਿਹਾ। ਉਹਨਾਂ ਕਿਹਾ ਮੇਰਾ ਤੁਸੀਂ ਸਾਜ ਤਾਂ ਖੋਹ ਲਿਆ, ਪਰ ਮੇਰੇ ਕੋਲ ਸਾਜ ਦਾ ਸਾਧਨ ਹੈ। ਪੈਰਾਂ ਚ ਪਾਈਆਂ ਬੇੜੀਆਂ, ਹੱਥਾਂ ਚ ਹੱਥ ਕੜੀਆਂ ਦੇ, ਦੋਨੋਂ ਹੱਥ ਮਾਰੇ, ਸੰਗਲ ਵਿੱਚੋਂ ਆਵਾਜ਼ ਆਏ, ਉਹ ਕਹਿਣ ਰਾਮ ਛੋੜ। ਉਹ ਸੰਗਲ ਦੀ ਧੁਨੀ ਨਾਲ ਹੀ ਰਾਮ ਰਾਮ ਬੋਲਣ ਲੱਗ ਪਏ। ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ। ਹੁਣ ਅਗਲੀ ਗੱਲ ਕੀ ਹੋਈ, ਮਾਂ ਨੂੰ ਵੀ ਜਵਾਬ ਦੇ ਦਿੱਤਾ, ਤਸ਼ੱਦਦ ਵੀ ਹੋ ਰਿਹਾ, ਤੇ ਇੱਕੋ ਗੱਲ ਕਹੀ, ਮੈਂ ਤਾਂ ਰੱਬ ਆਸਰੇ ਬੈਠਾ ਜੀ, ਤੇਰਾ ਹੀ ਸਹਾਰਾ ਹੈ। ਹੁਣ ਅਗਲੇ ਸ਼ਬਦ ਨੇ, ਸਾਤ ਘੜੀ ਜਾਂ ਬੀਤੀ ਸੁਣੀ, ਅੱਜ ਨਾ ਆਇਓ ਤਰਭਵਨ ਧਣੀ, ਪਾਖੰਤਨ ਬਾਜ ਬਜਾਏਲਾ। ਆ ਬਜਾਏਲਾ ਸ਼ਬਦ ਮਰਾਠੀ ਦਾ ਹੈ। ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਅੱਜ ਜਦੋਂ ਆਪਾਂ ਪਾਠ ਕਰਾਂਗੇ ਆਲਾ ਤੇ ਨਿਵਾਰਨਾ, ਯਾਦ ਰੱਖਿਓ ਇਹ ਸ਼ਬਦ ਹੈ ਆਏਲਾ। ਆਏਲਾ ਦਾ ਤੁਸੀਂ ਜਾਣਦੇ ਹੋ, ਆਏ ਆ ਗਿਆ। ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰਭਵਨ ਧੁਣੀ, ਤਰਭਵਨ ਧਣੀ, ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਹੁਣ ਵੇਖੋ ਆਵਾਜ਼ ਕੀ ਆਈ, ਰਾਜਾ ਵੀ ਕਹਿ, ਮਰੀ ਗਾਂ ਵੀ ਕਹਿ, ਭਗਤ ਜੀ ਤੇ ਤਸ਼ੱਦਦ ਵੀ ਹੋ ਰਿਹਾ। ਆਵਾਜ਼ ਆਈ, ਕਹੇ ਤਾਂ ਧਰਨ ਅਕੋਡੀ ਕਰੂ। ਸੁਣਿਓ, ਭਗਤ ਨਾਮਦੇਵ ਜੀ ਨੂੰ ਪਰਮੇਸ਼ਵਰ ਕਹਿ ਰਿਹਾ, ਨਾਮਦੇਵ, ਵਾਹਿਗੁਰੂ ਜੀ ਨੇ ਕਿਹਾ ਕਹੇ ਤਾਂ ਧਰਨ ਅਕੋਡੀ ਕਰੋ। ਅਕੋਡੀ ਦਾ ਅਰਥ ਨਾ ਟੇਢੀ। ਜੇ ਤੁਸੀਂ ਚਾਹੋ ਇਸ ਧਰਤੀ ਨੂੰ ਚੁੱਕ ਕੇ ਟੇਢੀ ਕਰਦੇ ਆ ਜਿਹੜੇ ਤੇਰੇ ਤੇ ਜ਼ੁਲਮ ਕਰਦੇ ਆ, ਕਹੇ ਤਾਂ ਲੇਕਰ ਉੱਪਰ ਧਰੂ। ਜੇ ਮੈਂ ਚਾਹਾਂ ਇਸ ਧਰਤੀ ਨੂੰ ਪੁੱਠੀ ਟੰਗ ਦਿਆਂ, ਕਹੇ ਤਾਂ ਮੂਈ ਗਊ ਦਿਉ ਜਿਆਏ, ਸਭ ਕੁਝ ਦੇਖੇ ਪਤੀ ਆਏ, ਸਾਰੀ ਦੁਨੀਆਂ ਨੂੰ ਪਤਾ ਲੱਗ ਜੂ ਨਾਮਦੇਵ ਦੀ ਮੇਰੇ ਨਾਲ ਕੀ ਮੁਹੱਬਤ ਹੈ। ਭਗਤ ਜੀ ਕਹਿਣ ਲੱਗੇ, ਧਰਤੀ ਐਵੇਂ ਪੁੱਠੀ ਸਿੱਧੀ ਕੀ ਕਰਨੀ, ਦੂਜਿਆਂ ਦਾ ਕਸੂਰ ਕੀ, ਮਰੀ ਗਾ ਜਿਉਂਦੀ ਕਰੇ, ਦੁੱਧ ਪੀਗੇ ਘਰ ਜਾਣ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਮੈਂ ਸਿਰਫ ਇਹ ਘਟਨਾਵਾਂ ਤੁਹਾਨੂੰ ਨਾਲ ਬਿਲਕੁਲ ਬਰੀਫ ਥੋੜੀਆਂ ਸਾਂਝੀਆਂ ਕੀਤੀਆਂ, ਛੋਟੀਆਂ, ਕਿਉਂਕਿ ਅਸੀਂ ਲੋਕ ਇਹ ਸ਼ਬਦ ਪੜ੍ਹਨੇ ਆ, ਪਰ ਡਰਦੇ ਅਸੀਂ ਕਥਾ ਨਹੀਂ ਕਰਦੇ, ਕਿਉਂਕਿ ਲੋਕੀ ਕਮੈਂਟ 'ਚ ਗਾਲਾਂ ਕੱਢਣਗੇ, ਇਹ ਅਗਿਆਨੀ ਹੈ, ਇਹ ਭਰਮ ਫੈਲਾਉਣ ਵਾਲੇ ਨੇ, ਇਹ ਜਾਦੂਗਰ ਬਣਾ ਰਹੇ ਨੇ ਗੁਰੂ। ਉਹ ਇੱਕ ਦਿਨ ਇੱਕ ਲਿਖਦਾ ਕਿ ਰੱਬ ਨੂੰ ਇਹਨਾਂ ਨੇ ਬਾਜੀਗਰ ਬਣਾ ਤਾ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥਮਿਓ ਪਸਾਰਾ, ਤਬ ਏਕੈ ਏਕੰ ਕਾਰਾ। ਮਹਾਰਾਜ ਜੀ ਨੇ ਕਿਹਾ ਬਾਜੀਗਰ ਡੰਕ ਵਜਾਈ, ਇਹ ਤਾਂ ਕੱਲਾ ਬਾਜੀਗਰ ਕਹਿੰਦੇ, ਕਬੀਰ ਜੀ ਕਹਿੰਦਾ ਉਹ ਡਮਰੂ ਵੀ ਵਜਾ ਦਿੱਤਾ। ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है यूनिट नंबर 1507 14 एवेन्यू साउथ वेस्ट कैलगरी।
0: मैं एक बेनती करांगा परमेश्वर दी ए तां होवे कि असीं कहांगे ये तो मिथ्यास है ये तो पुराण से कहानी आई ये पुराणिक है पर जिहदे हाड़ नाल बीती ओह कह रहा है अज जिहड़ा शब्द तुसीं हुण सुनिया है इहनूं थोड़ा ध्यान नाल इहदे अर्थ पहलां आपां करिए। शब्द है पहल पुरिए पुंडरिक वना। पहल दा अर्थ हो गया अव्वल, अव्वल मीन्स पहला पहल। ये पुरिए दा अर्थ जी दूजा पुरिया नहीं करना, एदा अर्थ जिवें पंजाबी च बोलना पहला पहला। पहल पुरिए पुंडरीक वना। पुंडरीक दा अर्थ है कमल दा फुल, चिट्टा कमल दा फुल। पहला पहल कमल दा चिट्टा फुल सी। उंज जिहड़े तुसी अर्थ पढ़ोगे ओहदे विच जिहड़े अर्थ टीका करने उहना अर्थ ए लिखे होने ने पहला पहल परमात्मा ने कमल दे चिट्टे फुलां दा खेत बनाया, खेत सी। मैं तां कहा भी तुसीं अर्थ ना सुनियो, ओह देखियो सिर्फ शब्द देखो। पहल पुरिए इहदा अर्थ हो गया पहले पहल। पुंडरिक वना चिट्टा कौल फुल सी। ता चे चे ता चे उस विचों ता चे खंसा। इत्थे अर्थ गुरमुखा कीते ने खंसा दा अर्थ है जीव रूपी खंस। ता चे खंसा सगले जना, सारे जंत जड़े ने जना दा अर्थ है जंत। पहला पहल कमल दा फुल सन। ये जिन्ने जीव ने ये सारे दे सारे जड़े ने ये दरअसल उस खेत दे खंस ने। पर मैं अर्थ कीते ने, मैं अर्थ ये नहीं मनांगा। वेखो ये दो गल्लां ने, सृष्टि की रचना पुराण की कह रहा है ते वेदांत की कह रहा है। चार तुकां च भाई साहब जी भगत नामदेव ने पूरे पुराण ते वेदांत दी सिद्धांत दा जिक्र कर दिता। क्यों हुण इहदे अर्थ इउं जे कीता जी पहला पहला चिट्टे कमल फुल सन, खेत सी, सारे जीव हंस ने। मेरे मन च एक दिन आया जी अर्थ करदिआं भी कमल दे फुल दा संबंध पाणी नाल तां हो सकदा है, कमल दे फुल दा संबंध भवरे नाल तां हो सकदा है, पर मैं नहीं किते गुरु ग्रंथ साहिब च किसी विद्वान नूं इह पढ़िया होवे कि कमल दे फुल दा संबंध हंस नाल है, हंस दा संबंध कमल नाल है। गुरबाणी च हंस ते सरोवर दा है, सरवर हंस तुरेगी मेला खसम है एवे भाणा है, पर हंस दा संबंध कमल नाल किवें? नहीं प्यारियो, असी इस गल नूं फिर सुणियो। मैं दो गल्लां, इह पुराणिक घटना है। पुराण कहिंदा है पर सब तो पहला कमल दा फुल होया विष्णु जी दी नाभी दे विचों कमल दा फुल निकलिया। मैं पुराण दी गल कर रहा, उस कमल दे फुल दे विचों ब्रह्मा जी दी पैदाइश होई ते ब्रह्मा जी ने सारी सृष्टि सारी दित्ती। ये पुराण बोल रहा है। ये हुण फिर अर्ज कहे, मैं फिर कहांगा कि शब्द थोड़ा जिहा महंगा, तुसी ध्यान दोगे बिल्कुल समझ पाएगी। सतगुरु भगत जी की कह रहे हैं, वह कहते हैं पहला पहले मनिया जाता है, पहल पुरिए पुंडरिक बना, पहला पहल चिट्टा फुल सी। एक सवाल उठेगा ब्रह्मा का तो विच ना नहीं आया, ता चे हंसा, हंसा आया ना। तुहानू पता होना कई बारी किसी की असवारी इन्नी क मशहूर हो जाती है, उस असवारी का नाम लो तो पता लग जाता है। जिन हुण मान लो घोड़े उत्ते राजपूत भी चढ़ते, अजकल न्याणे ब्याह जाते घोड़ी से चढ़ते, पर जदों तुसी कहन लग पैंदे हो नीले घोड़े वाला, किसी कहन की लोड़ नहीं, सीधा अर्थ है गुरु गोबिंद सिंह जी। इहदा मतलब मैं ये थोड़ा क्या दशमेश पिता जी, हंसा की है तांचे हंसा। हुण मैं कह दिया बाज, अजकल भी दुबई विच देहरादून वाल लोकी बाज पालदे, पर जदों मैं कहना चिट्टियां बाजां वाले आ, किसी नूं कहन की लोड़ नहीं, चिट्टा बाज ही दस दिंदा चिट्टा बाज कौन रखदा। असल च सुणियो हंसा हंस जेड़ा ये ब्रह्मा जी की असवारी है, तांचे हंसा कौन हंसा, जेड़ा हंस की असवारी करन वाले ब्रह्मा जी ने, उस ब्रह्मा जी का जन्म उस कमल दे फुल विचों होया। फिर रिपीट करांगा मर्थ, पहल पुरिए पुंडरिक वना, पहले पहल कमल दा फुल सी, नाभ कमल ते ब्रह्मा उपजे। बाणी चाहुंदा जी गुरु नानक साहब जी का शब्द है। हुण इत्थे सवाल उठेगा जी तुसी पुराण की कथा कर रहे हो, नहीं अगे जाओगे तो गल बड़ी क्लीयर हो जाएगी। पहल पुरिए पुंडरिक वना तां चे उस कमल दे फुल विचों, हंसा हंसा दा अर्थ ब्रह्मा जिहड़ा हंस दी सवारी कर रहा है, तां चे हंसा अगे है जी सगले जना, क्योंकि पुराण कहिंदा है भी सृष्टि की रचना ब्रह्मा ने की। तुसी रोज पढ़ दो एका माई जुगत व्याई तीन चेले परवान, एक संसारी जिसने संसार पैदा किया वो ब्रह्मा है। फिर अर्थ सुनागा गुरमत का नजरिया कुछ होर है, तां चे खंसा उहदे विचों ब्रह्मा पैदा हुए। ब्रह्मा जी ने की किया सगले जना, उन्होंने सारे जीव जंत पैदा कर दिते। इहदे विच भगत नाम देव जी ने सारे पुराण का जिहड़ा तत् सी भर दिता, भी पुराण यह कहिंदा सृष्टि इस तरह बनी। फिर ध्यान नाल सुनियो, पहल पुरिए पुंडरिक वना ताचे खंसा सगले जना, अगै कृष्णा ते जानौ हर हर नचंती नाचना। कृष्णा कृष्ण जिदे अंदर खिचक है, हालांकि प्रोफेसर साहब सिंह उन्होंने कृष्णा का अर्थ माया किया, क्योंकि कृष्ण का लफ्जी अर्थ ही काला हुंदा है, तां कृष्ण कहने। काजी कृष्णा हुआ, गुरु ग्रंथ साहब जी तो कहिंदी काजी काला हो गया। कृष्णा इहदा अर्थ है जिहड़ा खिच पांदा, खिच पांदा वाला परमात्मा। कृष्णा ते जानौ के भाई जिहड़ा परमात्मा प्रेरक है, हरी प्रेरक है, इउं जानो कृष्णा ते जानौ हर हर नचंती नाचना। जिन्ने जीव परमात्मा ने पैदा किते ने, बस उन्हें एको जी खिच पा दिती सारिआं विच, हर बंदा अपनी अपनी थां ते नची जांदा ते नचाण वाला ओ है। मेरी बेनती शायद अर्थ समझ पै गए होणगे, मेरा मकसद सिर्फ अर्थ करने का है, ते मैं इस करके कर रहा क्योंकि इस कथा नूं करोड़ां संगतां ने सुनना है। मैं फिर रिपीट कर रहा, पहल पुरिए पुंडरिक वना, पहले पहल कमल दा फुल सी, पर पुराण कह रहा है, अगे गुरमत अपने हवाले देगी। पहल पुरिए पुंडरिक वना ता चे खंसा, उस विचों ब्रह्मा जी पैदा होए, सगले जना उहदे विचों सारे जीव जंत पैदा हो गए। तांचे खंसा सगले जना कृष्णा ते जानौ हर हर नचंती नाचना। आ परमात्मा खेड रचा दिती इस माया कह लो जी खेड, सारे नची जा रहे। अगे है पहल पुरशा बिरा, इस तरह अगली तुक ना, पहल पुरशा यह विदांत आ गया। विदांत कहिंदा भी पहला पुरख सी, पुरख ने प्रकृति पैदा की, प्रकृति ते पुरख जदों आपस च मिले ते संसार बनिया। इनू सौखा मैं कर देना जी, तुसी रोज पढ़ दे जिहड़ी मैं कथा कर रहा हूं। इस शब्द दे इन्हां तुकां दे जे अर्थ वेखणे ने तां गुरु नानक साहब की आसा की वार की पहली पौड़ी पढ़ो। पहल पुरसा बिरा, पहला पहल पार ब्रह्म परमेश्वर, इहदा अर्थ है पहला पहल परमात्मा ही प्रगट होए, ओही ने। अथोन, अथोन दा अर्थ फिर दोबारा। पुरसा दमरा, इहदा अर्थ हो गया पुरश और प्रकृति। पुरसा दमरा दा अर्थ है माया, मैं सौखे अर्थ कर रहा हूं। पहल पुरसा बिरा, पहले प्रभु आपने अथोन पुरुषा दमरा उस प्रभु ने ओनु किसे नहीं बनाया, उन्हें अपने आप माया बना दिती अथोन पुरुषा दमरा होया कि असगा अस उसगा। फिर सुनियो ऐस प्रकृति दा ते उस पुरुष दा पहल पुरुषा बिरा अथोन पुरुषा दमरा असगा अस अस दरते है एक अस दर्थ न घोड़ा इत है असगा अस उसगा प्रकृति दा ते प्रभु दा माया दा ते परमेश्वर दा मिलाप होया। कहन लगे विदांत ये कह रहे असगा अस उसगा की बन गया हर का बागरा नाचे पिंदी में सागरा। हर का बागरा बाघ बागरा दर्थ है बाघ। ये सृष्टि परमात्मा ने बाघ बना दिती नाचे पिंदी में सागरा नाचे दर्थ है नाच रहा है। पिंदी दा लफ्जी अर्थ हुंदा खूह दियां टिंडा। आ टिंडा वाला खूह तुसीं देखा होना है पानी भर के आउंदा हुंदा सी जी। कहिंदे परमात्मा ने खरका बागरा नाचे पिंदी मैं सागरा। पिंदी दा अर्थ टिंड ते सागर दा अर्थ पानी। जिवें टिंडा घूमदियां ने ना जी उन्हां च पानी छलकदा है नचदा है। कहन लगे वाह परमात्मा तेरे ते माया नाल रच के जिहड़ी तू खेड़ बना दित्ती इत्थे सारे जीव माया च अंज नची जांदे आ जिवें खूह दियां टिंडां विच पानी नचदा पिया सब नची जा रहे। फिर सुनियो अगे तुक ध्यान नाल मैं रिपीट कर लगा पहल पुरशा बिरा पहला परमेश्वर ने अथोन पुरशा दमरा दोबारा प्रकृति माया पैदा हुई असगा अस उसगा हरका बागरा नाचे पिंदी मैं सागरा। सोहना बाग बना दिता जिवें खूह दियां टिंडां च पानी नचदा है जीव नच रहा है। हुण थोड़ा जिहा इहनू देखियो।

ਆਪ ਸਾਜਿਓ। ਹੁਣ ਇੱਥੇ ਮੈਂ ਸ਼ਬਦ ਵਰਤਿਆ ਅਥੋਨ, ਅਥੋਨ ਦਾ ਅਰਥ ਦੂਜਾ ਦੁਬਾਰਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਅਥੋਨ ਪੁਰਸ਼ਾ ਦਮਰਾ, ਦੋਈ ਕੁਦਰਤ ਸਾਜੀ ਹੈ। ਕਰ ਆਸਨ ਡਿਠੋ ਚਾਓ। ਵਾਹਿਗੁਰੂ ਜੀ, ਸਾਰਿਆਂ ਨੂੰ ਪਰਮਾਤਮਾ ਨੇ ਪਹਿਲਾਂ ਆਪਣੇ ਆਪ ਸੀ। ਫਿਰ ਸੁਣੋ, ਸੌਖਾ ਅਰਥ ਮੈਂ ਕਰਾਂਗਾ। ਆਪੀ ਨੇ ਆਪ ਸਾਜਿਓ, ਇਹਦਾ ਮਤਲਬ ਕਿ ਉਹਨੇ ਸਿਰਜਣਾ ਕੀਤੀ ਉਸ ਤੋਂ ਪਹਿਲਾਂ ਨਹੀਂ ਸੀ। ਸਾਜਿਓ ਦਾ ਮਤਲਬ ਹੈ ਉਹ ਸੁਣ ਸੀ, ਅਫੁਰ ਸੀ। ਜਿਹੜਾ ਅਫੁਰ ਸੀ ਨਾ ਜੀ, ਉਹਨੇ ਆਪਣੇ ਆਪ ਨੂੰ ਸਫੁਰ ਕਰ ਲਿਆ। ਜਿਹੜਾ ਨਹੀਂ ਸੀ ਦਿਸਦਾ, ਉਹਨੇ ਆਪਣੇ ਆਪ ਨੂੰ ਪ੍ਰਗਟ ਕਰ ਲਿਆ। ਇਹਨੂੰ ਸੌਖਾ ਸਮਝ ਲਈਏ। ਹੋਰ ਜੀ, ਐਸ ਹਵਾ ਦੇ ਵਿੱਚ ਪਾਣੀ ਹੈ। ਆਪਾਂ ਬਾਹਰ ਜਾਂਦੇ, ਹਵਾ ਚ ਨਮੀ ਹੈ ਨਾ ਜੀ, ਪਰ ਸਾਡੇ ਕੱਪੜੇ ਭਿੱਜ ਰਹੇ ਹੈ। ਜ਼ਰੂਰ ਪਾਣੀ, ਪਰ ਜਿੱਦਣ ਬੱਦਲ ਬਣ ਕੇ ਵਰਸਿਆ, ਉਸ ਪਾਣੀ ਨੇ ਪ੍ਰਗਟ ਹੋ ਜਾਣਾ। ਉਹ ਆਪਣੇ ਆਪ ਪਹਿਲਾਂ ਸੀ, ਪਰ ਉਹਨੇ ਜਦੋਂ ਸਾਕਾਰ ਕੀਤਾ, ਉਹਨੇ ਆਪਣੇ ਆਪ ਦੀ ਸਾਕਾਰ ਸਿਰਜਣਾ ਕੀਤੀ। ਆਪੀ ਨਾ ਆਪ ਸਾਜਿਓ, ਆਪਣੀ ਆਪੀ ਨਾ ਰਚਿਓ ਨਾਉ, ਆਪਣੇ ਵਿੱਚੋਂ ਨਾਮ ਸ਼ਕਤੀ ਪੈਦਾ ਕੀਤੀ। ਉਸ ਨਾਮ ਵਿੱਚੋਂ ਦੋਈ ਕੁਦਰਤ, ਜਿਹਨੂੰ ਮਾਇਆ ਕਹਿ ਰਿਹਾ, ਅਥੋਨ ਪੁਰਸਾ ਦਮਰਾ, ਦੋਈ ਕੁਦਰਤ ਸਾਜੀ ਹੈ। ਕਰ ਆਸਨ ਡਿਠੋ ਚਾਹੋ, ਸਭ ਕੁਝ ਬਣਾ ਕੇ ਉਹਦੇ ਚ ਆਸਨ ਲਾ ਲਿਆ। ਫਿਰ ਬੇਨਤੀ ਹੈ, ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ, ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਹੁਣ ਅਗਲੀ ਤੁਕ, ਨਾਚੰਤੀ ਗੋਪੀ ਜੰਨਾ, ਟਿੱਪੀ ਲੱਗੀ ਉੱਤੇ ਜੀ, ਨਾਚੰਤੀ ਨੱਚਦੇ ਪਏ ਨੇ। ਕੌਣ ਜੀ? ਗੋਪੀਆਂ। ਗੋਪੀ ਕਿਹੜੀਆਂ ਗੋਪੀਆਂ? ਜਿਵੇਂ ਕ੍ਰਿਸ਼ਨ ਜੀ ਸਨ, ਤੇ ਗੋਪੀਆਂ ਜਿਹੜੀਆਂ ਸਨ ਉਹ ਰਾਸ ਲੀਲਾ ਕਰਦੀਆਂ ਨੱਚਦੀਆਂ ਸਨ। ਨਾਚੰਤੀ ਗੋਪੀ ਜੰਨਾ, ਜੰਨਾ ਦਾ ਅਰਥ ਹੈ ਜੀਵ। ਇਹਦਾ ਅਰਥ ਹੈ ਜਿੰਨੇ ਜੀਵ ਨੇ, ਜਿਵੇਂ ਕ੍ਰਿਸ਼ਨ ਜੀ ਦੇ ਸਾਹਮਣੇ ਗੋਪੀਆਂ ਨੱਚਦੀਆਂ ਸਨ। ਭਾਈ ਸਿੱਖੋ, ਪਰਮਾਤਮਾ ਨੇ ਰਚਨਾ ਇਹੋ ਜੀ ਕੀਤੀ, ਸਾਰੇ ਜੀਵ ਜਿਹੜੇ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹਦੀ ਰਚਨਾ ਵਿੱਚ ਇਸ ਤਰ੍ਹਾਂ ਨੱਚ ਰਹੇ ਨੇ ਜਿਵੇਂ ਗੋਪੀਆਂ ਨਾਚ ਕਰਦੀ। ਨਚੰਤੀ ਗੋਪੀ ਜੰਨਾ। ਹੁਣ ਅਗਲੀ ਤੋਕੇ, ਨਈਆ ਨਈਆ ਤੇ ਬੈਰੇ ਬੈਰੇ। ਫਿਰ ਸੁਣਿਓ, ਇੱਕ ਨਈਆ ਦਾ ਅਰਥ ਹੁੰਦਾ ਬੇੜੀ, ਇੱਕ ਨਈਆ ਦਾ ਅਰਥ ਹੁੰਦਾ ਨਾਇਕ ਆਗੂ। ਬੈਰੇ ਮੀਨਸ ਬੈਰੇ ਨਹੀਂ, ਬੈਰ ਅਰਥ ਕਰਾਂਗੇ ਤੇ ਬੋਲਾ। ਬੈਰੇ ਦਾ ਅਰਥ ਹੈ ਵੱਖਰੇ, ਨਈਆ ਤੇ ਬੈਰੇ ਕੰਨਾ, ਕੰਨਾ ਦਾ ਅਰਥ ਹੈ ਕੋਈ ਵੀ। ਨਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕੋਈ ਜੀਵ ਨੱਚਦਾ ਪਿਆ, ਇਹ ਗੋਪੀਆਂ ਬਣ ਕੇ ਨੱਚਦੇ ਨੇ। ਵਾਹਿਗੁਰੂ ਜੀ, ਇਹ ਨੱਚਣ ਵਾਲੇ ਤੇਰੇ ਤੋਂ ਵੱਖ ਥੋੜਾ ਨੇ। ਫਿਰ ਸੁਣਿਓ, ਇਹਨੂੰ ਸੌਖਾ ਸਮਝ ਲਿਓ। ਮੈਂ ਤੁਹਾਨੂੰ ਕਿਹਾ ਸੀ ਸ਼ਬਦ ਥੋੜਾ ਜਿਹਾ ਮਹਿੰਗਾ ਹੈ, ਧਿਆਨ ਦਿਓਗੇ ਤੇ ਵਾਰ ਵਾਰ ਫਿਰ ਸਮਝ ਪਾਓਗੇ। ਨਈਆ ਤੇ ਬੈਰੇ ਕੰਨਾ, ਪਰ ਨਾਇਕ ਤੋਂ ਵਾਹਿਗੁਰੂ ਤੋਂ ਬਿਨਾਂ ਕੋਈ ਨੀ। ਸੌਖਾ ਹੈ, ਕਹੂ ਗੀਤ ਕੇ ਗਵਈਆ, ਕਹੂ ਬੇਨ ਕੇ ਵਜਈਆ, ਕਹੂ ਨ੍ਰਿਤ ਕੇ ਨਚਈਆ, ਕਹੂ ਨਰ ਕੋ ਆਕਾਰ ਹੋ, ਕਹੂ ਬੇਦਬਾਨੀ, ਕਹੂ ਕੋਕ ਕੀ ਕਹਾਣੀ, ਕਹੂ ਰਾਜਾ ਕਹੂ ਰਾਨੀ, ਕਹੂ ਨਾਰ ਕੋ ਪ੍ਰਕਾਰ ਹੋ। ਦੇਖੋ, ਕਹੂ ਬੇਨ ਕੇ ਵਜਈਆ, ਕਹੂ ਧੇਨ ਕੇ ਚਰਈਆ, ਕਹੂ ਲੱਖ ਲਵਈਆ, ਕਹੂ ਸੁੰਦਰ ਕੁਮਾਰ ਹੋ। ਇਹਦੇ ਅਰਥ ਇਹ ਜੇ, ਨਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕਹੂ ਗੀਤ ਕੇ ਗਵਈਆ, ਕਦੇ ਤੂੰ ਸੋਹਣਾ ਸੋਹਣਾ ਗਲਾ ਲੈ ਕੇ ਬੈਠਾ, ਲੱਖਾਂ ਲੋਕ ਸੁਣਦੇ ਨੇ ਜਦੋਂ ਸੁਰ ਚ ਗਾਉਂਦਾ ਮੇਰੇ ਵਾਹਿਗੁਰੂ, ਤੂੰ ਗੀਤ ਗਾਣ ਵਾਲਿਆਂ ਵਿੱਚ ਗਾਨਾ ਪਿਆ। ਕਹੂ ਬੇਨ ਕੇ ਵਜਈਆ, ਕਦੇ ਤੂੰ ਬੰਸਰੀ ਵਜਾਨਾ ਪਿਆ, ਕਹੂ ਨ੍ਰਿਤ ਕੇ ਨਚਈਆ, ਕਿਤੇ ਤੂੰ ਸੋਹਣੇ ਸੋਹਣੇ ਨ੍ਰਿਤ ਕਰਨਾ ਪਿਆ। ਨਈਆ ਤੇ ਬੈਰੇ ਕੰਨਾ, ਗਾਉਣ ਵਾਲੇ ਵਜਾਉਣ ਵਾਲੇ ਨੱਚਣ ਵਾਲੇ ਕੋਈ ਵੀ ਤੇਰੇ ਤੋਂ ਵੱਖ ਨੀ, ਸਾਰਿਆਂ ਵਿੱਚ ਤੂੰ ਹੀ। ਫਿਰ ਧਿਆਨ ਨਾਲ ਸੁਣਿਓ, ਕਹੂ ਗੀਤ ਕੇ ਗਵਈਆ, ਕਹੂ ਬੇਨ ਕੇ ਵਜਈਆ, ਕਹੂ ਨ੍ਰਿਤ ਕੇ ਨਚਈਆ, ਕਹੂ ਨਰ ਕੋ ਆਕਾਰ ਹੋ। ਇਹ ਬੰਦਿਆਂ ਦੇ ਸ਼ੱਕ, ਕਿਤੇ ਤੂੰ ਰਾਜਾ ਬਣ ਗਿਆ, ਕਿਤੇ ਗਵਈਆ ਬਣ ਗਿਆ। ਅੱਗੇ, ਕਹੂ ਬੇਦਬਾਨੀ, ਕਿਤੇ ਤੂੰ ਗਿਆਨ ਦੀ ਬਾਣੀ ਬਣਿਆ ਹੈ। ਕਹੂ ਕੋ ਕੀ ਕਹਾਣੀ, ਕਿਤੇ ਤੂੰ ਕਾਮੁਕਤਾ ਦੀਆਂ ਸਾਖੀਆਂ ਬਣਿਆ, ਕਹਾਣੀਆਂ ਬਣਿਆ ਹੈ। ਕਹੂ ਬੇਦਬਾਨੀ, ਕਹੂ ਕੋ ਕੀ ਕਹਾਣੀ, ਕਹੂ ਨਾਰ ਕੋ ਪ੍ਰਕਾਰ ਹੋ। ਇਸਤਰੀਆਂ ਦੇ ਕਈ ਰੂਪਾਂ ਵੀ ਤੂੰ। ਫਿਰ ਅਰ ਸੁਣਿਓ, ਕਹੂ ਨਾਰ ਕੋ ਪ੍ਰਕਾਰ ਹੋ, ਕਹੂ ਬੇਨ ਕੇ ਵਜਈਆ, ਕਿਤੇ ਤੂੰ ਬੰਸਰੀ ਵਜਾ ਰਿਹਾ, ਕਹੂ ਧੇਨ ਕੇ ਚਰਈਆ, ਕਿਤੇ ਮੱਝਾਂ ਗਾਵਾਂ ਗਾਵਾਂ ਚਾ ਰਿਹਾ, ਕਹੂ ਲੱਖਣ ਲਵਈਆ, ਕਈਆਂ ਲੱਖਣ ਦਾ ਅਰਥ ਕੀਤਾ ਮੱਖਣ, ਲੱਖਣ ਦਾ ਅਰਥ ਲੱਛਣ ਲਵਾਣਾ,
ਕਿਤੇ ਗਾਵਾਂ ਚਾ ਰਹੇ ਹੈ, ਕਿਤੇ ਬੰਸਰੀ ਵਜਾ ਰਹੇ ਹੈ।

0: ਕਿਤੇ ਆਪਣੇ ਉੱਤੇ ਬੈਠਾ ਤੋਮਤਾ ਲਵਾਈ ਜਾ ਰਿਹਾ, ਕਿਤੇ ਬੁਰਾ ਬਣਿਆ ਬੈਠਾ, ਕਿਤੇ ਚੰਗਾ ਬਣਿਆ ਬੈਠਾ, ਪਰ ਨਈਆ ਤੇ ਬੈਰੇ ਕਰਨਾ ਤੇਰੇ ਤੋਂ ਵੱਧ ਕੋਈ ਨੀ। ਇਹਨੂੰ ਹੋਰ ਥੋੜਾ ਜਿਹਾ ਗੁਰਮੁਖ ਸੌਖਾ ਸਮਝ ਲਓ। ਸਮਝਦਾ ਮਤਲਬ ਇਹ ਨੀ ਕਿ ਤੁਹਾਨੂੰ ਨੀ ਪਤਾ, ਮੈਂ ਆਪਣੇ ਮਨ ਨੂੰ ਕਹਿ ਰਿਹਾ, ਅਸੰਖ ਜਪ ਅਸੰਖ ਭਾਓ, ਹਾਂਜੀ, ਦੂਜੀ ਅਸੰਖ ਮੂਰਖ ਅੰਧ ਘੋਰ, ਦੋ ਪੌੜੀਆਂ ਇਕੱਠੀਆਂ ਹਨ। ਪਰ ਕਿਤੇ ਤੁਸੀਂ ਦੇਖੋ ਮੂਰਖ ਅੰਧਕਾਰ ਦੀ ਪੌੜੀ ਚ ਕਹਿ ਰੱਬ ਜੀ ਇਹ ਬੰਦੇ ਤੇਰੇ ਤੋਂ ਬਾਗੀ ਹੋ ਗਏ, ਮਾਰ ਦੇ ਮਾਰ ਜੀ, ਕਹਿੰਦੇ ਨਾ, ਮਾੜਿਆਂ ਵਿੱਚ ਵੀ ਤੂੰ ਹੀ ਖੇਡ ਰਿਹਾ, ਤੇਰੇ ਤੋਂ ਵੱਖਰਾ ਕੋਈ ਨੀ। ਜੋ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਨਾ ਚੰਤੀ ਗੋਪੀ ਜੰਨਾ, ਤੇ ਇਹ ਤੇਰੀ ਕਾਰ ਹੈ। ਗੁਰੂ ਜੀ ਕਹਿੰਦੇ ਕਹੂੰ ਵੇਦ ਕੀ ਬਾਣੀ ਬਾਣੀ ਕਹੂੰ ਕੋ ਕੀ ਕਹਾਣੀ ਕਹੂੰ ਨਾਰਕੋ ਪ੍ਰਕਾਰ ਹੋ। ਅੱਗੇ ਕਹਿੰਦੇ ਨੇ ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਆਪਣੇ ਤੇ ਤੁਮ ਤਾਂ ਲਵਾਈ ਬੈਠਾ, ਕਿਤੇ ਅਪਮਾਨ ਤੋਂ ਰਿਹਾ। ਦੇਖੋ ਕੈਸੇ ਕਮਾਲ, ਲਾਖਨ ਲਵਾਈਆ, ਕਹੂੰ ਸੁੰਦਰ ਕੁਮਾਰ ਹੋ, ਸ਼ੁੱਧਤਾ ਕਿਸਾਨ ਹੋ, ਸੰਤਰ ਕੇ ਪ੍ਰਾਣ ਹੋ, ਕੇ ਦਾਤਾ ਮਹਾਦਾਨ ਹੋ, ਕਿ ਨਿਰਦੋਖੀ ਨਿਰੰਕਾਰ ਹੋ, ਕਿਉਂਕਿ ਤੂੰ ਰਚਨਾ ਕਰੀ ਬੈਠਾ ਨਾ, ਇਹ ਰਚਨਾ ਚ ਚੰਗੇ ਮੰਦੇ ਸਾਰੇ ਨੇ, ਪਰ ਤੇਰੇ ਉੱਤੇ ਦਾਗ ਕੋਈ ਨੀ ਲੱਗ। ਮੇਰੀ ਫਿਰ ਬੇਨਤੀ ਸੁਣਿਓ ਧਿਆਨ ਨਾਲ ਜੀ, ਨਾ ਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕਰਨਾ। ਕੋਈ ਪ੍ਰਮਾਤਮਾ ਚੰਗੇ ਮੰਦੇ ਉਹਦੇ ਨੇ ਜੀ, ਤੁਸੀਂ ਮੈਨੂੰ ਦੱਸੋ ਕਿਹੜਾ ਜਿਹੜਾ ਮੰਦਾ ਹੈ ਉਹਦੇ ਹੁਕਮ ਤੋਂ ਬਾਹਰ ਹੈ। ਭਗਤ ਨਾਮਦੇਵ ਰਚਨਾ ਦੀ ਗੱਲ ਕਰ ਰਹੇ ਆ, ਕਹਿੰਦੇ ਦੇਖੋ ਭਾਈ ਨਈਆ ਤੇ ਬੈਰੇ ਕਰਨਾ ਉਸ ਨਾਇਕ ਤੋਂ ਵੱਖਰਾ ਕੋਈ ਨੀ। ਅੱਗੇ ਹੈ ਤਰਕ ਨਾ ਚਾ, ਨਾ ਚਾ ਕਥਾ ਪਾਠ ਨਹੀਂ, ਤਰਕ ਨਾ ਚਾ, ਉਹਦੀ ਰਚਨਾ ਤੇ ਤਰਕ ਨਾ ਕਰੀ, ਜੋ ਉਹਨੇ ਬਣਾ ਦਿੱਤਾ ਅੰਜ ਨਾ ਕਰੀ। ਅੰਜ ਸਾਡੇ ਬੰਦੇ ਕਰਦੇ, ਜੇ ਪ੍ਰਮਾਤਮਾ ਅੰਜ ਨਾ ਕਰਦਾ, ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਸੁਣਾਉਣਾ। ਆ ਤਰਬੂਜ, ਤੁਸੀਂ ਤਰਬੂਜ ਕਹਿੰਦੇ ਹੋ ਨਾ, ਵਾਟਰਮੈਲਨ, ਹਦਵਾਣਾ, ਵੈਸੇ ਸਾਡੇ ਪੁਰਾਣੇ ਬਜ਼ੁਰਗ ਹਦਵਾਣਾ ਹੀ ਕਹਿੰਦੇ ਹੁੰਦੇ ਸਨ। ਇੱਕ ਬੰਦਾ ਨਾ, ਮੇਰੀ ਗੱਲ ਸੌਖੀ ਸਮਝ ਪੈ ਜਾਏਗੀ, ਮੈਂ ਕਹਾਣੀ ਜਾਣ ਬੁੱਝ ਕੇ ਲਈਏ। ਇੱਕ ਬੰਦਾ ਸੀ ਸੁੱਤਾ ਬੋਰਡ ਦੇ ਰੁੱਖ ਥੱਲੇ, ਰੇਤਲੀ ਜ਼ਮੀਨ ਸੀ, ਉਹਨੂੰ ਨੀਂਦ ਆਈ ਤੇ ਦੇਖਿਆ ਬੋਰਡ ਦੇ ਨਿੱਕੇ ਨਿੱਕੇ ਫਲ ਹੁੰਦੇ ਆ, ਨਿੱਕੇ ਨਿੱਕੇ ਮਲੇ ਦੇ ਬੇਰ ਨੀ ਵੇਖੇ, ਇਉਂ ਕਹਿ ਲਓ ਅੱਜ ਕੱਲ ਤੁਹਾਨੂੰ ਕੀ ਕਹਾਂ, ਬਲੂ ਬੇਰੀ, ਹਾਂ ਇੰਨੇ ਕੁ ਹੁੰਦੇ ਨਿੱਕੇ ਨਿੱਕੇ, ਤੇ ਜਿੱਥੇ ਸੁੱਤਾ ਸੀ ਤੇ ਨਿੱਕੀ ਜੀ ਬੇਲ ਵੱਲ ਉਹਦੇ ਨਾਲ ਲੱਗਾ 10 ਕਿਲੋ ਹਦਵਾਣਾ, ਤੇ ਲੰਮਿਆਂ ਪਿਆ ਪਿਆ ਕਹਿੰਦਾ, ਕਹਿੰਦਾ ਪ੍ਰਮਾਤਮਾ ਤੂੰ ਕਿਹੜੀ ਕਿਸੇ ਦੀ ਸਲਾਹ ਲਈ ਸੀ, ਐਡਾ ਵੱਡਾ ਦਰਖਤ ਜਿਹਨੇ ਹਜ਼ਾਰਾਂ ਸਾਲ ਜੀਣਾ ਹੈ, ਇਹਦੇ ਪੱਤੇ ਏਡੇ ਵੱਡੇ, ਨਿੱਕਾ ਜਿਹਾ ਫਲ ਆਇਆ ਹੀ, ਨਿੱਕਾ ਜਿਹਾ ਫਲ, ਬੋਰਡ ਦਾ ਨਿੱਕਾ ਜਿਹਾ ਫਲ, ਆ ਨਿੱਕੀ ਜੀ ਵੇਲ ਹੈ ਜਿਹਨੇ ਰਹਿਣਾ ਵੀ ਕੋਈ ਦੇਣ ਹੈ, ਤੇ ਇਹਨੇ ਨੇ ਤੂੰ 10-10-15 ਕਿਲੋ ਦੇ ਤਰਬੂਜ ਲਾ ਦਿੱਤੇ, ਜੇ ਇਹ ਕੰਮ ਉਲਟਾ ਕਰ ਲਈ ਤਰਬੂਜ ਉੱਤੇ ਲਾ ਦਿੰਦਾ, ਤੇ ਜਿਹੜੇ ਨਿੱਕੇ ਨਿੱਕੇ ਫਲ ਲੱਗੇ ਨੇ ਵੇਲਾਂ ਵੀ ਲਾ ਦਿੰਦਾ। ਇਹ ਗੱਲ ਕਰਕੇ ਸੌਂ ਗਿਆ ਤਰਕ ਕਰਕੇ। ਜਦੋਂ ਸੁੱਤਾ ਨਾ, ਰੱਬ ਦੀ ਖੇਡ, ਇਸ ਤਰ੍ਹਾਂ ਸਿੱਧਾ ਪਿਆ ਸੀ ਤੇ ਉੱਤੋਂ ਨਾ 25 ਫੁੱਟ ਉੱਚਾ ਟਾਹਣੀ ਦੇ ਨਾਲ ਉਹਦਾ ਫਲ ਡਿੱਗਾ ਨਿੱਕਾ ਜਿਹਾ, ਇਹਦੇ ਨੱਕ ਦੀ ਕਰੁੰਬਲੀ ਤੇ ਵੱਜਾ ਸੁੱਤੇ ਦੇ, ਠਾ ਕਰਕੇ ਜੋ ਵੱਜਾ, ਅੱਖਾਂ ਚੋਂ ਪਾਣੀ ਆ ਗਿਆ। ਮਲ ਕੇ ਕਹਿੰਦਾ ਨਹੀਂ ਨਹੀਂ ਤੂੰ ਚੰਗਾ ਹੀ ਕਰਨਾ, ਜੇ ਹਦਵਾਣਾ ਵੱਜਦਾ ਮੇਰਾ ਕੀ ਬਣਨਾ ਸੀ। ਬੱਚੇ ਤੇ ਰੱਖਿਓ, ਜੋ ਰੱਬ ਕਰਦਾ ਨਾ ਉਹ ਤਰਕ ਨਾ ਚਾਹ, ਤਰਕ ਨਹੀਂ ਕਰਨਾ ਮੈਂ, ਤਾਂ ਥੋੜਾ ਤੁਹਾਡਾ ਮਾਇੰਡ ਚੇਂਜ ਕੀਤਾ, ਮੈਂ ਗੱਲ ਆਪਣੀ ਸ਼ਬਦ ਦੀ ਕਰਕੇ ਜਾਣੀ, ਕਾਹਦਾ ਤਰਕ ਕਰਨ, ਜੇ ਇਸ ਤਰ੍ਹਾਂ ਮੈਂ ਕਰਦਾ ਇਸ ਤਰ੍ਹਾਂ ਕਰਦਾ ਅੰਜ ਨਾ। ਨਹੀਂ ਪਿਆਰਿਓ, ਉਹ ਜੋ ਕੁਝ ਕਰਦਾ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਜੋ ਕੁਝ ਉਹਨੂੰ ਚੰਗਾ ਲੱਗਦਾ ਬਸ ਉਹੀ ਠੀਕ। ਦੋ ਤਰੀਕੇ ਨੇ ਜੀ, ਇੱਕ ਸੰਘਰਸ਼ ਦਾ, ਇੱਕ ਸਮਰਪਣ ਦਾ। ਜ਼ਿੰਦਗੀ ਸੰਘਰਸ਼ ਕਰੀਏ, ਰੱਬ ਸਾਹਮਣੇ ਸੰਘਰਸ਼ ਨਹੀਂ ਕਰੀਦਾ, ਸਮਰਪਣ ਕਰੀਦਾ। ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਫਿਰ ਅਰਜ ਕਹਿ, ਮੈਂ ਹੁਣ ਸਮਾਪਤੀ ਵੱਲ ਆ ਰਿਹਾ ਵਾਂ। ਤਰਕ ਨਾ ਚਾਹ, ਨਾ ਤਰਕ ਕਰ, ਕਿਉਂ ਤਰਕ ਕਰ ਰਹੇ? ਤਰਕ ਨਾ ਚਾਹ ਭਰਮੀਆ ਚਾਹ, ਜਿਹੜਾ ਤੂੰ ਭਰਮ ਚ ਪਿਆ ਹੋਇਆ ਦੂਰ ਕਰ ਭਰਮ। ਇਹ ਇਹ ਫਿਰ ਸੁਣੋ, ਆ ਹਿੰਦੂ ਹੈ, ਆ ਮੁਸਲਮਾਨ ਹੈ, ਇਹਨੂੰ ਨਾ ਮਿਲੇ ਹੋਏ ਬੜਾ ਬੰਦਾ ਗਲਤ, ਜੇ ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸ, ਹੋਏ ਮਾੜਿਆਂ ਚੰਗਿਆਂ ਚ ਬੋਲਦਾ ਕਿਹੜਾ ਪਿਆ, ਇਹ ਕਿਉਂ ਕਿਹਾ? ਤਰਕ ਨਾ ਚਾਹ, ਤਰਕ ਮਤ ਕਰ ਉਸਕੀ ਰਚਨਾ ਪਰ, ਭਰਮੀਆਂ ਚਾਹ ਭਰਮ ਦੂਰ ਕਰ, ਕੇਸਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ। ਇੱਥੇ ਸਮਾਪਤੀ ਹੁੰਦੀ ਧੁੱਖ ਦੀ, ਫਿਰ ਧਿਆਨ ਨਾਲ ਸੁਣ। ਕੇਸਵਾ ਇਹਦਾ ਅਰਥ ਹੈ ਜਿਹਦੇ ਕੇਸ਼ ਬੜੇ ਸੋਹਣੇ ਨੇ, ਬਚਾਉਨੀ ਦਾ ਅਰਥ ਹੈ ਬਚਨ। ਉਂਝ ਵੈਸੇ ਇਹ ਗੀਤਾ ਵਿੱਚ ਆਉਂਦਾ ਹੈ, ਕ੍ਰਿਸ਼ਨ ਜੀ ਕਹਿੰਦੇ ਨੇ ਮੈਂ ਤੁਹਾਡੇ ਚ ਬੋਲਣਾ, ਤੁਸੀਂ ਮੇਰੇ ਚ ਹੋ। ਪਰ ਇੱਥੇ ਭਗਤ ਜੀ ਨੇ ਕੈਸੇ ਕਮਾਲ ਦੀ ਉਦਾਹਰਣ ਲਈ, ਕੇਸ਼ਵਾ ਬਚਾਉਣੀ, ਸੋਹਣੇ ਕੇਸ਼ਾਂ ਵਾਲਾ ਮੇਰਾ ਜਿਹੜਾ ਵਾਹਿਗੁਰੂ ਹੈ, ਪਰਮਾਤਮਾ ਹੈ, ਉਹਦੇ ਹੀ ਬਚਨ ਨੇ, ਉਹਦੇ ਹੀ ਬੋਲ ਨੇ। ਕਿਹਦੇ ਚ? ਕੇਸ਼ਵਾ ਬਚਾਉਣੀ ਅਈਏ ਮਈਏ, ਅਈਏ ਮਈਏ ਦਾ ਅਰਥ ਪੁਰਸ਼ ਅਤੇ ਇਸਤਰੀਆਂ, ਮਈਏ ਮਾਈ ਬੰਦੇ ਅਤੇ ਔਰਤਾਂ, ਨਰ ਔਰ ਮਦੀਨ। ਭਗਤ ਜੀ ਕਹਿੰਦੇ ਨੇ ਜੇ ਇਸਤਰੀਆਂ ਦੀ ਆਵਾਜ਼ ਬਰੀਕ ਹੈ ਤੇ ਤਾਂ ਵੀ ਉਹ ਬੋਲ ਰਿਹਾ, ਜੇ ਪੁਰਸ਼ਾਂ ਦੀ ਆਵਾਜ਼ ਗ੍ਰਾਮ ਵਿੱਚ ਹੈ ਤੇ ਤਾਂ ਵੀ ਉਹੀ ਬੋਲ, ਉਹਦੀ ਬੋਲ ਨੇ ਜੀ। ਕੇਸ਼ਵਾ ਬਚਾਉਣੀ ਅਈਏ ਮਈਏ, ਏਕ ਆਨ ਦੀ ਏਕ ਆਨ ਦਾ ਅਰਥ ਇੱਕ ਰਸ, ਉਹ ਸਭ ਚ ਬੋਲਦਾ ਪਿਆ। ਅੱਗੇ ਹੁਣ ਧਿਆਨ ਨਾਲ ਸੁਣਿਓ, ਇਹ ਤਾਂ ਸੱਚੀ ਮੈਂ ਤੁਹਾਨੂੰ ਕਹਿੰਦਾ, ਜੇ ਕਿਤੇ ਨਿੱਠ ਕੇ ਇਹਦੀ ਕਥਾ ਕੀਤੀ ਜਾ, ਪੂਰੀ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਆ ਰਿਹਾ। ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ, ਅੱਗੇ ਹੈ ਪਿੰਦੀ ਉਬਕਲੇ ਸੰਸਾਰਾ। ਪਿੰਦੀ ਦਾ ਅਰਥ ਅਸੀਂ ਹੁਣ ਕਰਕੇ ਆਏ, ਕੀ ਕਰਕੇ ਆਏ ਪਿੰਦੀ ਦਾ ਅਰਥ ਜੀ? ਟਿੰਡ। ਜੇ ਆਹੀ ਗੱਲ ਮੈਂ ਤੁਹਾਨੂੰ ਪੁੱਛਾਂ, ਜੇ ਕਲਾਸ ਚ ਪੁੱਛ ਲੈਂਦੇ ਅਗਲੇ ਕਹਿੰਦੇ ਬਾਹਰ ਚਲੋ, ਪਰ ਆਪਾਂ ਇਸ ਤਰ੍ਹਾਂ ਨੀ ਲੈਣਾ, ਮੇਰੀ ਬੇਨਤੀ ਹੈ ਇਹਨੂੰ ਆਮ ਨਾ ਜਾਣੋ। ਪਿੰਦੀ ਉਬਕਲੇ ਸੰਸਾਰਾ, ਪਿੰਦੀ ਦਾ ਅਰਥ ਖੂਹ ਦੀਆਂ ਟਿੰਡਾਂ, ਖੂਹ ਦੀ ਟਿੰਡ। ਉਬਕਲੀ ਦਾ ਅਰਥ ਹੁੰਦਾ ਡੁੱਬਣਾ ਤੇ ਫਿਰ ਬਾਹਰ ਨਿਕਲਣਾ। ਖੂਹ ਦੀ ਟਿੰਡ ਦਾ ਮਾਹਲ ਗਿਰਦੀ ਹੈ, ਇੱਕ ਪਾਣੀ ਚ ਭਰਦੀ ਏ, ਦੂਜੀ ਖਾਲੀ ਹੋ ਜਾਂਦੀ ਏ, ਡੁੱਬਦੀ ਏ ਫਿਰ ਆਉਂਦੀ ਏ। ਕਹਿਣ ਲੱਗੇ ਵਾਹਿਗੁਰੂ ਜੀ, ਕਿੰਨੇ ਜਨਮ ਭਟਕਦਿਆਂ ਭਟਕਦਿਆਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਅੱਜ ਭਟਕਦੇ ਭਟਕਦੇ ਚੰਗੇ ਕਰਮ ਆ ਗਏ, ਬੰਦਗੀ ਕੀਤੀ ਤੇਰੇ ਬੂਹੇ ਤੇ ਆ ਗਏ। ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਭਟਕ ਭਟਕ ਕੇ, ਭਰਮ ਭਰਮ ਆਏ ਤੁਮ ਚੇ, ਦੁਬਾਰਾ ਤੇਰੇ ਦਰਵਾਜੇ ਤੇ ਆ ਗਏ। ਜਦੋਂ ਦਰਵਾਜੇ ਤੇ ਆਏ, ਅੰਦਰੋਂ ਰੱਬ ਜੀ ਬੋਲ ਕੇ ਪੁੱਛਦੇ ਨੇ ਤੂੰ ਕੁਨ ਰੇ, ਕੌਣ ਹੈ ਤੂੰ ਜਿਹੜੀਆਂ ਇੰਨਾ ਗੱਲਾਂ ਕਰਨਾ ਪਿਆ? ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕੌਣ ਹੈ ਤੂੰ ਜਿਹੜਾ ਕਹਿ ਰਿਹਾ ਕਿ ਪਹਿਲ ਪੁਰੀਏ ਪੁੰਡਰਿਕ ਵਨਾ, ਤਾਂਚੇ ਖਾਂਸਾ ਸਗਲੇ ਜਾਣਾ, ਤੂੰ ਕੌਣ ਹੈ ਭਾਈ? ਮੈਂ ਅਰਸ਼ ਕਰ ਰਿਹਾ, ਪਰਮੇਸ਼ਵਰ ਕਹਿ ਰਿਹਾ, ਤੂੰ ਕੌਣ ਹੈ ਜਿਹੜਾ ਕਹਿ ਰਿਹਾ ਭਰਮ ਭਰਮ ਆਏ ਤੁਮ ਚੇ ਦੁਆਰਾ? ਜਦੋਂ ਤੁਮ ਚੇ ਦੁਆਰਾ ਕਿਹਾ, ਇਹਦਾ ਮਤਲਬ ਪਹਿਲਾਂ ਭਗਤ ਨਾਮ ਦੇ ਬੋਲਿਆ, ਸੰਬੋਧਨ ਰੱਬ ਨੂੰ ਕਰ ਰਿਹਾ, ਤੁਮ ਚੇ ਦੁਆਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੇਰੇ ਦਰ ਤੇ ਆਏ, ਤੇ ਦਰ ਤੋਂ ਆਵਾਜ਼ ਆਈ ਤੂੰ ਕੁਨ ਰੇ। ਯਾਦ ਰੱਖਿਓ, ਇੱਕ ਕੁਨ ਦਾ ਅਰਥ ਹੁੰਦਾ ਕਰ, ਇੱਕ ਸ਼ਬਦ ਹੈ ਫਾਰਸੀ ਦਾ, ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ, ਕਰਤਾਰ ਕੁਨ ਦਰ ਤੇ ਕਰ। ਇੱਕ ਇਸਲਾਮ ਸ਼ਬਦ ਵਰਦਿਆ ਕੁਨ ਬਾ ਕੁਨ, ਹੋ ਜਾ। ਹੁਣ ਇੱਥੇ ਤੂੰ ਕੁਨ ਰੇ, ਤੂੰ ਕੌਣ ਹੈ ਜਿਹੜਾ ਕਹਿ ਰਿਹਾ ਭਰਮ ਭਰਮ ਆਏ ਤੁਮ ਚੇ ਦੁਆਰਾ? ਤੁਮ ਕੌਣ ਹੋ ਭਾਈ, ਕਿਹੜਾ ਬੋਲ ਰਿਹਾ ਸਾਹਮਣੇ? ਕਹਿਣ ਲੱਗੇ ਮੈਂ ਜੀ। ਅਸੀਂ ਅਕਸਰ ਪਾਠ ਕਰਦੇ ਹਾਂ ਨਾਮਾ ਜੋੜ ਕੇ, ਨਹੀਂ ਨਾਮਾ ਵੱਖਰਾ ਸੰਤੈਸ ਹੈ, ਮੈਂ ਜੀ, ਮੈਂ ਹਾਂ ਜੀ ਮੈਂ। ਹੁਣ ਸਾਡੇ ਟੀਕਾਕਾਰ ਗੁਰਮੁਖ ਅਰਥ ਕਰਦੇ ਆ ਮੈਂ ਜੀ ਨਾਮਾ, ਜੋ ਪੁੱਛਿਆ ਤੂੰ ਕੁਨ ਰੇ ਮੈਂ ਜੀ ਨਾਮਾ। ਦਾਸ ਦੇ ਮਨ ਚ ਇੱਕ ਦਿਨ ਆਇਆ, ਜੇ ਕੱਥਾ ਹੁੰਦਾ ਨਾਮਾ ਵੱਖਰਾ ਹੈ ਮੈਂ ਜੀ ਵੱਖਰਾ ਹੈ, ਇਹਦਾ ਮਤਲਬ ਇਉਂ ਕਰੋ ਕਿ ਜਿਵੇਂ ਇੱਕ ਜਾਣਕਾਰ ਬੰਦਾ, ਸਮਝ ਲਓ ਇੱਕ ਘਰ ਦਾ ਬੱਚਾ ਆ ਰਿਹਾ ਘਰ ਨੂੰ, ਉਹਨੇ ਦਰਵਾਜ਼ੇ ਤੇ ਉਹਦੇ ਪੈਰਾਂ ਦੀ ਆਹਟ ਆਈ, ਅੰਦਰੋਂ ਬਜ਼ੁਰਗ ਬੋਲ ਕੇ ਪੁੱਛਦਾ ਬਈ ਕੌਣ ਹੋ, ਕਿਹੜਾ ਬਈ ਕਿਹੜਾ ਹੈ? ਜਿਹੜਾ ਜਾਣਕਾਰ ਹੈ ਆਵਾਜ਼ ਦਾ ਸ਼ਬਦ ਦਾ, ਉਹ ਅੱਗੋਂ ਕਹਿੰਦਾ ਜੀ ਮੈਂ ਹਾਂ ਜੀ ਬਾਪੂ ਜੀ ਮੈਂ ਹਾਂ, ਆਪਣਾ ਨਾਮ ਨਹੀਂ ਦੱਸਦਾ, ਮੈਂ ਹਾਂ। ਤੇ ਬਾਪੂ ਬੋਲ ਕੇ ਕਹਿੰਦਾ ਫਲਾਣਾ ਸਿੰਘ ਆਇਆ? ਕਹਿੰਦਾ ਹਾਂ ਜੀ ਮੈਂ ਹੀ ਹਾਂ। ਹੁਣ ਇਹਨੂੰ ਸੁਣਿਓ, ਤੂੰ ਕੁਨ ਰੇ, ਤੂੰ ਕੌਣ ਹੈ? ਨਾਮਦੇਵ ਜੀ ਬੋਲੇ ਮੈਂ ਜੀ ਮੈਂ ਹੂੰ ਜੀ। ਪਰਮੇਸ਼ਰ ਕਹਿੰਦੇ ਨਾਮਾ ਹੋ ਜੀ, ਹਾਂ ਮੈਂ ਹੀ ਹਾਂ। ਵਾਹ ਵਾਹ, ਕੈਸੇ ਕਮਾਲ ਦੀ ਗੱਲ ਜੀ, ਕਿਉਂਕਿ ਦੂਜੇ ਇੱਕ ਦੂਜੇ ਨੂੰ ਜਾਣਦੇ ਨੇ, ਜਿਹੜਾ ਮੰਦਰ ਘੁਮਾਈ ਬੈਠਾ ਇਹਦੀ ਖਾਤਰ, ਜਿਹੜਾ ਧਰਤੀ ਟੇਢੀ ਕਰੀ ਬੈਠਾ, ਜਿਹੜਾ ਛਪਰੀਆਂ ਛਾਂਦਾ ਪਿਆ, ਜਿਹੜਾ ਸੇਜਾਂ ਕੱਢਦਾ, ਉਹਨੂੰ ਪਤਾ ਨੀ ਨਾਮਦੇਵ ਦੀ ਆਵਾਜ਼ ਨੀ? ਹਾਂ ਹਾਂ, ਦੇਖੋ ਕਿੱਡਾ ਪਿਆਰਾ ਬਚਨ, ਕੀ ਕਹਿੰਦੇ ਜਿਹਦੀ ਹਾਟਲਾਈਨ ਹੀ ਕਹਿੰਦੇ ਨੇ, ਫੋਨ ਚੁੱਕਿਆ ਸਿੱਧਾ ਗਿਆ, ਬਸ ਆ ਹੀ ਜੇ, ਉਹਨੇ ਕੋਈ ਨੀ ਕੀਤਾ ਧਿਆਨ, ਜੇ ਟਿਕਾਓ ਤੇ ਫਿਰ ਬੋਲੇਗਾ। ਕਹਿਣ ਲੱਗੇ ਤੂੰ ਕੁਨ ਰੇ, ਮੈਂ ਜੀ ਮੈਂ ਹਾਂ, ਨਾਮਾ ਨਾਮਦੇਵ ਹੈ? ਅਬੇ ਤੂੰ ਨਾਮਦੇਵ ਹੈ? ਹੋ ਜੀ ਹਾਂ ਮੈਂ ਹੀ ਹਾਂ। ਕੈਸੇ ਆਇਆ? ਆਲਾ ਤੇ ਨਿਵਾਰਨਾ ਜਮਕਾਰ। ਫਿਰ ਸੁਣਿਓ, ਆਲਾ ਦਾ ਅਰਥ ਹੈ ਸੰਸਾਰ, ਆਲਿਆ ਜਿਹਨੂੰ ਘਰ ਕਹਿੰਦੇ ਆ, ਨਿਵਾਰਨਾ ਦਾ ਅਰਥ ਦੂਰ ਕਰ ਦੇ, ਜਮ ਕਾਰਨਾ ਜਮਦੂਤ ਜਿਹੜਾ ਮੌਤ ਦਾ ਪੈਖ ਹੈ। ਮੈਂ ਤੇਰੇ ਦਰ ਤੇ ਆਇਆ, ਮੈਂ ਨਾਮਦੇਵ ਹਾਂ, ਇੱਕ ਸੰਸਾਰ ਦੇ ਦੁੱਖਾਂ ਨੇ ਮੇਰੀ ਬਸ ਕਰਾ ਦਿੱਤੀ, ਦੂਜਾ ਮੌਤ ਦਾ ਡਰ ਸਤਾਉਂਦਾ, ਅੱਜ ਮੈਂ ਤੇਰੇ ਬੂਹੇ ਤੇ ਆਇਆ, ਮੇਰੇ ਦੁੱਖ ਵੀ ਕਰ ਤੇ ਮੌਤ ਦਾ ਡਰ ਵੀ ਦੂਰ ਕਰ। ਮੈਂ ਭਟਕ ਭਟਕ ਕੇ ਤੇਰੇ ਦਰ ਤੇ ਆਇਆ, ਪਰਮ ਪਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ। ਵੈਸੇ ਅਰਥ ਵਿਦਵਾਨਾ ਕਿਤੇ ਨੇ ਖੇ ਜੀ ਹੋ ਜੀ, ਆਹਲਾ ਤੇ ਨਿਵਾਰਨਾ ਜਮ ਕਾਰਨਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਵ ਬਸੇਰਾ। ਬਸ ਆਹ ਦੁੱਖ ਕੱਟ ਦੇ, ਇੱਕ ਵਕਾਰਾਂ ਦਾ ਤੇ ਦੂਜਾ ਮੇਰੇ ਵਾਹਿਗੁਰੂ ਜੀ ਜਨਮ ਮਰਨ ਦਾ। ਇਹ ਭਗਤ ਨਾਮਦੇਵ ਜੀ ਨੇ ਇਹਦੇ ਵਿੱਚ ਸ੍ਰਿਸ਼ਟੀ ਦੀ ਰਚਨਾ, ਉਹਦੀ ਸਰਬ ਵਿਆਪਕਤਾ, ਉਂਜ ਉਹਨਾਂ ਕਿਹਾ ਵੀ ਵੇਦਾਂਤ ਇਹ ਕਹਿ ਰਿਹਾ, ਪੁਰਾਣ ਇਹ ਕਹਿ ਰਹੀ ਹੈ। ਕਹਿਣ ਲੱਗੇ ਪ੍ਰੇਮ ਨਾਲ ਉਹਦੇ ਨਾਲ ਗੱਲਾਂ ਕਰਨੀਆਂ ਸਿੱਖੋ, ਛੱਡੋ ਵੇਦਾਂਤ ਤੇ ਪੁਰਾਣਕ ਨੂੰ, ਉਹਦੇ ਨਾਲ ਪਿਆਰ ਕਰੋ ਤੇ ਸੱਚੀ ਮੁੱਚੀ ਉਹ ਗੱਲਾਂ ਵੀ ਕਰਨ ਲੱਗ ਪੈਂਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ।

107.7 FM ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 28 50 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦਿ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਕਰਨ ਕਾਰਨ ਪਤਤ ਪਾਵਨ ਭਗਤ ਵਰਸ਼ਲ, ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੁ ਪੁਰਖ ਵਿਧਾਤੈ ਤਾਂ ਤੂੰ ਸੁਹਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਇਸ਼ਨਾਨ ਔਰ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਸ੍ਰੀ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸੁਭਾਏ ਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਜੀਆਂ ਨੇ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਸ੍ਰੀ ਮੁੱਖ ਵਾਕ ਦਾ ਪਾਵਨ ਮੂਲ ਪਾਠ ਆਪ ਜੀਆਂ ਨੇ ਸਤਿਕਾਰਯੋਗ ਭਾਈ ਗੁਰਲਾਲ ਸਿੰਘ ਜੀਆਂ ਪਾਸੋਂ ਸਰਵਣ ਕੀਤਾ ਹੈ। ਆਓ ਗੁਰੂ ਚਰਨਾਂ ਵਿੱਚ ਫਤਿਹ ਦੇ ਸਿਮਰਨ ਨਾਲ ਜੁੜੀਏ। ਸਾਰੇ ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਪਾਵ ਸੁਹਾਵੈ ਜਾਉ ਤਉ ਧਿਰ ਜੁਲਦੈ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਉ ਤਉ ਜਸ ਗਾਵੈ, ਜਿਉ ਪਿਆ ਤਉ ਸਰਣੀ। ਪੈਰ ਉਹ ਸਫਲੇ ਨੇ ਜਿਹੜੇ ਗੁਰੂ ਦਰਬਾਰ ਵੱਲ ਨੂੰ ਚੱਲਦੇ ਨੇ, ਸੀਸ ਉਹ ਸਫਲਾ ਹੈ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਹੈ। ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਨੀ। ਉਹ ਸਿਰ ਧ੍ਰਿਗ ਹੈ, ਤ੍ਰਿਕਾਰ ਹੈ ਉਸ ਸਿਰ ਨੂੰ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਨਹੀਂ, ਗੁਰੂ ਚਰਨਾਂ ਵਿੱਚ ਨਹੀਂ ਲੱਗਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਪੈਰ ਸਫਲੇ ਹੁੰਦੇ ਨੇ, ਹੱਥ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਸਫਲੇ ਹੁੰਦੇ ਨੇ, ਸਿਰ ਸਫਲਾ ਹੁੰਦਾ ਹੈ। ਭੱਟਾ ਨੇ ਵੀ ਕਹਿ ਦਿੱਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਪਾਂ ਕੱਲ੍ਹ ਗੁਰਤਾ ਗੱਦੀ ਦਿਵਸ ਮਨਾਇਆ। ਭੱਟ ਵੀ ਕਹਿੰਦੇ ਨੇ, ਚਰਨ ਤਾਂ ਪਰਸ ਕੈਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸ ਕੈਥ ਹੱਥ ਲੱਗੈ ਗੁਰ ਅਮਰ ਪੈ, ਜਿਹੀ ਤਾਂ ਪਰਸ ਕੈਥ ਜਿਹੀ ਗੁਰ ਅਮਰ ਭਣਿਜੈ, ਨੈਣ ਤਾਂ ਪਰਸ ਕੈਥ ਨੈਣ ਗੁਰ ਅਮਰ ਪਖਿਜੈ, ਸ਼ਰਵਣ ਤਾਂ ਪਰਸ ਕੈਥ ਸਰਵਣ ਗੁਰ ਅਮਰ ਸੁਣਿਜੈ। ਫਿਰ ਕਹਿੰਦੇ, ਸਕੈਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਕੈਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਇੱਕ ਇੱਕ ਅੰਗ ਤਾਂ ਸਕਾਰਥਾ ਹੈ, ਸਫਲਾ ਹੈ, ਜੇ ਗੁਰੂ ਦੇ ਚਰਨਾਂ ਵਿੱਚ ਲੱਗਦਾ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਰਾ ਹੀ ਤ੍ਰਿਗ ਹੈ। ਰਸਨਾ ਉਹ ਸਫਲੀ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੀ, ਨੇਤਰ ਉਹ ਭਲੇ ਜਿਹੜੇ ਗੁਰੂ ਦੇ ਦਰਸ਼ਨ ਕਰਦੇ, ਕੰਨ ਉਹ ਸਫਲੇ ਜਿਹੜੇ ਗੁਰੂ ਦਾ ਜਸ ਸਰਵਣ ਕਰਦੇ ਨੇ,
ਹਿਰਦਾ ਉਹ ਸਫਲਾ ਹੈ ਜਿੱਥੇ ਗੁਰੂ ਦਾ ਨਾਮ ਵਸਦਾ ਹੈ, ਸਿਰ ਉਹ ਸਫਲਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਉਂਦਾ ਹੈ। ਨਹੀਂ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਫਿਰ ਕਹਿੰਦੇ ਕੁੰਨੇ ਹੇਠ ਜਲਾਈਏ ਉਸ ਸਿਰ ਨੂੰ। ਇੱਥੋਂ ਤੱਕ ਬਾਬਾ ਫਰੀਦ ਜੀ ਨੇ ਕਹਿ ਦਿੱਤਾ ਕਿ ਉਹਨੂੰ ਚੁੱਲ੍ਹੇ ਦੇ ਵਿੱਚ ਸਾੜ ਦੇਣਾ ਚਾਹੀਦਾ, ਜਿਹੜੀ ਤੌੜੀ ਹੁੰਦੀ ਹੈ ਨਾ, ਤੌੜੀ ਦੇ ਵਿੱਚ ਸਬਜ਼ੀ ਭਾਜੀ ਦੀ ਨਹੀਂ ਜਾਂਦੀ ਹੈ। ਕਹਿੰਦੇ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਖੁਦਾ ਦੀ ਇਬਾਦਤ ਵਿੱਚ ਨਹੀਂ ਝੁਕਦਾ, ਉਹਦੇ ਸ਼ੁਕਰਾਨੇ ਵਿੱਚ ਨਹੀਂ ਝੁਕਦਾ, ਕੁੰਨੇ ਹੇਠ ਜਲਾਈਏ ਬਾਲਣ ਦੀ ਜਗ੍ਹਾ ਉਹ ਸਿਰ ਡਾਹ ਦੇਣਾ ਚਾਹੀਦਾ ਹੈ। ਸੋ ਆਓ ਸਾਰੇ ਆਪਾਂ ਗੁਰੂ ਚਰਨਾਂ ਵਿੱਚ ਮਨੋ ਬਿਰਤੀਆਂ ਜੋੜੀਏ। ਪਾਵਨ ਸ਼੍ਰੀ ਮੁਖ ਵਾਕ ਦੀ ਕਥਾ, ਕਿਉਂਕਿ ਸਾਧ ਸੰਗਤ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵ ਡੇਵਰ ਨ ਕੋਏ। ਇਹ ਨਿਰੰਕਾਰ ਦੀ ਬਾਣੀ ਹੈ ਤੇ ਨਿਰੰਕਾਰ ਨੂੰ ਇਹਦੇ ਅਰਥ ਬੋਧ ਦਾ ਪਤਾ ਹੈ। ਅਲਪਗ ਜੀਵ ਹਾਂ ਤੁਸ਼ ਬੁੱਧੀ ਅਨੁਸਾਰ ਜਿੰਨੀ ਕੁ ਮਹਾਰਾਜ ਜੀ ਨੇ ਮਤ ਬਖਸ਼ੀ ਹੈ, ਤੁਸੀਂ ਅਸੀਸ ਬਖਸ਼ੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਚਰਨ ਮਤ ਬੁੱਧ ਵਿੱਚ ਟਿਕਾ ਕਰਕੇ ਆਪ ਦੀ ਗੁਰਬਾਣੀ ਦੀ ਗੋਜ ਕਥਾ ਕਰਵਾ ਲੈਣ, ਸ਼ਬਦਾਂ ਦੇ ਸਹੀ ਅਰਥ ਕਰਾ ਲੈਣ। ਆਓ ਸਾਰੇ ਹਿਰਦੇ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗਜ ਵਜ

ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੈਤ ਸਰੀ ਦੀ ਵਾਰ ਅੰਦਰ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਬਖਸ਼ਿਸ਼ਾਂ ਭਰੇ ਬਚਨ ਕਹਿੰਦੇ ਨੇ, ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਬਚਨ ਕਹਿੰਦੇ ਨੇ ਕਿ ਹੇ ਭਾਈ, ਜਿਹੜੇ ਸੰਤ ਨੇ ਨਾ, ਗੋਪਾਲ ਅਕਾਲ ਪੁਰਖ ਵਾਹਿਗੁਰੂ, ਦਿਆਲੂ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ ਜਿਉਂਦੇ ਨੇ। ਉਹਨਾਂ ਦੀ ਭੋਜਨ, ਉਹਨਾਂ ਦੀ ਖੁਰਾਕ ਕਿਹੜੀ ਹੈ? ਉਹਨਾਂ ਦੀ ਖੁਰਾਕ ਹੈ ਕੀਰਤਨ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਦਿਆਲ ਅਕਾਲ ਪੁਰਖ ਵਾਹਿਗੁਰੂ, ਗੋਪਾਲ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਦਿਆਲ ਜਿਹੜਾ ਦਇਆ ਦਾ ਘਰ ਹੈ, ਜਿਹੜਾ ਦਇਆ ਦਾ ਘਰ ਹੈ, ਜਿਹਦੇ ਹਿਰਦੇ ਦੇ ਵਿੱਚ ਦਇਆ ਭਰੀ ਹੋਈ ਹੈ, ਜਿਹੜਾ ਦਿਆਲੂ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਦਾ ਦਇਆ ਦੇ ਘਰ ਵਿੱਚ ਰਹਿੰਦਾ ਹੈ, ਸਦਾ ਬਖਸ਼ਿਸ਼ਾਂ ਦੇ ਘਰ ਵਿੱਚ ਰਹਿੰਦਾ ਹੈ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ, ਗੋਪਾਲ ਦੇ ਆਸਰੇ ਦੇ ਨਾਲ, ਗੋਪਾਲ ਦੀ ਕੀਰਤੀ ਦੇ ਆਸਰੇ ਦੇ ਨਾਲ ਜਿਉਂਦੇ ਨੇ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਕਿ ਜਦੋਂ ਉਹਨਾਂ ਨੂੰ ਭੋਜਨ ਦੀ ਖੁਰਾਕ ਮਿਲਦੀ ਹੈ, ਭੋਜਨ ਦੀ ਖੁਰਾਕ ਆਤਮਾ ਦੀ ਖੁਰਾਕ ਹੈ, ਆਤਮਾ ਦੀ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ, ਆਤਮਾ ਦੀ ਖੁਰਾਕ ਭਜਨ ਹੈ, ਕੀਰਤਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਆਤਮਾ ਦੀ ਖੁਰਾਕ ਲਈਏ। ਪਰਮਾਤਮਾ ਦੇ ਕੀਰਤਨ ਦੀ ਜਿਹੜੀ ਖੁਰਾਕ ਹੈ ਉਹ ਆਤਮਾ ਦੀ ਖੁਰਾਕ ਹੈ। ਜਿਵੇਂ ਕੋਈ ਮਨੁੱਖ ਬਿਮਾਰ ਹੋ ਜਾਵੇ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਉਹਨੂੰ ਭੋਜਨ ਨਹੀਂ ਚੰਗਾ ਲੱਗਦਾ, ਭੋਜਨ ਤੇ ਭਜਨ ਭੱਬੇ ਔੜਾ ਲਾ ਦੀਏ ਤੇ ਭਜਨ ਬਣ ਜਾਂਦਾ ਹੈ। ਜਿਸ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹ ਭੋਜਨ ਹੈ ਵਾਹਿਗੁਰੂ ਪਰਮਾਤਮਾ ਦੀ ਨਾਮ ਦੀ ਸਿਫਤ ਸਲਾਹ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ। ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਰਿਵਾਰ ਦੇ ਪਰਿਵਾਰ ਵਿਛੋੜੇ ਦੇ ਦਿਨ ਮਨਾਉਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਔਰ ਸਰਸਾ ਦੇ ਕੰਢੇ 'ਤੇ ਆਪਾਂ ਇਤਿਹਾਸ ਕਈ ਵਾਰੀ ਸਰਵਣ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ 'ਤੇ ਪਹੁੰਚਦੇ ਨੇ, ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਭਾਈ ਦਇਆ ਸਿੰਘਾਂ ਭੁੱਖ ਬੜੀ ਲੱਗੀ ਹੈ, ਅਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਸਰਸਾ ਪਾਰ ਕਰ ਜਾਈਏ ਅਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਭੋਜਨ ਦਾ ਇੰਤਜ਼ਾਮ ਕਰ ਲਵਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਦਇਆ ਸਿੰਘਾ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਵੇਲੇ ਵਿੱਚ ਸਾਹਿਬ ਵਿੱਚ ਇਸ ਵੇਲੇ ਕੀ ਹੁੰਦਾ? ਪਾਤਸ਼ਾਹ ਆਪ ਆਸਾ ਜੀ ਦੀ ਵਾਰ ਕਾ ਸ਼ਬਦ ਕੀਰਤਨ ਸਰਵਣ ਕਰ ਦੇਵ। ਸਤਿਗੁਰੂ ਜੀ ਕਹਿੰਦੇ, ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਇਹ ਦੁੱਖ। ਜਦੋਂ ਉਹ ਭੁੱਖ ਮਿਟਾਉਣ ਵਾਸਤੇ ਕੀਰਤੀ ਦਾ ਭੋਜਨ ਕਰਦੇ ਹਾਂ, ਭਜਨ ਦਾ ਭੋਜਨ ਕਰਦੇ ਹਾਂ, ਫਿਰ ਜਿੰਨੀਆਂ ਸਾਰੀਆਂ ਦੂਸਰੀਆਂ ਭੁੱਖਾਂ ਨੇ ਉਹ ਮਿਟ ਜਾਂਦੀਆਂ ਨੇ। ਸੋ ਰੱਬ ਦੇ ਪਿਆਰੇ ਜਿਹੜੇ ਨੇ, ਮਹਾਂਪੁਰਖ ਨੇ, ਸੰਤ ਨੇ, ਜਿਨ੍ਹਾਂ ਦੇ ਬਾਬਤ ਗੁਰਬਾਣੀ ਵਿੱਚ ਸਤਿਗੁਰਾਂ ਨੇ ਸੰਤ ਦੀ ਡੈਫੀਨੇਸ਼ਨ ਦੱਸੀ ਹੈ ਕਿ ਸੰਤ ਹੁੰਦਾ ਕੌਣ ਹੈ। ਹਰੇਕ ਤਾਂ ਸੰਤ ਹੋ ਨਹੀਂ ਸਕਦਾ, ਸਤਿਗੁਰ ਤਾਂ ਕਹਿੰਦੇ ਨੇ ਕਿ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ, ਕਰੋੜਾਂ ਦੇ ਵਿੱਚੋਂ ਗਿਣਤੀ ਆਪ ਕਰ ਲਈਏ। ਹੁਣ ਪੰਜਾਬ ਦੀ ਧਰਤੀ 'ਤੇ ਜਗ੍ਹਾ ਜਗ੍ਹਾ ਪਤਾ ਨਹੀਂ ਕਿੰਨੇ ਸੰਤ ਤੁਰੇ ਫਿਰਦੇ ਨੇ, ਅਤੇ ਪਾਤਸ਼ਾਹ ਕਹਿੰਦੇ ਨੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇ, ਨਾਨਕ ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਮਹਾਂਪੁਰਖ ਹੈ, ਸੰਤ ਹੈ। ਜਿਸ ਦੇ ਬਾਬਤ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਸਾਧੂ ਸਤਿਗੁਰੂ ਜੀ ਕਹਿੰਦੇ ਉਹ ਹੈ ਜਿਹਨੂੰ ਸਾਸ ਗਰਾਸ ਵਾਹਿਗੁਰੂ ਪਰਮਾਤਮਾ ਨਾ ਵਿਸਰੇ।
ਜਿਹੜਾ ਉੱਠਦਾ ਬਹਿੰਦਾ ਸੌਂਦਾ ਜਾਗਦਾ ਜਿਹਨੂੰ ਨਾਮ ਦਾ ਹੀ ਆਸਰਾ ਹੋਵੇ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦਾ ਆਸਰਾ ਹੋਵੇ, ਤੇ ਉਹ ਸੰਤ ਕਿਹੜੇ ਹੁੰਦੇ ਨੇ? ਮਹਾਰਾਜ ਕਹਿੰਦੇ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸੁਆਮੀ, ਊਚ ਸਮਾਨਾ ਠਾਕੁਰ ਤੇਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਰ ਨ ਕਾਹੂ ਤਾਨੀ, ਉਹ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਹੁੰਦੇ ਨੇ ਜਿਹੜੇ ਬੇਪਰਵਾਹ ਹੁੰਦੇ ਨੇ, ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਰਾਜੇ ਮਹਾਰਾਜੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਇੱਕੋ ਚਿੰਤਾ ਲੱਗੀ ਰਹਿੰਦੀ, ਇੱਕੋ ਹੀ ਉਹਨਾਂ ਨੂੰ ਇਹ ਮਨ ਵਿੱਚ ਚਿੰਤਾ ਹੁੰਦੀ, ਕਿਤੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਨਾ ਵਿਸਰ ਜਾਵੇ, ਅੰਮ੍ਰਿਤ ਵੇਲਾ ਨਾ ਵਿਸਰ ਜਾਵੇ, ਨਿਤ ਨੇਮ ਨਾ ਵਿਸਰ ਜਾਵੇ। ਵੈਸੇ ਮਹਾਰਾਜ ਕਹਿੰਦੇ ਬੇਪਰਵਾਹ ਹੀ ਹੁੰਦੇ ਨੇ, ਪਰ ਉਹਨਾਂ ਨੂੰ ਇੱਕ ਚਿੰਤਾ ਸਤਾਉਂਦੀ ਹਰ ਵੇਲੇ, ਉਹ ਇਹ ਹੁੰਦੀ ਹੈ ਕਿਤੇ ਰੱਬ ਦਾ ਨਾਮ ਰਸਨਾ ਤੋਂ ਨਾ ਵਿਸਰ ਜਾਵੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਰੱਬ ਦੇ ਪਿਆਰੇ ਬੇਪਰਵਾਹ ਸਾਧੂ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਮੈਂ ਆਪਣੀਆਂ ਵਾਰਾਂ ਦੇ ਵਿੱਚ ਆਪਣੇ ਕਵਿਤ ਸਵਈਆਂ ਦੇ ਅੰਦਰ ਮਹਾਂਪੁਰਖਾਂ ਦੀ ਪਹਿਚਾਣ ਕਰਾਈ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਜੇ ਰੱਬ ਦੇ ਪਿਆਰਿਆਂ ਨੂੰ ਵੇਖਣਾ ਹੈ ਨਾ, ਉਹਨਾਂ ਦੇ ਜੀਵਨ ਵੱਲ ਵੇਖੋ, ਉਹਨਾਂ ਦਾ ਜੀਵਨ ਕਿਹੋ ਜਿਹਾ। ਜਿਹੜੇ ਰੱਬ ਦੇ ਪਿਆਰੇ ਨੇ ਉਹ ਦੁਨੀਆਂ ਦੇ ਐਸ਼ ਆਰਾਮ ਸੁੱਖ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਉਹ ਇੱਕ ਚਿੰਤਾ ਵਿੱਚ ਜਿਉਂਦੇ ਨੇ ਕਿਤੇ ਅੰਮ੍ਰਿਤ ਵੇਲਾ ਨਾ ਖੁੱਸ ਜਾਵੇ ਉਹਨਾਂ ਦਾ ਜੀਵਨ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੁੱਖ ਸੁਧ ਸਾਧਨ ਕੋ ਸਾਧ ਪਏ। ਉਹ ਸੰਤ ਨਹੀਂ ਜਿਹੜਾ ਸਵੇਰੇ ਪ੍ਰਸ਼ਾਦਾ ਜੋ ਮਿਲਿਆ ਤੇ ਸ਼ਾਮ ਨੂੰ ਪ੍ਰਸ਼ਾਦੇ ਦਾ ਉਹਨੂੰ ਚਿੰਤਾ ਹੋਵੇ ਕਿ ਸ਼ਾਮ ਨੂੰ ਕੀ ਲੰਗਰ ਦੇ ਵਿੱਚ ਬਣਨਾ, ਹਰ ਵਕਤ ਰਸੋਈ ਦੀ ਪਰਿਕਰਮਾ ਕਰਦਾ ਫਿਰੇ। ਪਰ ਰੱਬ ਦੇ ਪਿਆਰੇ ਮਹਾਂਪੁਰਖਾਂ ਦੀ, ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੁੱਖ ਸੁਧ ਸਾਧਨ ਕੋ ਸਾਧ ਪਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਸੋ ਰੱਬ ਦੇ ਪਿਆਰੇ ਮਹਾਂਪੁਰਖ ਜਿਹੜੇ ਸਾਧੂ ਨੇ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਰਹਿੰਦੇ ਨੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦਾ, ਗੋਪਾਲ ਦਾ, ਦਿਆਲ ਦਾ, ਕੀਰਤਨ ਦਾ ਆਸਰਾ ਰਹਿੰਦਾ ਹੈ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ, ਉਹਨਾਂ ਦੀ ਕੀਰਤੀ ਦੇ ਉਹਨਾਂ ਦਾ ਆਸਰਾ ਹਿਰਦੇ ਦਾ, ਜੀਵਨ ਦਾ।

0: ਫਿਰ
1: ਜਿਹੜੇ ਉਹਨਾਂ ਦੇ ਸੰਗ ਕਰਦੇ ਨੇ ਨਾ, ਜਿਹੜੇ ਉਹਨਾਂ ਦੇ ਸੰਗੀ ਹੁੰਦੇ ਨੇ, ਸੰਗਤ ਕਰਦੇ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਉਹਨਾਂ ਦੇ ਦਰਸ਼ਨ ਕਰਦਿਆਂ ਹੀ ਹਿਰਦੇ ਦੀ ਪਵਿੱਤਰਤਾ ਬਣ ਜਾਂਦੀ ਹੈ, ਤਨ ਮਨ ਆਤਮਾ ਨਿਰਮਲ ਹੋ ਜਾਂਦੀ ਉਹਨਾਂ ਦਾ ਸੰਗ ਕਰਕੇ। ਨਿਰਮਲੰ ਸੰਤ ਸੰਗੈਣ ਓਟ ਨਾਨਕ ਪਰਮੇਸ਼ਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਤੂੰ ਐਸੇ ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਪੱਲਾ ਫੜ ਲੈ, ਤੇਰਾ ਹਿਰਦਾ ਵੀ ਪਵਿੱਤਰ।

ਬਹੁਤਾਤ ਦੇ ਵਿੱਚ ਲੋਕ ਸਮਝਦੇ ਨੇ ਕਿ ਚੰਦਨ ਠੰਡਾ ਹੁੰਦਾ ਹੈ ਤੇ ਚੰਦਨ ਦੇ ਲਾਗੋਂ ਬਹੁਤ ਸ਼ੀਤਲਤਾ ਮਿਲਦੀ ਹੈ। ਚੰਦ ਵੀ ਠੰਡਾ ਹੁੰਦਾ ਹੈ ਤੇ ਸਰਦੀ ਦਾ ਰੁੱਤ ਹੋਵੇ, ਠੰਡ ਦੀ ਰੁੱਤ ਦੇ ਵਿੱਚ ਮਨੁੱਖ ਨੂੰ ਠੰਡ ਮਿਲਦੀ ਹੈ। ਸਰੀਰ ਨੂੰ ਤਾਂ ਠੰਡ ਮਿਲ ਸਕਦੀ ਹੈ ਪਰ ਆਤਮਾ ਨੂੰ ਠੰਡ ਨਹੀਂ ਮਿਲ ਸਕਦੀ। ਸਤਿਗੁਰ ਸੱਚੇ ਪਾਤਸ਼ਾਹ ਸਹਿਸਕ੍ਰਿਤੀ ਸਲੋਕਾਂ ਅੰਦਰ ਵੀ ਪੰਚਮ ਪਾਤਸ਼ਾਹ ਕਹਿੰਦੇ ਨੇ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਕਹਿੰਦੇ ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੇ ਲਾਗੋਂ ਸੀਤਲਤਾ ਨਹੀਂ ਮਿਲਦੀ। ਚੰਦਨ ਦੇ ਦਰਖਤ ਦੇ ਨਾਲ ਸੱਪ ਲਿਪਟੇ ਹੁੰਦੇ ਨੇ ਤੇ ਚੰਦਨ ਉਹਨਾਂ ਦੀ ਜ਼ਹਿਰ ਨਹੀਂ ਖਤਮ ਕਰ ਸਕਦਾ। ਉਹ ਸੱਪ ਚੰਦਨ ਦੇ ਦਰਖਤ ਦੇ ਨਾਲ ਹਰ ਵਕਤ ਲਿਪਟੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਸਰੀਰ ਨੂੰ ਠੰਡਕ ਮਿਲਦੀ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਤਪਸ਼ ਹੈ ਨਾ, ਮੂਲ ਤੌਰ 'ਤੇ ਥੋੜ੍ਹੀ ਵੀ ਨਹੀਂ ਮਿਟ ਸਕਦੀ। ਜੇ ਕੋਈ ਕਹੇ ਚੰਦਨ ਦੇ ਕੋਲੋਂ ਸਾਨੂੰ ਸ਼ੀਤਲਤਾ ਆਉਂਦੀ ਹੈ, ਚੰਦ ਠੰਡਾ ਹੁੰਦਾ, ਜੇ ਕੋਈ ਕਹੇ ਕਿ ਸਰਦੀ ਦੇ ਰੁੱਤ ਵਿੱਚ ਠੰਡ ਮਿਲਦੀ ਹੈ, ਨਹੀਂ ਨਹੀਂ, ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਸਾਰੇ ਮੌਸਮ ਇੱਕੋ ਜਿਹੇ ਨੇ। ਉਹਨਾਂ ਨੂੰ ਉਹਨਾਂ ਦੇ ਹਿਰਦੇ ਨੂੰ ਸ਼ੀਤਲਤਾ ਮਿਲਦੀ ਹੈ। ਇੱਥੇ ਤਾਂ ਤੱਤੀ ਤਵੀ 'ਤੇ ਬੈਠ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗੇ। ਥੱਲੇ ਮਣਾ ਮੋਈ ਅੱਗ ਬਲ ਰਹੀ ਹੈ ਪਰ ਭੁੰਜਾ ਉੱਪਰੋਂ ਗਰਮ ਰੇਤਾ ਪਾ ਰਿਹਾ ਹੈ। ਸਾਰੇ ਹੀ ਗਰਮ ਨੇ, ਚੰਦੂ ਵੀ ਗਰਮ ਹੈ, ਜਹਾਂਗੀਰ ਵੀ ਗਰਮ ਹੈ, ਪਰ ਭੁੰਜਾ ਵੀ ਗਰਮ ਹੈ, ਪਰ ਜੇ ਕੋਈ ਸੀਤਲ ਨੇ ਨਾ, ਜੇ ਕੋਈ ਆਨੰਦ ਵਿੱਚ ਨੇ, ਠੰਡੇ ਠਾਰ ਨੇ, ਜਿਨ੍ਹਾਂ ਜੇ ਕਿਸੇ ਦਾ ਹਿਰਦਾ ਸ਼ਾਂਤ ਹੈ, ਉਹ ਤੱਤੀ ਤਵੀ 'ਤੇ ਵੀ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹਿਰਦਾ ਉਹਨਾਂ ਦਾ ਠੰਡਾ ਠਾਰ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਨਾ ਚੰਦਨ ਦੇ ਨਾਲ, ਨਾ ਚੰਦ ਦੇ ਨਾਲ, ਨਾ ਸਰਦ ਰੁੱਤ ਦੇ ਨਾਲ ਹਿਰਦੇ ਦੀ ਵਿਕਾਰਾਂ ਦੀ ਤਪਸ਼ ਮਿਟਦੀ ਹੈ। ਤੇ ਮਿਟਦੀ ਕਿਵੇਂ ਹੈ?

0: ਇੱਕੋ ਇੱਕ ਵਸੀਲਾ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ। ਬਲਤੋ ਜਲਤੋ ਤੌ ਕਿਆ ਗੁਰ ਚੰਦਨ ਸੀਤ ਲਾਇਓ। ਗੁਰੂ ਦਾ ਜਦੋਂ ਨਾਮ ਰੂਪੀ ਚੰਦਨ ਵਰਗਾ ਠੰਡਾ ਨਾਮ ਜਿਹੜਾ ਹਿਰਦੇ ਵਿੱਚ ਵੱਸਦਾ, ਉਦੋਂ ਫਿਰ ਹਿਰਦਾ ਸ਼ਾਂਤ ਹੁੰਦਾ, ਵਿਕਾਰਾਂ ਦੀ ਤਪਸ਼ ਉਦੋਂ ਮਿਟਦੀ ਹੈ। ਨਹੀਂ ਤਾਂ ਠੰਡ ਦੇ ਦਿਨਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਹਿਰਦੇ ਤਪਦੇ ਹੁੰਦੇ ਨੇ ਲੋਕਾਂ ਦੇ। ਇੱਥੇ ਤਾਂ ਭਾਵੇਂ ਬਰਫ਼ ਦੇ ਵਿੱਚ ਬੈਠੇ ਹੋਣ ਤਾਂ ਵੀ ਹਿਰਦੇ ਤਪਦੇ ਹੁੰਦੇ ਨੇ। ਤੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਵਿਕਾਰਾਂ ਰੂਪੀ ਜਿਹੜੀ ਠੰਡ ਹੈ ਨਾ, ਵਿਕਾਰਾਂ ਰੂਪੀ ਜਿਹੜੀ ਤਪਸ਼ ਹੈ, ਉਹ ਉਹਨਾਂ ਨੂੰ ਨਹੀਂ ਵਿਆਪਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਜਦੋਂ ਕੰਠ ਦੇ ਨਾਲ, ਗਲੇ ਦੇ ਨਾਲ ਵਾਹਿਗੁਰੂ ਪਰਮਾਤਮਾ ਮਿਲ ਗਿਆ, ਫਿਰ ਕਹਿੰਦੇ ਵਿਕਾਰਾਂ ਦੀ ਜਿਹੜੀ ਬਰਫ਼ ਹੈ ਨਾ, ਉਹ ਵਿਕਾਰਾਂ ਦੀ ਜਿਹੜੀ ਤਪਸ਼ ਹੈ ਉਹ ਸਤਾ ਨਹੀਂ ਸਕਦੀ, ਵਿਕਾਰ ਖਤਮ ਹੋ ਜਾਂਦੇ ਨੇ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਨਾਮ ਠੰਡਾ ਠਾਰ ਕਰ ਦਿੰਦਾ ਹੈ। ਦੀਪਾਲਪੁਰ ਦਾ ਇਲਾਕਾ ਹੈ, ਉੱਥੇ ਇੱਕ ਕੋਹੜੀ ਹੈ ਜਿਹੜਾ ਸਰੀਰ ਜਿਹਦਾ ਤਪ ਰਿਹਾ, ਜਿਹਦੇ ਸਰੀਰ 'ਤੇ ਕੋਹੜ ਰੋਗ ਹੈ, ਉਹ ਕੁਸ਼ਟ ਰੋਗ ਦੇ ਨਾਲ ਸਰੀਰ ਦੇ ਤਪਸ਼ ਦੇ ਕਾਰਨ ਵਿਰਲਾਪ ਕਰਦਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਉਸ ਕੋਹੜੀ ਕੋਲ ਗਏ। ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਉਹਦਾ ਨਾ ਸਰੀਰ ਦੀ ਜਿਹੜੀ ਤਪਸ਼ ਸੀ ਉਹ ਮਿਟ ਗਈ। ਅਤੇ ਜਦ ਜਿੰਨਾ ਸਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਕਿਉਂਕਿ ਗਰੀਬ ਨਿਵਾਜ ਸਤਿਗੁਰੂ ਉਸ ਕੋਹੜੀ ਦੇ ਕੋਲ ਗਏ ਜਿਸ ਕੋਹੜੀ ਨੂੰ ਲੋਕ ਮੂੰਹ ਨਹੀਂ ਸੀ ਲਾਉਂਦੇ, ਲੋਕਾਂ ਨੇ ਬਾਹਰ ਝੁੱਗੀ ਪਾ ਕੇ ਦਿੱਤੀ ਸੀ, ਹੱਥ ਪੈਰ ਉਹਦੇ ਕੋਹੜ ਦੇ ਨਾਲ ਝੜੇ ਹੋਏ ਸਨ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਹੀ ਉਹਦੇ ਕੋਲ, ਗਏ ਹੀ ਉਸ ਗਰੀਬ ਦੇ ਕੋਲ, ਕਿਉਂਕਿ ਗੁਰੂ ਗਰੀਬ ਨਿਵਾਜ ਹੈ, ਸਤਿਗੁਰੂ ਗਰੀਬਾਂ ਨਿਵਾਜਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨਾ ਚਿਰ ਉਹਨੇ ਕਹਿ ਦਿੱਤਾ ਸੀ ਪਾਤਸ਼ਾਹ ਖੱਗ ਭੱਗ ਹੈ, ਮੇਰੇ ਕੋਲੋਂ ਪੰਛੀ ਵੀ ਭੱਜ ਜਾਂਦੇ ਨੇ, ਮੇਰੇ ਲਾਗੂ ਬਦਬੂ ਇੰਨੀ ਆਉਂਦੀ ਹੈ, ਖੱਗ ਭੱਗ ਹੈ, ਪਿੱਖ ਗਿਣਤੀ ਕਿਆ ਨਰ, ਮਹਾਰਾਜ ਮਨੁੱਖਾਂ ਦੀ ਗਿਣਤੀ ਕੀ ਕਰਾਂ, ਮੇਰੇ ਲਾਗੇ ਤਾਂ ਪੰਛੀ ਵੀ ਨਹੀਂ ਆਉਂਦੇ, ਕਿਉਂਕਿ ਮੇਰੇ ਕੋਲੋਂ ਸਰੀਰ ਦੇ ਕੋਲੋਂ ਬਦਬੂ ਇੰਨੀ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਮ ਆਏ ਮੋਹ ਪਰ ਕਰੁਣਾ ਕਰ, ਮਹਾਰਾਜ ਕਿਰਪਾ ਦੇ ਸਾਗਰ ਸਤਿਗੁਰ ਤੁਸੀਂ ਮੇਰੇ ਕੋਲ ਆਏ ਹੋ। ਜਿੰਨਾ ਸਮਾਂ ਸਤਿਗੁਰਾਂ ਦੇ ਉਹਨੂੰ ਦੀਦਾਰ ਹੁੰਦੇ ਰਹੇ, ਕਿਉਂਕਿ ਦਿਨ ਸੀ, ਉਹਨਾਂ ਸਮਾਂ ਉਹਦਾ ਸਰੀਰ ਜਿਹੜਾ ਵਿਰਲਾਪ ਕਰਦਾ ਸੀ, ਹਾਏ ਹਾਏ ਕਰਦਾ ਸੀ, ਸਰੀਰ ਦੀ ਤਪਸ਼ ਦੇ ਨਾਲ ਉਹ ਸ਼ਾਂਤ ਰਿਹਾ। ਜਿਵੇਂ ਜਿਵੇਂ ਹਨੇਰਾ ਹੋਣ ਲੱਗਾ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਦੇ ਦਰਸ਼ਨ ਹੋਣੋਂ ਹਟਣ ਲੱਗੇ, ਫਿਰ ਉਹਦੀ ਹਾਲਤ ਉਹੋ ਹੀ ਹੋ ਗਈ ਜਿਹੜੀ ਉਹਦੀ ਹਾਲਤ ਪਹਿਲਾਂ ਸੀ, ਫਿਰ ਹਾਏ ਹਾਏ ਕਰਨ ਲੱਗ ਪਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਆਖਿਆ, ਭਾਈ ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਇਹਦੇ ਸਦਾ ਵਾਸਤੇ ਇਹਦਾ ਭਲਾ ਕਰ ਦੀਏ, ਇਹਦਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਦੀਏ। ਹੁਣ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਜਿਵੇਂ ਮਾਲਕ ਬਾਣੀ ਉਚਾਰਦੇ ਗਏ, ਤਿਵੇਂ ਤਿਵੇਂ ਉਸ ਕੋਹੜੀ ਦਾ ਕੁਸ਼ਟ ਰੋਗ ਦੂਰ ਹੁੰਦਾ ਗਿਆ। ਸ਼ਬਦ ਉਚਾਰਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਕੋਹੜੀ ਦਾ ਭਲਾ ਕਰ ਦਿੱਤਾ। ਕਈ ਵਾਰੀ ਬੇਨਤੀ ਕਰਦੇ ਹੁੰਦੇ ਹਾਂ, ਸੱਚੇ ਪਾਤਸ਼ਾਹ ਉਸ ਕੋਹੜੀ ਦੇ ਤੇ ਤਨ ਨੂੰ ਕੋਹੜ ਚੰਬੜਿਆ ਸੀ, ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੈ। ਪੰਚਮ ਪਾਤਸ਼ਾਹ ਦੇ ਦਰ ਤੇ ਜਾਈਏ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਬੇਨਤੀ ਕਰੀ ਦੀ ਹੈ, ਸੱਚੇ ਪਾਤਸ਼ਾਹ ਤੇਰੇ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ, ਗੁਰੂ ਰਾਮਦਾਸ ਪਾਤਸ਼ਾਹ ਤੇਰੇ ਪਾਵਨ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ। ਸਤਿਗੁਰੂ ਸਾਡੇ ਸਰੀਰ ਤਾਂ ਭਾਵੇਂ ਦੇਖਣ ਨੂੰ ਰਿਸ਼ਟ ਪੁਸ਼ਟ ਨੇ, ਪਰ ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੋਇਆ ਹੈ ਵਿਸ਼ੇ ਵਿਕਾਰਾਂ ਦਾ, ਤੁਸੀਂ ਇਹ ਦੂਰ ਕਰ ਦਿਓ। ਗੁਰੂ ਰਹਿਮਤ ਕਰਦਾ, ਗੁਰੂ ਬਖਸ਼ਿਸ਼ ਕਰਦਾ, ਸੀਤਲ ਥੀਵੈ ਨਾਨਕਾ। ਇੱਕੋ ਇੱਕ ਰਸਤਾ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨਾ ਵੀ ਮਨ ਦੇ ਅੰਦਰ ਗੁੱਸਾ ਆਵੇ ਨਾ, ਕਿੰਨਾ ਵੀ ਮਨ ਤੜਪ ਰਿਹਾ ਹੋਵੇ, ਵਿਕਾਰਾਂ ਦੀ ਅੱਗ ਬਲ ਰਹੀ ਹੋਵੇ, ਸਾਡੇ ਅੰਦਰ ਕ੍ਰੋਧ ਦੀ ਅਗਨੀ ਪ੍ਰਚੰਡ ਹੋਵੇ, ਤੇ ਕਿਤੇ 2 ਮਿੰਟ ਬੈਠ ਕੇ ਨਾ ਤੇ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਨਾਮ ਜਪ ਲਈਏ, ਸਾਰਾ ਕ੍ਰੋਧ ਨਾਸ ਹੋ ਜਾਂਦਾ ਹੈ, ਹਿਰਦਾ ਠੰਡਾ ਠਾਰ ਹੋ ਜਾਂਦਾ। ਪ੍ਰੈਕਟੀਕਲ ਕਰਕੇ ਵੇਖ ਲਈਏ, ਭਾਵੇਂ 5 ਮਿੰਟ, ਭਾਵੇਂ 2 ਮਿੰਟ, ਭਾਵੇਂ 1 ਪਲ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਮਨ ਨਹੀਂ ਟਿਕਦਾ ਬਾਣੀ ਪੜ੍ਹਨ ਲੱਗਿਆ, ਮਨ ਟਿਕੇਗਾ ਤੇ ਬਾਣੀ ਪੜ੍ਹਨੀ ਹੈ, ਮਨ ਟਿਕੇਗਾ ਤੇ ਨਾਮ ਜਪਣਾ, ਬਾਣੀ ਪੜ੍ਹਨੀ ਹੈ ਤਾਂ ਕਿ ਸਾਡਾ ਮਨ ਟਿਕੇ, ਸਾਡਾ ਹਿਰਦਾ ਇਕਾਗਰ ਹੋਵੇਗਾ ਫਿਰ ਬਾਣੀ ਪੜ੍ਹਾਂਗੇ। ਨਹੀਂ ਨਹੀਂ, ਬਾਣੀ ਪੜ੍ਹਨੀ ਹੈ ਹਿਰਦਾ ਇਕਾਗਰ ਕਰਨ ਵਾਸਤੇ। ਹਿਰਦਾ ਤਾਂ ਇਕਾਗਰ ਹੁੰਦਾ ਹੀ ਨਹੀਂ, ਕਿਉਂਕਿ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੋਂ ਮਹਾਂ ਉਦਵਾਦਾ, ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਮਹਾਰਾਜ ਕਹਿੰਦੇ ਇੱਕੋ ਇੱਕ ਵਸੀਲਾ ਹੈ, ਹਿਰਦਾ ਤਪ ਰਿਹਾ ਹੋਵੇ ਵਿਕਾਰਾਂ ਦੀ ਤਪਸ਼ ਦੇ ਨਾਲ ਤੇ ਮਨ ਬਿਰਤੀ ਇਕਾਗਰ ਕਰਕੇ ਜਪੀਏ ਸਤਨਾਮ ਸ੍ਰੀ
1: ਵਾਹਿਗੁਰੂ,
0: ਬਾਣੀ ਪੜ੍ਹੀਏ, ਮਨ ਇਕਾਗਰ ਹੋਵੇਗਾ। ਮਹਾਰਾਜ ਜੀ ਨੇ ਜ਼ਰੀਆ ਦੱਸਿਆ ਕਿ ਚੰਦਨ ਚੰਦ ਤੇ ਸਰਦ ਰੁੱਤ ਦੇ ਨਾਲ ਹਿਰਦਾ ਠੰਡਾ ਠਾਰ ਨਹੀਂ ਹੁੰਦਾ। ਇੱਕੋ ਇੱਕ ਵਸੀਲਾ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਕੁਦਰਤੀ। ਅਸੀਂ ਕੱਲ੍ਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ। ਮੇਰੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਵਨ ਬਾਰੀ ਜਦੋਂ ਆਪਾਂ ਪੜ੍ਹੀਏ ਨਾ, ਜਦੋਂ ਅਜੇ ਗੁਰੂ ਦੇ ਚਰਨ ਨਹੀਂ ਸੀ ਪ੍ਰਾਪਤ ਹੋਏ ਸਤਿਗੁਰਾਂ ਦਾ, ਭਾਵੇਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਬਾਸਰ ਕੇ ਨਗਰ, ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਰਹਿਮਤਾਂ ਦੇ ਛੱਟੇ ਵਰਤਾ ਰਹੇ ਸਨ, ਪਰ ਗੁਰੂ ਦਾ ਮੇਲ ਨਹੀਂ ਸੀ ਹੋਇਆ ਕਿਉਂਕਿ ਅਜੇ ਪੂਰਵਲੇ ਜਨਮਾਂ ਦੇ ਚੰਗੇ ਕਰਮ ਨਹੀਂ ਸੀ ਜਾਗੇ। ਉਦੋਂ 10 ਸਾਲ ਦੇ ਸਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ, ਉਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਹਿਮਤਾਂ ਦੀ ਬਰਸਾਤ ਕਰ ਰਹੇ ਸਨ ਸੱਚੇ ਪਾਤਸ਼ਾਹ, ਸਮੁੱਚੀ ਮਾਨਵਤਾ ਦਾ ਭਲਾ ਕਰ ਰਹੇ ਸਨ। ਗਰੀਬ ਨਿਵਾਜ ਸਤਿਗੁਰੂ 20 ਵਾਰ ਗੰਗਾ ਦੀ ਯਾਤਰਾ ਤੇ ਜਾਂਦੇ ਨੇ। ਉਹਨਾਂ ਸਮਿਆਂ ਦੀ ਯਾਤਰਾ ਵੱਲ ਮੈਂ ਪੜ੍ਹ ਰਿਹਾ ਸੀ ਕਿ ਇੰਨਾ ਕਠਿਨ ਸੀ, ਪੈਰ ਪੈਰ ਤੇ ਖਤਰਾ ਸੀ, ਪਰ ਫਿਰ ਵੀ 20 ਵਾਰ ਸਨਾਤਨ ਧਰਮ ਦੇ ਅਨੁਸਾਰ ਗੰਗਾ ਦੀ ਯਾਤਰਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਪਰ ਉੱਥੇ ਮੇੜੇ ਪਿੰਡ ਦੇ ਵਿੱਚ ਬ੍ਰਹਮਚਾਰੀ ਦਾ ਮਿਲਾਪ ਹੁੰਦਾ, ਉਹਦੇ ਨਾਲ ਸਤਿਗੁਰਾਂ ਦਾ ਮੇਲ ਜੋਲ ਇੰਨਾ ਵੱਧ ਗਿਆ, ਖਾਣਾ ਪੀਣਾ ਸਤਿਗੁਰਾਂ ਦਾ ਉਹਦੇ ਨਾਲ ਇਕੱਠਾ ਹੋ ਗਿਆ, ਕਿਉਂਕਿ ਪਿਆਰ ਹੋ ਗਿਆ। ਅਤੇ ਇੱਕ ਦਿਨ ਉਸ ਬ੍ਰਹਮਚਾਰੀ ਨੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਉਮਰ ਗੁਜ਼ਰਦੀ ਜਾਂਦੀ ਹੈ, ਗੁਰੂ ਦੀ ਭਾਲ ਵਿੱਚ ਹਾਂ। ਆਖੋ ਪਿਆਰ ਨਾਲ ਸਤਨਾਮ ਸ੍ਰੀ
1: ਵਾਹਿਗੁਰੂ।
0: ਤੇ ਉਸ ਬ੍ਰਹਮਚਾਰੀ ਜਾਂਦਾ ਹੋਇਆ ਇੱਕ ਬੋਲ ਕਹਿ ਗਿਆ, ਕਹਿੰਦਾ, ਨਿਗੁਰੇ ਕਾ ਸੰਗ ਨਿਗੁਰੇ ਕਾ ਧਾਨ, ਨਿਗੁਰੂ ਨਿਗੁਰੇ ਕੇ ਹੱਥ ਕਾ ਪੱਕਾ ਹੋਆ ਅੰਨ। ਕਹਿੰਦੇ ਜਨਮ ਗਿਆ, ਮੇਰਾ ਤਾਂ ਜਨਮ ਹੀ ਵਿਅਰਥ ਚਲਾ ਗਿਆ, ਮੈਂ ਇੱਕ ਨਿਗੁਰੇ ਮਨੁੱਖ ਦਾ ਸੰਗ ਕਰਦਾ ਰਿਹਾ। ਹੁਣ ਗੰਗਾ ਦੀ ਯਾਤਰਾ ਤੋਂ ਮਨ ਉਪਰਾਮ ਹੋ ਗਿਆ, ਹਿਰਦੇ ਤੇ ਐਸੀ ਗਹਿਰੀ ਚੋਟ ਲੱਗੀ, ਬਾਸਰ ਕੇ ਨਗਰ ਆ ਕੇ ਉਪਰਾਮ ਹੋ ਕੇ ਬੈਠ ਗਏ, ਹੁਣ ਗੁਰੂ ਦੀ ਭਾਲ ਵਿੱਚ ਨੇ। ਫਿਰ ਬੇਨਤੀ ਕਰਾਂ, ਭਾਵੇਂ ਕੁੜਮਾਂ ਦੇ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਨੇ ਦੀਨ ਦੁਨੀਆਂ ਦੇ ਮਾਲਕ, ਪਰ ਅਜੇ ਮੇਲ ਨਹੀਂ ਹੋਇਆ, ਗੁਰੂ ਦੇ ਦਰਸ਼ਨ ਨਹੀਂ ਹੋਏ। ਕੁੜਮ ਦੇ ਮੇਲ ਹੁੰਦੇ ਸਨ, ਕੁੜਮ ਦੇ ਨਾਲ ਕਈ ਵਾਰੀ ਮਿਲੇ ਹੋਣਗੇ ਕੁੜਮ ਕਰਕੇ, ਰਿਸ਼ਤੇਦਾਰੀ ਕਰਕੇ, ਪਰ ਗੁਰੂ ਕਰਕੇ ਅਜੇ, ਗੁਰੂ ਤੇ ਸਿੱਖ ਕਰਕੇ ਅਜੇ ਨਹੀਂ ਮਿਲੇ ਸਨ। ਉਹ ਸਮਾਂ ਆ ਗਿਆ ਜਦੋਂ ਪੂਰਵਲੇ ਜਨਮਾਂ ਦੇ ਭਾਗ ਜਾਗੇ ਬਾਬਾ ਅਮਰਦਾਸ ਜੀ ਦੇ। ਬੀਬੀ ਅਮਰੋ ਦਹੀਂ ਰਿੜਕ ਰਹੀ ਸੀ ਤੇ ਮਧਾਣੀ ਪਾਈ ਹੋਈ ਹੈ ਤੇ ਮਧਾਣੀ ਦੇ ਨਾਲ ਨਾਲ ਬਾਣੀ ਪੜ੍ਹ ਰਹੀ ਹੈ, ਕਰਨੀ ਕਾਗਦ ਮਨਮ ਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੇ ਚਲੀਏ, ਤੋ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੋਟ ਸਮੂੜੇ ਕਮਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ, ਕੰਚਨ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਕੰਨਾਂ ਦੇ ਨਾਲ ਸੁਣਿਆ ਤੇ ਹਿਰਦੇ ਨੂੰ ਠੰਡ ਪੈ ਗਈ, ਜਿਹੜਾ ਹਿਰਦਾ ਤੜਫੜਿਆ ਸੀ ਨਾ ਬਾਬਾ ਅਮਰਦਾਸ ਜੀ ਦਾ, ਕਿਉਂਕਿ ਗੁਰੂ ਦੀ ਭਾਲ ਵਿੱਚ ਸੀ, ਭਾਵੇਂ ਗੰਗਾ ਯਾਤਰਾ ਕੀਤੀ, ਭਾਵੇਂ ਹਿੰਦੂ ਧਰਮ ਦੇ ਸਾਰੇ ਕਰਮ ਕੀਤੇ ਹੋਣਗੇ, ਪਰ ਉਸ ਬ੍ਰਹਮਚਾਰੀ ਦੇ ਬੋਲ ਹਿਰਦੇ ਨੂੰ ਵਿੰਨ ਕੇ ਲੈ ਗਏ। ਬੀਬੀ ਅਮਰੋ ਨੂੰ ਆਖਿਆ ਧੀਏ ਉਹਦੇ ਕੋਲ ਲੈ ਚੱਲ ਜਿਸ ਪਾਤਸ਼ਾਹ ਦੇ ਤੂੰ ਗੁਣ ਗਾ ਰਹੀ ਹੈ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਬੀਬੀ ਅਮਰੋ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਗਈ। ਫਿਰ ਸਾਡਾ ਸਿਰ ਤੇ ਪਤਾ ਨਹੀਂ ਕਿੱਥੇ ਕਿੱਥੇ ਝੁਕਦਾ ਹੈ, ਕੋਈ ਲੀਡਰ ਵੇਖ ਲਿਆ ਉਹਦੇ ਗੋਡੀ ਹੱਥ ਲਾ ਦਿੱਤਾ, ਕੋਈ ਟੁੱਟਾ ਜਿਹਾ ਸਾਧ ਵੇਖਿਆ ਉਹਦੇ ਗੋਡੀ ਹੱਥ ਲਾ ਦਿੱਤਾ। ਇੱਕੋ ਵਾਰੀ ਸਿਰ ਰੱਖਿਆ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਉਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਰੱਖਿਆ ਜਿਸ ਪਾਤਸ਼ਾਹ ਜੀ ਸਿਫਤ ਤੋਂ ਸਲਾਹ ਵਿੱਚ ਭੱਟਾ ਨੇ ਕਿਹਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪੂਰਾ ਗੁਰ ਮਿਲ ਗਿਆ, ਚਰਨਾਂ ਤੇ ਸਿਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 11 ਸਾਲ ਕਠਨ ਸੇਵਾ ਕੀਤੀ, 11 ਸਾਲ। 12ਵੇਂ ਸਾਲ ਬਖਸ਼ਿਸ਼ ਹੋਈ ਜਦੋਂ ਜੁਲਾਹੀ ਦੇ ਕਿੱਲੇ ਨਾਲ ਅੜਕੇ, ਚੇਤ ਦਾ ਮਹੀਨਾ ਸੀ, ਵਾਹਿਗੁਰੂ ਪਰਮਾਤਮਾ ਭਾਦਰੋਂ ਦਾ ਮਹੀਨਾ ਸੀ, ਭਾਦਰੋਂ ਦੇ ਮਹੀਨੇ ਵਿੱਚ ਬਾਰਿਸ਼ ਹੋ ਰਹੀ ਸੀ, ਬਿਜਲੀ ਚਮਕ ਰਹੀ ਸੀ, ਗਾਗਰ ਦੇ ਨਾਲ ਗਾਗਰ ਜਲ ਦੇ ਨਾਲ ਭਰੀ ਹੋਈ ਮੋਢੇ 'ਤੇ ਚੁੱਕੀ ਹੋਈ ਹੈ, ਬਜ਼ੁਰਗ ਅਵਸਥਾ ਹੈ ਅਤੇ ਠੇਡਾ ਲੱਗ ਕੇ ਡਿੱਗ ਪਏ, ਆਖੋ ਪਿਆਰ ਨਾਲ ਸਤਨਾਮ। ਵਿਦਵਾਨ ਕਹਿੰਦੇ ਨੇ ਜਦੋਂ ਅਸੀਂ ਡਿੱਗੀਏ ਸਾਡੇ ਮੂੰਹ ਤਾਂ ਜਿਸ ਕਾਰਨ ਸਾਨੂੰ ਠੇਡਾ ਲੱਗਾ ਅਸੀਂ ਉਹਨੂੰ ਬੁਰਾ ਭਲਾ ਬੋਲਾਂਗੇ, ਜਿਹਨੇ ਸੁੱਟਿਆ ਹੋਵੇਗਾ ਰੋੜਾ ਰਾੜਾ ਉਹਨੂੰ ਬੁਰਾ ਭਲਾ ਬੋਲਾਂਗੇ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਠੇਡਾ ਲੱਗਾ, ਮੇਰੇ ਮਾਲਕ ਡਿੱਗੇ, ਕਿਉਂਕਿ ਹਿਰਦੇ ਦੇ ਵਿੱਚ ਜੋ ਜੀ ਹੋਏ ਸੋ ਉਗਵੈ, ਮੋਹਕਾ ਕਹਿਆ ਵਾਓ, ਜੋ ਹਿਰਦੇ ਦੇ ਵਿੱਚ ਸੀ, ਹਿਰਦਾ ਤਾਂ ਆਨੰਦ ਦੇ ਨਾਲ ਭਰਿਆ ਹੋਇਆ ਸੀ, ਸਾਡਾ ਹਿਰਦਾ ਤਾਂ ਈਰਖਾ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਨਿੰਦਿਆ ਚੁਗਲੀ ਦੇ ਨਾਲ ਭਰਿਆ ਹੋਇਆ, ਤੇ ਸਾਡੇ ਹਿਰਦੇ ਦੇ ਵਿੱਚੋਂ ਬੋਲ ਤਾਂ ਮੂੰਹ ਰਾਹੀਂ ਹੀ ਪ੍ਰਗਟ ਹੋਣਗੇ ਨਾ ਜੋ ਹਿਰਦੇ ਵਿੱਚ ਹੋਣਗੇ। ਬਾਬਾ ਅਮਰਦਾਸ ਜੀ ਦਾ ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ ਤੇ ਰਸਨਾ ਤੋਂ ਬਚਨ ਨਿਕਲੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜੁਲਾਈ ਨੂੰ ਪੁੱਛਿਆ, ਜੁਲਾਈ ਨੇ ਆਪਾਂ ਕਈ ਵਾਰੀ ਇਤਿਹਾਸ ਸਰਵਣ ਕੀਤਾ, ਕੌਣ ਹੈ? ਆਖਿਆ ਡਿੱਗਾ ਹੈ ਕੁੜਮਾਂ ਦੇ ਦਰ ਤੇ ਆਣ ਕੇ, ਨਿਥਾਵਾਂ ਅਮਰੂ ਹੀ ਹੋਣਾ, ਹੋਰ ਕੌਣ ਹੋਣਾ? ਸਤਿਗੁਰਾਂ ਨੇ ਕਹਿ ਦਿੱਤਾ ਚੱਲੀਏ, ਨਿਥਾਵਾਂ ਤੇ ਮੈਂ ਉਦੋਂ ਸੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨ ਪ੍ਰਾਪਤ ਨਹੀਂ ਸੀ ਹੋਏ। ਪਾਤਸ਼ਾਹ ਆਏ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਛਿਆ ਬਾਬਾ ਜੀ ਕੀ ਗੱਲ? ਆਖਿਆ ਪਾਤਸ਼ਾਹ ਅੱਜ ਡਿੱਗ ਪਏ, ਅੱਜ ਸਰੀਰ ਮੇਰਾ ਡਿੱਗ ਪਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਲ ਨਾਲ ਲਾ ਕੇ ਆਖਿਆ ਅੱਜ ਦੇ ਦਿਨ ਦੀ ਮੈਂ ਉਡੀਕ ਵਿੱਚ ਸੀ, ਕਦੋਂ ਅਮਰਦਾਸ ਡਿੱਗੇ ਤੇ ਮੈਂ ਉਹਨੂੰ ਚੁੱਕ ਕੇ ਗੱਲ ਦੇ ਦਿਨ ਲਾਵਾਂ। ਉਸੇ ਦਿਨ ਹੀ ਗੁਰਦਾ ਗੱਦੀ ਦੇ ਮਾਲਕ ਬਣਾ ਦਿੱਤਾ, ਸਤਿਗੁਰਾਂ ਨੇ 12 ਵਰ ਦਿੱਤੇ, ਆਖੋ ਪਿਆਰ ਨਾਲ ਸਤਨਾਮ। ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭੱਟ ਕਹਿੰਦੇ ਨੇ ਸਮੁੰਦਰ ਦੇ ਪੇਟ ਦੀ ਗਹਿਰਾਈ ਕੋਈ ਨਾਪ ਸਕਦਾ ਹੈ, ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕੋਈ ਕਰ ਸਕਦਾ ਹੈ, ਬਸੰਤ ਵਿੱਚ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਕੋਈ ਕਵੇ ਕਿ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਅੰਤ ਪਾ ਲਿਆ, ਉਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਣ ਆਉਂਦੇ ਨੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ। ਕਿਸੇ ਨੇ ਕਹਿ ਦਿੱਤਾ ਪਾਤਸ਼ਾਹ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇ ਉਹਨੂੰ ਕੀ ਕਰੀਏ? ਆਖਿਆ ਭਲਿਆਈ। ਫਿਰ ਆਖਿਆ ਹੋਰ ਜ਼ਿਆਦਾ ਬੁਰਿਆਈ ਕਰੇ? ਪਾਤਸ਼ਾਹ ਕਹਿਣ ਲੱਗੇ ਉਹਦੇ ਨਾਲ ਭਲਿਆਈ ਕਰਨੀ ਹੈ, ਉਹਦਾ ਭਲਾ ਹੀ ਕਰਨਾ ਹੈ। ਦਾਤੂ ਜੀ ਨੇ ਲੱਤ ਮਾਰੀ, ਪਾਤਸ਼ਾਹ ਜੀ ਨੇ ਚਰਨ ਪਕੜ ਲਏ, ਆਖਿਆ ਬਾਬਾ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਆਖੋ ਪਿਆਰ ਨਾਲ ਸਤਨਾਮ। ਪਾਤਸ਼ਾਹ ਕਹਿਣ ਲੱਗੇ ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਇਹ ਹੈ ਮੇਰੇ ਮਾਲਕ ਦੀ ਅਵਸਥਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਸਮੇਂ ਦੇ ਵਿੱਚ ਜਿਸ ਉਮਰ ਦੇ ਵਿੱਚ ਆ ਕੇ ਲੋਕ ਕਹਿ ਦਿੰਦੇ ਨੇ ਹੁਣ ਅਸੀਂ ਬੁੱਢੇ ਹੋ ਗਏ ਹਾਂ, ਉਸ ਸਮੇਂ ਉਸ ਉਮਰ ਦੇ ਵਿੱਚ ਆ ਕੇ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਉਚਾਰੀਆਂ ਪਾਤਸ਼ਾਹ ਜੀ ਨੇ। ਐਸੀ ਬਖਸ਼ਿਸ਼ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੋਂ ਲਈ। ਸੋ ਨਾਮ ਜਪਣ ਦੇ ਨਾਲ ਹਿਰਦਾ ਠੰਡਾ ਠਾਰ ਹੁੰਦਾ ਹੈ, ਸ਼ੀਤਲ ਹੁੰਦਾ ਹੈ, ਹੋਰ ਕੋਈ ਜ਼ਰੀਆ ਨਹੀਂ, ਹੋਰ ਕੋਈ ਹੀਲਾ ਨਹੀਂ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਤੇ ਪਾਤਸ਼ਾਹ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਗੁਰਤਾ ਗੱਦੀ ਦੇ ਮਾਲਕ ਬਣੇ ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ। ਤੇ ਗੁਰੂ ਅਮਰਦਾਸ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਵੇਂ ਗੁਰੂ ਲਹਿਣੇ ਨੂੰ ਅੰਗਦ ਬਣਾਇਆ ਸੀ, ਇਵੇਂ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਪਾਤਸ਼ਾਹ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਹਿਰਦਾ ਠੰਡਾ ਠਾਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸ਼ੀਤਲ ਸੀ ਤੇ ਤਾਂ ਹੀ ਦਾਤੂ ਜੀ ਦੇ ਅੱਗੇ ਹੱਥ ਬੰਨ ਕੇ ਖਲੋ ਗਏ ਸਨ ਕਿ ਬਾਬਾ ਜੀ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਣੀ ਹੈ, ਲਿਆਓ ਮੈਂ ਮਲ ਦਵਾਂ। ਇਹ ਮੇਰੇ ਮਾਲਕ ਦੀ ਬਖਸ਼ਿਸ਼। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਜਪਣ ਦੇ ਨਾਲ ਹਿਰਦਾ

0: ਨਾਮ ਧਨ ਨੂੰ ਸੰਚਦੇ ਨੇ। ਨਾਮ ਧਨ ਜਿਸ ਜਨ ਕੇ ਪਾਲੈ ਸਹੀ ਪੂਰਾ ਸਾਹ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਰੂਪੀ ਧਨ ਜਿਹੜਾ ਸੰਚ ਲੈਂਦਾ, ਇਕੱਤਰ ਕਰ ਲੈਂਦਾ, ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵੈ, ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਗਾਤੀ ਡੰਡ ਨਾ ਲਗਾਈ। ਉਹਨੂੰ ਫਿਰ ਜਮਾਂ ਦੀ ਜਗਾਤੀ ਭਾਵ ਮਸੂਲ ਦੇਣ ਦੀ ਕੋਈ ਨਹੀਂ ਰਹਿੰਦੀ, ਉਹ ਫਿਰ ਨਾਮ ਧਨ ਅਖੁੱਟ ਹੋ ਜਾਂਦਾ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਉਹ ਫਿਰ ਅਖੁੱਟ ਨਾਮ ਧਨ ਸੰਚ ਲੈਂਦੇ ਹਨ, ਫਿਰ ਤੋਟ ਨਹੀਂ ਆਉਂਦੀ, ਖਾਧੈ ਖਰਚੈ ਤੋਟ ਨਾ ਆਵੇ, ਹਲਤ ਪਲਤ ਕੇ ਸੰਗੇ। ਆਖੋ ਪਿਆਰ ਨਾਲ ਸਤਨਾਮ ਸ਼ਰੀਫ ਆਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸੋ ਉਹਨਾਂ ਨੂੰ ਤੋਟ ਨਹੀਂ ਆਉਂਦੀ, ਨਾਮ ਧਨ ਸੰਚ ਲੈਂਦੇ ਹਨ, ਇਕੱਤਰ ਕਰ ਲੈਂਦੇ ਹਨ।
1: ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ,
0: ਵੱਡੇ ਭਾਗਾਂ ਦੇ ਨਾਲ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਫਿਰ ਰੱਬ ਦੇ ਪਿਆਰਾਂ ਦਾ ਮੇਲ ਹੁੰਦਾ ਵੱਡੇ ਭਾਗਾਂ ਦੇ ਕਰਕੇ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ,
0: ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦੇ ਨੇ। ਵੈਸੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ, ਉਹ ਸਾਡੀ ਹਾਲਤ ਬਿਆਨ ਕਰ ਰਹੇ ਨੇ, ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ ਲੇਖਾ ਰੱਬ ਮਗੇਸੀਆ, ਆਹੋ ਕਿਹੜੇ ਕੰਮ। ਉਹ ਫਿਰ ਅੱਠੇ ਪਹਿਰ ਰੱਬ ਦੇ ਪਿਆਰੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਆਨੰਦ ਵਿੱਚ ਰਹਿੰਦੇ ਹਨ, ਲੇਹ ਵਿੱਚ ਲੱਗੇ ਰਹਿੰਦੇ ਹਨ। ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ, ਆਖੋ ਪਿਆਰ ਨਾਲ।

0: ਅੱਲਾ
1: ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਮਾਰੂ ਦੱਖਣੀ ਦੇ ਵਿੱਚ ਹੈ। ਮਾਰੂ ਰਾਗ ਹੈ, ਮਾਰੂ ਮਹੱਲਾ ਪਹਿਲਾ ਦੱਖਣੀ। ਪਸਰੀ ਕਿਰਨ ਜੋਤ ਉਜਾਲਾ, ਉਸ ਵਾਹਿਗੁਰੂ ਪਰਮਾਤਮਾ ਦੀ ਸਤਾ ਚਾਰੇ ਪਾਸੇ ਪਸਰੀ ਹੋਈ ਹੈ, ਉਹਦੀਆਂ ਪ੍ਰਕਾਸ਼, ਉਹਦੀ ਸਤਾ ਚਾਰੇ ਪਾਸੇ, ਚਤੁਰ ਦਿਸ਼ਾ ਕਿਨੋਂ ਵਾਲੇ ਆਪਣਾ ਚਾਰੇ ਪਾਸੇ ਪਸਰੀ ਹੋਈ ਹੈ। ਉਹਦਾ ਉਜਾਲਾ ਭਾਵ ਪ੍ਰਕਾਸ਼, ਉਹਦੀ ਸਤਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ।
0: ਕਰ ਕਰ ਦੇਖੈ ਆਪ ਦਇਆਲਾ,
1: ਆਪਣੀ ਸਦਾ ਨੂੰ ਸੰਸਾਰ ਵਿੱਚ ਟਿਕਾ ਕਰਕੇ ਕਰ ਕਰਕੇ ਵਾਹਿਗੁਰੂ ਪਰਮਾਤਮਾ ਆਪ ਵੇਖ ਰਿਹਾ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ੍ਰਿਸ਼ਟੀ ਨੂੰ ਸਾਜ ਕੇ ਕਿਤੇ ਸੌ ਥੋੜੀ ਕਿਹਾ, ਜਿਹੜੇ ਕਹਿੰਦੇ ਪੰਥ ਨੂੰ ਖਤਰਾ ਹੋ ਗਿਆ, ਉਹ ਗੁਰਮੁਖ ਪਿਆਰਿਓ ਬਾਜਾਂ ਵਾਲੇ ਨੇ ਪੰਥ ਖਾਲਸਾ ਸਾਜਿਆ, ਤੇ ਉਸ ਮਰਦ ਗਮੜੇ ਦਾ ਸਾਜਿਆ ਹੋਇਆ ਖਾਲਸਾ, ਉਹਨੂੰ ਕਦੀ ਖਤਰਾ ਹੋ ਸਕਦਾ ਹੈ? ਉਹ ਕਿਤੇ ਸੌ ਗਿਆ ਪੰਥ ਸਾਜ ਕੇ, ਉਹ ਕਿਤੇ ਚਲਾ ਗਿਆ? ਏਦਾਂ ਨਾ ਕਿਹਾ ਕਰੋ ਕਿ ਪੰਥ ਖਾਲਸਾ ਸਾਜਿਆ ਸੀ, ਸਾਜਿਆ ਹੈ। ਅੱਜ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਜਾਂ ਵਾਲੇ ਪੰਥ ਖਾਲਸੇ ਦੀ ਸਾਜਣਾ ਕਰ ਰਹੇ ਨੇ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਉਹ ਤਾਂ ਵੇਖ ਰਿਹਾ ਕੀ ਹੋ ਰਿਹਾ। ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਦਿਆਲੂ ਸਤਿਗੁਰੂ ਦੇਖ ਰਿਹਾ ਹੈ।
0: ਅਨਹਦ ਰੁਣ ਚੁਣਕਾਰ ਸਦਾ ਧੁਨ, ਨਿਰਭਉ ਕੈ ਘਰ ਵਾਏ ਦਾ।
1: ਅਨਹਦ, ਅਨਹਦ ਦੇ ਅਰਥ ਨੇ ਜਿਹਦਾ ਕੋਈ ਹੱਦ ਬੰਨਾ ਨਾ ਹੋਵੇ, ਜਿਹਦਾ ਕੋਈ ਹੱਦ ਬੰਨਾ ਨਹੀਂ। ਜਿਹੜੇ ਕਹਿੰਦੇ ਨੇ ਨਾਮ ਜਪਦੇ ਆ ਤੇ ਉਹਨਾਂ ਦੇ ਅੰਦਰੋਂ ਸਾਜ ਸੁਣਾਈ ਦਿੰਦੇ ਨੇ, ਕਿਸੇ ਨੂੰ ਡਮਰੂ ਸੁਣਾਈ ਦਿੰਦਾ ਹੈ, ਕਿਸੇ ਨੂੰ ਕੋਈ ਤੰਤੀ ਸਾਜ ਦੀ ਅੰਦਰੋਂ ਚੁਣਕਾਰ ਪੈਂਦੀ ਹੈ, ਪਰ ਜਿਹੜੇ ਨਾਮ ਬਾਣੀ ਦੇ ਰਸੀਏ ਨੇ ਵਾਹਿਗੁਰੂ ਪਰਮਾਤਮਾ ਦਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ, ਜੈ ਗਿਆਨ ਪ੍ਰਕਾਸ਼, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਬਾਣੀ ਦਾ ਪ੍ਰਕਾਸ਼ ਹੈ, ਅਨਹਦ ਹੱਦ ਤੋਂ ਪਰੇ ਉਹਨਾਂ ਦੇ ਅੰਦਰ ਚੁਣਕਾਰ ਪੈਂਦੀ ਹੈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਹੱਦ ਤੋਂ, ਹੱਦ ਬੰਨੇ ਤੋਂ ਪਰੇ, ਇੱਕ ਸਾਜ ਨਹੀਂ, ਫਿਰ ਮਹਾਰਾਜ ਕਹਿੰਦੇ ਅਨਹਦ ਸ਼ਬਦ ਵੱਜਦੇ ਨੇ ਉਹਨਾਂ ਦੇ ਅੰਦਰੋਂ, ਉਹਨਾਂ ਨੂੰ ਅਨਹਦ ਨਾਦ ਸੁਣਾਈ ਦਿੰਦਾ, ਵੱਜਦਾ ਸੁਣਾਈ ਦਿੰਦਾ ਹੈ। ਸਤਿਗੁਰ ਕਿਰਪਾ ਕਰਨ, ਗੁਰ ਬਾਣੀ ਦੀ ਕਥਾ ਕਰਦੇ ਹਾਂ, ਕਿਉਂਕਿ ਪਹਿਲਾਂ ਬੇਨਤੀ ਕੀਤੀ ਹੈ, ਬਾਣੀ ਨਿਰੰਕਾਰ ਹੈ, ਵਾਹਿਗੁਰੂ ਪਰਮਾਤਮਾ ਦੀ ਖਸਮ ਦੀ ਬਾਣੀ ਹੈ, ਇਹਦੇ ਅਰਥ ਪਾਤਸ਼ਾਹ ਆਪ ਹੀ ਕਰ ਲੈਣ, ਕਰਵਾ ਲੈਣ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਵੀ ਤੁਸ਼ ਬੁੱਧੀ ਅਨੁਸਾਰ ਜੋ ਮਹਾਰਾਜ ਜੀ ਨੇ ਬਚਨ ਕਰਾਏ ਨੇ ਆਪ ਪ੍ਰਵਾਨ ਕਰ ਲੈਣੇ। ਬੇਅੰਤ ਭੁੱਲਾਂ ਹੋਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਦਨਾਂ ਦਾ ਸੇਵਾਦਾਰ ਜਾਣ ਕੇ ਬਖਸ਼ ਲੈਣਾ। ਹਰ ਬੁੱਧਵਾਰ, ਹਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਬਾਟਾ ਤਿਆਰ ਹੁੰਦਾ ਹੈ, ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ। ਆਓ ਨਿਗੁਰੇਪਣ ਦੀ ਝੂਠ ਲਾਈਏ, ਨਹੀਂ ਤੇ ਕਿਤੇ ਇਹ ਨਾ ਹੋਵੇ ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ ਦਿਲੇ ਅੰਧਿਆਰੀ ਰਾਤ। ਅਖੀਰਲੀ ਪੰਕਤੀ ਸਰਵਣ ਕਰੋ ਭੁੱਲਾਂ ਦੀ ਖਿਮਾ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਧੰਨਵਾਦ ਹੈ, ਕੋਟਾਨ ਕੋਟ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਆਖਰੀ ਪੰਕਤੀ ਸਰਵਣ ਕਰੀਏ।

ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਫੈਮਿਲੀ ਡਿਨਰ ਕੇਟਰਿੰਗ ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ ਸਭ ਤੋਂ ਦਿਨ ਮੋਬਾਈਲ ਸਰਵਿਸਿਸ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਸ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: इंजरी ला तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैन ले तुसी तारा कैसडी जी नो 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਨੇਤਾ ਪਰਮਜੀਤ ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚੱਲੀਐ ਦੁੱਖ

ਪਾਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ।

ਬਖਾਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ।

ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਾ ਭਾਵੈ ਸੋਈ ਥੀਸੀ।

ਸੰਗੀ ਮੇਲੈ ਜਿਸਨ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤ ਸਮੂਹ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪ ਅੰਡਜ ਜੀਰਜ ਸੇਤ ਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰ ਦੋਸਤ ਜਿਤੇ ਉਠ ਵਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋਈ।

ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇ ਓ ਸਿਮਰਤ ਸਾ

ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ।

ਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਐ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸ

ਕੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਹੋਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ।

ਦਾਨ ਰਹਿਤ ਦਾਨ ਬਾਬੇਗ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸੁਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ

ਕਰੀਓ ਆਦ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ।

ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋ।

0: ਵਾਹਿਗੁਰੂ ਜੀ ਕੀ ਫਤਿਹ।
1: ਸੋਤ ਅਪਰਾਧ ਕਰਤ ਹੈ ਜਿਤੇ, ਜਨਨੀ ਚੀਤਨਾ ਰਾਖਸ ਤੇਤੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 'ਚ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।